그르 왕 그르 왕 그르 왕 그르 왕 그르 왕 그르 왕 그르 왕 그르 왕 그르

Guru,

Good.

ਸਿਮਰੋ ਸਿਮਰ ਸਿਮਰ ਸੁਖ ਪਾਵੋ ਗੁਰੂ ਆ ਗੁਰੂ ਆ ਗੁਰੂ ਆ।

Pane ਗੁਰਪਿਆਰਿਓ ਕੰਮਾਂ ਕਾਰਾਂ ਤੋਂ ਫਰੀ ਹੋ ਕੇ ਸਮਾਂ ਕੱਢ ਕੇ ਗੁਰੂ ਘਰ ਆਉਂਦੇ ਹਾਂ ਕਿ ਸਾਡੇ ਮਨ ਨੂੰ ਸੁੱਖ ਮਿਲੇ। ਇਹ ਮਨ ਵਿਚਾਰਾਂ 'ਚ ਦੁਖੀ ਹੁੰਦਾ ਹੈ, ਸੋਚਾਂ ਦੇ ਵਿੱਚ, ਜਿਸ ਨੂੰ ਜ਼ਹਿਰ ਕਿਹਾ ਹੈ। ਇੱਥੇ ਅਸੀਂ ਅੰਮ੍ਰਿਤ ਲੈਣ ਆਉਂਦੇ ਹਾਂ। ਅੰਮ੍ਰਿਤ ਕਿਹਾ ਹੈ ਨਾਮ ਨੂੰ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਅਤੇ ਉਹ ਹੈ ਵੀ ਤੁਹਾਡੇ ਅੰਦਰ ਹੀ ਆ। ਪਰ ਜਿੰਨਾ ਚਿਰ ਪਤਾ ਨਹੀਂ ਹੁੰਦਾ ਉਨਾ ਚਿਰ ਅਸੀਂ ਜ਼ਹਿਰ ਨਾਲ ਹੀ ਜੁੜੇ ਰਹਿੰਦੇ। ਦੋਵੇਂ ਚੀਜ਼ਾਂ ਸਾਡੇ ਅੰਦਰ ਪਾਈਆਂ ਵਾਹਿਗੁਰੂ ਨੇ। ਗੁਰਬਾਣੀ 'ਚ ਲਿਖਿਆ ਕਿਤੇ ਬਿਖ ਅੰਮ੍ਰਿਤ ਕਰਤਾਰ ਉਪਾਏ, ਵਾਹਿਗੁਰੂ ਜੀ ਨੇ ਆਪ ਹੀ ਦੋਵੇਂ ਚੀਜ਼ਾਂ ਸਾਡੇ ਅੰਦਰ ਪਾਈਆਂ ਹੋਈਆਂ। ਬਿਖ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਬਿਰਖ ਕੋ ਦੋਏ ਫਲ ਲਾਏ। ਹੁਣ ਅੱਗੇ ਦੱਸ ਦਿੱਤਾ ਸਾਨੂੰ ਕਿ ਤੁਸੀਂ ਗੁਰੂ ਤੋਂ ਮਤ ਲੈ ਕੇ ਕਿਹੜਾ ਫਲ ਛਕਣਾ ਵਾ। ਇਹ ਅੰਦਰ ਹੀ ਸਾਡੇ ਮਨ ਦੀ ਖੁਰਾਕ ਹੈ। ਅਸਲੀ ਖੁਰਾਕ ਤੇ ਅੰਮ੍ਰਿਤ ਹੀ ਹੈ ਮਨ ਦੀ। ਮਨ ਕਾ ਤੋਸਾ ਹਰਨਾਮ ਹੈ, ਤੇ ਗੁਰਬਾਣੀ 'ਚ ਦੱਸ ਦਿੱਤਾ ਸਾਨੂੰ ਕਿ ਸਾਡੇ ਅੰਦਰ ਅੰਮ੍ਰਿਤ ਵੀ ਹੈ ਤੇ ਜ਼ਹਿਰ ਵੀ ਹੈ। ਹੁਣ ਤੁਸੀਂ ਫੈਸਲਾ ਆਪਾਂ ਕਰਨਾ ਕਿ ਅਸੀਂ ਕੀ ਛਕਾਉਣਾ ਆਪਣੇ ਮਨ ਨੂੰ। ਫਿਰ ਗੁਰਬਾਣੀ ਗੁਰੂ ਜੀ ਤੋਂ ਪੁੱਛਦੇ ਉਹ ਕਹਿੰਦੇ ਜ਼ਹਿਰ ਤਾਂ ਤੁਹਾਡੇ ਮਨ ਦੀ ਖੁਰਾਕ ਨਹੀਂ ਗੀ, ਤੁਹਾਡੇ ਮਨ ਦੀ ਖੁਰਾਕ ਬਿਖ ਨਹੀਂ ਹੈ। ਬਿਖਿਆ ਰੰਗ ਕੁੜਾਵਿਆ, ਦਿਸਣ ਛੱਬੇ ਸੱਬੇ ਸ਼ਾਰ। ਕਹਿੰਦੇ ਤੁਹਾਡੇ ਮਨ ਦੀ ਖੁਰਾਕ ਨਹੀਂ ਇਹ, ਤੁਹਾਡੇ ਮਨ ਦਾ ਇਹ ਕੱਪੜਾ ਨਹੀਂ, ਤੁਹਾਡੇ ਮਨ ਦਾ ਇਹ ਇਸ਼ਨਾਨ ਨਹੀਂ, ਤੁਹਾਡੇ ਮਨ ਦਾ ਭੋਜਨ ਹੈ ਨਾਮ, ਜਿਸ ਨੂੰ ਆਪਾਂ ਪੜ੍ਹਦੇ ਹਾਂ ਹਰਨਾਮ ਹਮਾਰਾ ਭੋਜਨ। ਹਰਨਾਮ ਹਮਾਰਾ ਭੋਜਨ, 36 ਪ੍ਰਕਾਰ ਜਿਤ ਖਾਇਆ ਹਮਕੋ ਤ੍ਰਿਪਤ ਪਈ। ਤੇ ਮਨ ਦਾ ਕੱਪੜਾ ਕੀ ਹੈ? ਨਾਮ। ਹਰਨਾਮ ਹਮਾਰਾ ਪਹਿਨਣ, ਜਿਤ ਫਿਰ ਨੰਗੇ ਨਾ ਹੋਵੇ। ਹੋਰ ਪਹਿਨਣ ਕੀ ਹਮਰੀ ਸ਼ਰਦ ਗਈ। ਆਪਣੇ ਮਨ ਦਾ ਵਪਾਰ ਕੀ ਹੈ? ਵਣਜ ਕਹਿੰਦੇ ਉਹਨੂੰ। ਹਰਨਾਮ ਹਮਾਰਾ ਵਣਜ, ਹਰਨਾਮ ਵਪਾਰ। ਹਰਨਾਮੇ ਕੀ ਹਮਕੋ ਸਤਿਗੁਰ ਕਾਰਕੁਨ। ਇਹ ਸਤਿਗੁਰਾਂ ਨੇ ਸਾਨੂੰ ਸਾਰਾ ਹੀ ਗਿਆਨ ਦਿੱਤਾ ਕਿ ਤੁਸੀਂ ਆ ਕੇ ਇਹ ਗਿਆਨ ਲਓ ਤੇ ਉਹ ਕੰਮ ਕਰੋ ਜੋ ਸਤਿਗੁਰੂ ਕਹਿੰਦੇ ਨੇ। ਤੇ ਅਸੀਂ ਜਦੋਂ ਸਤਿਗੁਰ ਦੀ ਬਾਣੀ ਨੂੰ ਨਾ ਪੜ੍ਹਦੇ, ਨਾ ਸੁਣਦੇ, ਨਾ ਵਿਚਾਰਦੇ ਹਾਂ, ਤੇ ਫਿਰ ਸਹਿਜ ਸੁਭਾਅ ਹੀ ਸਾਡਾ ਜਿਹੜਾ ਉਹ ਸ਼ੁਰੂ 'ਚ ਜੋ ਖੇਲ ਬਣਾਇਆ ਵਾਹਿਗੁਰੂ ਨੇ ਕਿ ਅੰਮ੍ਰਿਤ ਨਾਲੋਂ ਜੋੜ ਤੋੜ ਕੇ ਸਾਨੂੰ ਤੇ ਵਿਖ ਨਾਲ ਜੋੜਤਾ, ਬਸ ਉਹ ਵਿਖ ਹੀ ਛਕੀ ਜਾਂਦੇ ਹਾਂ, ਇਹਨੂੰ ਛਕਾਈ ਜਾਂਦੇ ਮਨ ਨੂੰ। ਫਿਰ ਸਤਿਗੁਰੂ ਕਹਿੰਦੇ ਆ ਕਿ ਤੁਸੀਂ ਮਨ 'ਚ ਵਸਾਓ। ਅੱਜ ਗੁਰੂ ਰਾਮਦਾਸ ਜੀ ਦਾ ਬਚਨ ਆ ਵੀ ਇੱਦਾਂ ਤੁਹਾਡੇ ਅੰਦਰੋਂ ਅੰਮ੍ਰਿਤ ਪ੍ਰਗਟ ਹੋਏਗਾ। ਪਹਿਲਾਂ ਇੱਥੋਂ ਰਸਨਾ ਤੋਂ ਅੰਮ੍ਰਿਤ ਪਾਉਣਾ ਸਿੱਖੋ, ਰਸਨਾ ਨਾਲ ਅੰਮ੍ਰਿਤ ਪੀਓ। ਰਸਨਾ ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤੇ ਕਿਤੇ ਜਿਚਰ ਹਰ ਰਸ। ਇਹ ਹਰ ਰਸ ਪਤਾ ਕਿੱਦਾਂ ਹੁੰਦਾ? ਜਦੋਂ ਬੋਲਦੇ ਵਾਹਿਗੁਰੂ, ਮੂੰਹ ਮਿੱਠਾ ਹੋਣਾ ਸ਼ੁਰੂ ਹੋ ਜਾਂਦਾ ਵਾ। ਹਰ ਰਸ ਪਾਏ ਪੱਲੇ ਪੀਏ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲੱਗ ਗਿਆ। ਇਹ ਰਸ ਲੈਂਦੇ ਲੈਂਦੇ ਤੁਸੀਂ ਉਹ ਮਨ ਦੇ ਰਸ ਤੱਕ ਪਹੁੰਚ ਜਾਓਗੇ। ਪਹਿਲਾਂ ਰਸਨਾ ਨੂੰ ਇਹ ਰਸ ਦਿਓ ਜਿਹੜਾ ਵਾਹਿਗੁਰੂ ਬੋਲ ਕੇ। ਇਹ ਮਨ ਦੀ ਖੁਰਾਕ ਜਦੋਂ ਤੁਸੀਂ ਬੋਲਦੇ ਨਾ ਵਾਹਿਗੁਰੂ, ਰਸਨਾ ਤੋਂ ਪ੍ਰਗਟ ਹੋਊਗੇ, ਕੰਨਾਂ ਰਾਹੀਂ ਮਨ ਛਕੂਗਾ ਇਹਨੂੰ। ਆਪਾਂ ਅੱਖਾਂ ਨਹੀਂ ਖੋਲਣੀਆਂ ਹੁੰਦੀਆਂ ਜਿੰਨਾ ਚਿਰ ਵਿਹਲੇ ਬੈਠੇ। ਜਦੋਂ ਤੁਸੀਂ ਫਰੀ ਹੋ ਉਦੋਂ ਇੱਕੋ ਤਰੀਕਾ ਵਾ ਵਾਹਿਗੁਰੂ ਦੀ ਵਡਿਆਈ ਕਰਨ ਦਾ, ਉਸਤਤ ਕਰਨੀ ਆ। ਪ੍ਰਭ ਕੀ ਉਸਤਤ ਕਰੋ ਸੰਤ ਮੇਤ ਸਾਵਧਾਨ, ਨਹੀਂ ਤੇ ਇਹਨੇ ਜਿਹੜਾ ਆਉਂਦੇ ਜਾਂਦੇ ਉੱਧਰ ਵੇਖੀ ਜਾਣਾ, ਉਹੀ ਫੁਰਨੇ ਲਈ ਜਾਣੇ। ਇਸ ਲਈ ਕਹਿੰਦੇ ਇਹਨੂੰ ਤੁਸੀਂ ਪਹਿਲਾਂ ਅੱਖਾਂ ਬੰਦ ਕਰੋ। ਅੱਖਾਂ ਬੰਦ ਕਰੋਗੇ ਕੰਨਾਂ 'ਚ ਆ ਜਾਏਗਾ, ਰਸਨਾ ਤੋਂ ਬੋਲੋ ਤੇ ਕੰਨਾਂ 'ਚ ਸੁਣੇਗਾ। ਇਹਨੂੰ ਸੁਣਾਓ, ਗਾ ਵੀ ਹੈ, ਸੁਣੀਏ, ਮਨ ਰੱਖੀਏ, ਇਹਦਾ ਪਿਆਰ ਪਾਓ। ਪਹਿਲਾਂ ਪਿਆਰ ਨਹੀਂ ਗਾ ਇਹਦਾ,
ਪਿਆਰ ਤੇ ਤਾਂ ਸੋਚਣ ਵਾਲੇ ਆ ਜਾਂ ਬਾਹਰ ਵੇਖਣ ਵਾਲੇ ਆ। ਪਿਆਰ ਨਹੀਂ ਪਾਉਂਦਾ ਇਹ, ਉਹ ਕਿੱਥੇ ਪਾਈ ਬੈਠਾ ਵਾ। ਮਨ ਮਾਇਆ ਮੈਂ ਰਮ ਰਹੇ ਹੋ ਨਿਕਸਤ ਨਾ ਹੀ ਨਮੇਤ, ਨਿਕਲਦਾ ਨਹੀਂ ਗਾ। ਮਾਇਆ ਕੀ ਸੋਚਾਂ, ਵਿਚਾਰ ਥਾਟਸ ਹੋਰਨੇ, ਸੋਚਾਂ ਲੈ ਜਾਂਦਾ ਰਾਤ ਨੂੰ ਸੁਪਨੇ। ਪਰ ਜੋ ਵੀ ਤੁਸੀਂ ਕਰਦੇ ਹੋ ਤੁਹਾਡਾ ਜਿਹੜਾ ਸਵਾਸਾਂ ਦਾ ਧਨ ਉਹ ਖਤਮ ਹੋ ਰਿਹਾ ਵਾ। ਸਵਾਸਾਂ ਦਾ ਧਨ ਸਾਡਾ ਚੱਲ ਰਿਹਾ ਵਾ, ਉਹ ਨਹੀਂ ਬੰਦ ਹੁੰਦਾ। ਅਤੇ ਉਹ ਸਵਾਸਾਂ ਦੇ ਧਨ ਨੂੰ ਸਫਲ ਕਰਨ ਲਈ ਫਿਰ ਸਾਨੂੰ ਤਰੀਕਾ ਦੱਸਿਆ ਸਤਿਗੁਰਾਂ ਨੇ ਵੀ ਸਾਰੇ ਜਾਣੇ ਇਕੱਠੇ ਹੋਵੋ, ਜਦੋਂ ਬੋਲੋਗੇ ਅੱਖਾਂ ਬੰਦ ਕਰਕੇ ਵਾਹਿਗੁਰੂ ਪ੍ਰਭ ਕੀ ਉਸਤਤ ਕਰੋ ਸੰਤ ਮੇਤ, ਸਾਵਧਾਨ ਇਕਾਗਰ ਚੇਤ, ਉਦੋਂ ਫਿਰ ਇਹ ਤੁਹਾਡੇ ਸਵਾਸ ਜਿਹੜੇ ਆ ਇਹ ਸੱਚਖੰਡ ਚ ਜਮ੍ਹਾਂ ਹੋਣਗੇ, ਜਿਹਦੇ ਬਦਲੇ ਫਿਰ ਸਾਰਸ ਮਿਲੇਗਾ, ਹਰ ਰਸ, ਨਾਮ ਰਸ, ਬ੍ਰਹਮ ਰਸ, ਆਤਮ ਰਸ। ਪਰ ਉਹਦੇ ਲਈ ਪਹਿਲਾਂ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਆਪਣੇ ਮਨ ਚ ਵਸਾਇਆ ਬੋਲ ਬੋਲ ਕੇ, ਜਿਹਨੂੰ ਅੱਜ ਉਹਨਾਂ ਲਿਖਿਆ ਮੇਰੇ ਹਿਰੇ ਰਤਨ ਨਾਮ ਹਰ ਵਸਿਓ, ਗੁਰ ਹਾਥ ਧਰਿਓ ਮੇਰੇ ਮਾਥਾ, ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ। ਸਾਰੀ ਜ਼ਹਿਰ ਨਿਕਲ ਗਈ ਗੁਰਨਾਮ ਦੀ ਔਰ ਇਹਨਾਂ ਲੱਥਾ, ਮੇਰੇ ਮਨ ਭੱਜ ਰਾਮ ਨਾਮ ਸਭ ਅਰਥਾ, ਗੁਰ ਪੂਰੇ ਹਰ ਨਾਮ ਜਿਹੜਾ ਆ ਬਿਨ ਨਾਵੇਂ ਜੀਵਨ ਬਿਰਥਾ। ਇਹਨੂੰ ਦ੍ਰਿੜ ਕਰਨਾ ਪੈਣਾ, ਦ੍ਰਿੜ ਹੁੰਦਾ ਮਨ ਚ ਵਸਾ ਦੇਣਾ, ਜਦੋਂ ਵਸ ਗਿਆ ਫਿਰ ਰਤਨ ਪ੍ਰਗਟ ਹੋਣਾ ਨਾਮ ਤੁਹਾਡੇ ਅੰਦਰੋਂ। ਕਿਰਤਮ ਨਾਮ ਨੂੰ ਤੁਸੀਂ ਵਸਾਓਗੇ ਨਾ ਤੇ ਤੁਹਾਡੇ ਅੰਦਰੋਂ ਸਤਨਾਮ ਪ੍ਰਗਟ ਹੋ ਜਾਣਾ। ਕਿਰਤਮ ਨਾਮ ਆ ਵਾਹਿਗੁਰੂ, ਕਿਰਤਮ ਨਾਮ ਕਥੇ ਤੇਰੇ ਜੇਬ ਰਸਨਾ ਨਾਲ, ਸਤਨਾਮ ਤੇਰਾ ਪਰਾਪੁਰਬ, ਉਹ ਨਾਮ ਪ੍ਰਗਟ ਹੋ ਜਾਂਦਾ ਫਿਰ, ਉਹਨੂੰ ਚਰਨ ਕਹਿੰਦੇ ਨੇ। ਉਹਦੇ ਚੋਂ ਫਿਰ ਸਾਰ ਰਸ ਆਉਂਦਾ ਵਾ, ਮਨ ਦੀ ਖੁਰਾਕ, ਫਿਰ ਸਾਡੀ ਸੁਰਤੀ ਜਿਹੜੀ ਹੈ ਉਹ ਐਂ ਬਿਲਕੁਲ ਕਾਮਣ ਬਣ ਜਾਂਦੀ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉਂ, ਚਰਨ ਕਮਲ ਨਾਮ ਨੂੰ ਕਿਹਾ ਵਾਹਿਗੁਰੂ, ਜਿਹੜੇ ਜਨਮ ਸਮੇਂ ਛੱਡਤੇ ਸੀ ਸੁਰਤੀ ਨੇ, ਵਾਹਿਗੁਰੂ ਦੇ ਚਰਨ ਕਮਲ ਛੱਡ ਕੇ ਤੇ ਪੰਜਾਂ ਨਾਲ ਪਿਆਰ ਪਾ ਬੈਠੀ ਤੇ ਪੰਚ ਦੂਤ ਮਿਲ ਪਿਰੋਂ ਵਿਛੋੜੀ, ਉਹਨੇ ਵੀ ਛੱਡ ਦਿੱਤਾ ਫਿਰ, ਹੈ ਨਾ। ਟੂਟ ਪ੍ਰੀਤ ਗਈ ਬੁਰ ਬੋਲ, ਭੈੜਾ ਬੋਲਣ ਲੱਗ ਪਈ, ਦੁਰਮਤ ਪਰ ਹਰ ਛਾਡੀ ਢੋਲ, ਉਹਨੇ ਫਿਰ ਛੱਡ ਦਿੱਤਾ, ਦੁਹਾਗਣ ਕਰਤਾ ਇਹਨੂੰ। ਹੁਣ ਇਹਨੂੰ ਫਿਰ ਸੁਹਾਗਣ ਅਸੀਂ ਕਰਨਾ ਵਾ, ਉਹਦੇ ਵਾਸਤੇ ਫਿਰ ਸਾਨੂੰ 4 ਮਹੀਨੇ ਕਮਾਈ ਕਰਨੀ ਪੈਂਦੀ ਹੈ। ਕਿਹੜਾ ਕਿਹੜਾ ਮਹੀਨਾ? ਚੇਤ, ਵਿਸਾਖ, ਜੇਠ, ਹਾੜ, ਇੰਨੀ ਕਰਨੀ ਪੈਂਦੀ ਕਮਾਈ, ਤੇ ਫਿਰ ਜਾ ਕੇ ਆਉਂਦਾ ਵਾ ਇਹ ਰਸ ਨਾਮ ਤੱਕ ਪਹੁੰਚਦੇ। ਜਿਵੇਂ ਪਹਿਲੀਆਂ 6 ਅਸ਼ਟਪਦੀਆਂ ਕਮਾਉਣੀਆਂ ਪੈਂਦੀਆਂ ਨਾ ਸੁਖਣੀ ਸਾਹਿਬ ਦੀਆਂ, ਹੈ ਨਾ। 6ਵੀਂ ਚ ਕੀ ਲਿਖਿਆ? ਕਾਮ ਕ੍ਰੋਧ ਔਰ ਲੋਭ ਮੋਹ ਬਿਨ ਸਜਾਏ ਐਮੇ, ਕਿਉਂਕਿ ਉਹ ਹੀ ਨਿਘੇ ਆਉਣ ਦਿੰਦੇ ਸਾਰ ਰਸ, ਉਹ ਰਸ ਨਹੀਂ ਆਉਣ ਦਿੰਦੇ ਜਿਹੜੇ ਅੰਦਰ ਆ ਨਾ ਚੋਰ। ਇਸ ਦੇਹੀ ਅੰਦਰ 5 ਚੋਰ ਵਸੇ, ਕਾਮ ਕ੍ਰੋਧ ਲੋਭ ਮੋਹੰਕਾਰਾ, ਅੰਮ੍ਰਿਤ ਲੁੱਟੇ, ਅੰਮ੍ਰਿਤ ਉਹ ਲੁੱਟੇ ਜਾਂਦੇ, ਹੈ ਨਾ। ਫਿਰ ਸਾਨੂੰ ਦੱਸਿਆ ਕਿ ਇਸੇ ਤਰ੍ਹਾਂ ਤੁਸੀਂ ਇਹ 4 ਮਹੀਨੇ ਹੁਣ ਕਮਾਈ ਕੀਤੀ ਆ, ਤੇ ਇਸ ਮਹੀਨੇ ਚ ਆ ਕੇ ਚੇਤ ਚੇਤ ਤੋਂ ਸ਼ੁਰੂ ਕਰਤਾ ਹੈ ਨਾ, ਚੇਤ ਗੋਬਿੰਦ ਅਰਧੀਏ, ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ।

ਇਸ ਤਰ੍ਹਾਂ ਜਦੋਂ ਤੁਸੀਂ ਲੱਗੇ ਰਹੇ ਚੇਤ ਦੇ ਮਹੀਨੇ ਤੋਂ ਲੱਗ ਪਏ ਤੇ ਫਿਰ ਗੁਰਬਾਣੀ ਨਾਲੋਂ ਨਹੀਂ ਟੁੱਟੇ। ਗੁਰਬਾਣੀ ਗੁਰੂ ਜੀ ਤੋਂ ਪੁੱਛੀ ਗਏ ਆਪਾਂ ਵੀ ਚੇਤ ਦੇ ਮਹੀਨੇ ਤੇ ਅਸੀਂ ਜੁੜੇ ਰਹੇ ਹਾਂ, ਹੁਣ ਵਿਸਾਖ 'ਚ ਕੀ ਕਰਨਾ? ਸਤਿਗੁਰੂ ਪਤਾ ਕੀ ਕਹਿੰਦੇ ਪੰਜਵੇਂ ਪਾਤਸ਼ਾਹ? ਕਹਿੰਦੇ ਵੈਸਾਖ ਧੀਰਨ ਕਿਉਂ ਵਾਢੀਆ, ਜਿੰਨਾ ਪ੍ਰੇਮ ਵਿਛੋ। ਉਹ ਸੁਰਤੀਆਂ ਜਿਹੜੀਆਂ ਵਾਹਿਗੁਰੂ ਦੇ ਪਿਆਰ ਨਾਲੋਂ ਵਾਂਝੀਆਂ ਰਹਿ ਗਈਆਂ, ਵਿਛੋੜੇ 'ਚ ਰਹਿ ਗਈਆਂ, ਉਹਨਾਂ ਦਾ ਵਿਸਾਖ ਦਾ ਮਹੀਨਾ ਕਿੱਦਾਂ ਲੰਘੂਗਾ, ਉਹਨਾਂ ਨੂੰ ਧੀਰਜ ਕਿੱਦਾਂ ਆਊਗਾ? ਵੈਸਾਖ ਧੀਰਨ ਕਿਉਂ ਵਾਢੀਆਂ, ਜਿੰਨਾ ਵਾਢੀਆਂ ਦੀਆਂ ਵਾਂਝੀਆਂ ਹੋਈਆਂ ਸੁਰਤੀਆਂ ਵਾਹਿਗੁਰੂ ਤੋਂ ਦੂਰ ਹੋਈਆਂ, ਜਿੰਨਾ ਪ੍ਰੇਮ ਵਿਛੋ, ਹਰ ਸੱਜਣ ਪੁਰਖ ਵਿਸਾਰ ਕੇ ਲੱਗੀ ਮਾਇਆ ਤੋਂ। ਪੁੱਤਰ ਕਲੱਤਰ ਨਾ ਸੰਗਤ ਨਾ ਹਰ ਬਨਾਸੀਓ, ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋ, ਇੱਕ ਸਹਰ ਕੇ ਨਾਮ ਬਿਨ ਅੱਗੇ ਲਈਏ ਖੋਏ, ਦਈਓ ਵਿਸਾਰ ਵਗੋਚਣ ਪ੍ਰਭ ਨਵਰ ਨਾ ਗੋਏ। ਪ੍ਰੀਤਮ ਚਰਨੀ ਜੋ ਲੱਗੇ ਤਿਨ ਕੀ ਨਿਰਮਲ ਸੋਏ, ਸਾਨੂੰ ਉਹ ਗਿਆਨ ਰਿਹਾ। ਫਿਰ ਸਤਿਗੁਰ ਦੀ ਗੁਰਬਾਣੀ ਨੇ ਗਿਆਨ ਭੁੱਲਣ ਨਹੀਂ ਦਿੱਤਾ। ਹਰ ਮਹੀਨੇ 'ਚ ਫਿਰ ਆਪਾਂ ਜੁੜੇ ਰਹੇ। ਫਿਰ ਜੇਠ ਆ ਗਿਆ, ਉੱਥੇ ਕੀ ਸਮਝਾਇਆ? ਕੀ ਸਮਝਾਇਆ ਜੀ? ਹਰ ਜੇਠ ਜੁੜਨ ਦਾ ਲੋਹੜੀ ਹੈ। ਸਾਨੂੰ ਦੱਸ ਦਿੱਤਾ ਵੀ ਉਹਦੇ ਨਾਲ ਜੁੜਿਓ ਜਿਹਦੀ ਤੁਹਾਨੂੰ ਲੋੜ ਆ, ਜਿਹੜਾ ਤੁਹਾਨੂੰ ਚਾਹੀਦਾ ਵਾ। ਹਰ ਜੇਠ ਸਭ ਤੋਂ ਵੱਡਾ ਜਿਹੜਾ ਵਾਹਿਗੁਰੂ, ਜੇਠ ਹੁੰਦਾ ਵੱਡਾ ਹਰੀ, ਕਹਿੰਦੇ ਉਹਦੇ ਨਾਲ ਮਨ ਨੂੰ ਜੋੜ ਛੱਡਿਓ, ਜੇਠ 'ਚ ਵੀ ਨਾ ਭੁੱਲ ਜਾਇਓ ਕਿਤੇ। ਹਰ ਜੇਠ ਜੁੜਨ ਦਾ, ਆਪਾਂ ਫਿਰ ਜੇਠ 'ਚ ਵੀ ਜੁੜੇ ਰਹੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹ ਗੁਰੂ। ਸਾਰੇ ਬੋਲੋ ਅੱਖਾਂ ਬੰਦ ਕਰਕੇ, ਸਾਰੇ ਬੋਲੋ ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ। ਉੱਚੀ ਬੋਲੋ ਸਾਰੇ ਗੁਰੂ ਵਾਹ ਗੁਰੂ, ਗੁਰੂ ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ।

ਤਰ੍ਹਾਂ ਆਪਾਂ ਜੇਠ ਦੇ ਮਹੀਨੇ ਚ ਵੀ ਜੁੜੇ ਰਹੇ। ਕਿਹਦੇ ਨਾਲ ਜੁੜੇ ਰਹੇ? ਹਰੀ ਦੇ ਨਾਲ। ਹਰੀ ਵਾਹਿਗੁਰੂ ਨੂੰ ਕਹਿੰਦੇ। ਹਰ ਜੇਠ ਜੁੜਨ ਦਾ ਲੋਹੜੀ ਹੈ, ਜਿਸ ਅੱਗੇ ਸਭ ਨਿਮਨ। ਹਰ ਸੱਜਣ ਦਾਵਣ ਲੱਗਿਆ, ਸਾਨੂੰ ਗੁਰੂ ਨੇ ਦੱਸਿਆ ਸੀ ਸਤਿਗੁਰੂ ਨੇ ਬਾਣੀ ਦੁਆਰਾ ਵੀ ਜੇ ਸੱਜਣ ਦੇ ਨਾਲ ਜੁੜੇ ਰਹੋਗੇ ਨਾ ਤੁਸੀਂ ਤੇ ਤੁਹਾਨੂੰ ਕੋਈ ਜੰਮ ਵੀ ਨਹੀਂ ਕੁਛ ਕਹਿ ਸਕਦੇ, ਕਿਸੇ ਨਾ ਦੇਈ ਬੰਨ ਤੇ ਉਹ ਮਾਨਕ ਮੋਤੀ ਨਾਮ ਤੁਹਾਡੇ ਅੰਦਰ ਪ੍ਰਗਟ ਹੋ ਜਾਏਗਾ, ਜਿਹਨੂੰ ਕੋਈ ਚੋਰ ਵੀ ਨਹੀਂ ਚੁਰਾ ਸਕਦਾ। ਮਾਨਕ ਮੋਤੀ ਨਾਮ ਪ੍ਰਭ ਉਹਨੂੰ ਲੱਗੇ ਨਾ ਹੀ ਸਨ। ਫਿਰ ਆਪਾਂ ਲੱਗੇ ਰਹੇ, ਜਨ ਲਾਗਾ ਹਰੇਕੇ ਨਾਏ ਤਿਸਕੀ ਆਸਨ ਬਿਥੀ ਜਾਏ, ਉਹਨੂੰ ਸੇਵਕ ਕਿਹਾ। ਫਿਰ ਹਾੜ ਆ ਗਿਆ, ਉੱਥੇ ਫਿਰ ਸਾਨੂੰ ਡਰਾਇਆ। ਇਹ ਨਿਰਮਲ ਭਾਉ ਪਾਇਆ ਗੁਰਬਾਣੀ ਚ, ਕਿਤੇ ਇਹ ਨਾ ਹੋਵੇ ਵੀ ਸਤਿਗੁਰੂ ਕਹਿੰਦੇ ਡਰਾਉਂਦੇ ਆ। ਨਿਰਮਲ ਭਾਉ ਪਾਇਆ ਹਰ ਗੁਣ ਗਾਇਆ, ਜਿੰਨਾ ਚਿਰ ਨਿਰਮਲ ਭਾਉ ਸਾਡੇ ਮਨ ਚ ਨਹੀਂ ਆਉਂਦਾ ਅਸੀਂ ਗੁਣ ਨਹੀਂ ਗਾਉਂਦੇ। ਜਦੋਂ ਕਰੋਨਾ ਆਇਆ ਸੀ ਨਾ ਸਾਰੇ ਜਪਣ ਲੱਗ ਪਏ, ਪਤਾ ਤੁਹਾਨੂੰ ਕਰੋਨਾ ਆਇਆ ਸੀ ਨਾ ਜਦੋਂ ਸਾਰੇ ਜਪਣ ਲੱਗ ਪਏ, ਤੇ ਜਦੋਂ ਹਟ ਗਿਆ ਤੇ ਫਿਰ ਸਾਰੇ ਚੁੱਪ ਕਰੇ। ਬਸ ਜਦੋਂ ਡਰ ਹੁੰਦਾ ਨਾ ਬਸ ਉਦੋਂ ਹੀ ਜਪਦੇ ਹਾਂ ਆਪਾਂ। ਹੁਣ ਸਾਡਾ ਕੋਈ ਸੰਗੀ ਸਾਥੀ ਹੋਸਪਿਟਲ ਦੇ ਵਿੱਚ ਹੋਵੇ ਬੜਾ ਸੀਰੀਅਸ, ਅਸੀਂ ਸੌਂਦੇ ਨਹੀਂ ਦਿਨ ਰਾਤ, ਅਰਦਾਸਾਂ ਕਰੀ ਜਾਂਦੇ, ਵਾਹਿਗੁਰੂ ਇਹਨੂੰ ਬਚਾ ਲਾ, ਵਾਹਿਗੁਰੂ ਦਾ ਨਾਮ ਜਪੀ ਜਾਂਦੇ ਹਾਂ, ਹੈ ਨਾ। ਪਰ ਜਦੋਂ ਉਹ ਠੀਕ ਹੋ ਕੇ ਆ ਜਾਂਦਾ ਫੇਰ ਭੁੱਲ ਜਾਂਦੇ। ਤਾਂ ਹੀ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਅੱਗੋਂ ਦੇ ਜੇ ਚੇਤੀ ਹੈ ਤਾਂ ਕਾਇਤ ਮਿਲੇ ਸਜਾਏ। ਕਹਿੰਦੇ ਤੁਹਾਨੂੰ ਸਜ਼ਾ ਮਿਲ ਹੀ ਨਹੀਂ ਸਕਦੀ ਜੇ ਤੁਸੀਂ ਪਹਿਲਾਂ ਯਾਦ ਰੱਖੋ। ਅਸੀਂ ਉਦੋਂ ਯਾਦ ਨਹੀਂ ਕਰਦੇ, ਤਾਂ ਹੀ ਕਹਿੰਦੇ ਦੁੱਖ ਦਾਰੂ ਸੁੱਖ ਰੋਗ ਪਿਆ, ਸੁੱਖ ਦੇ ਵਿੱਚ ਜਪ ਨਹੀਂ ਜਪਦੇ, ਭੁੱਲ ਜਾਂਦੇ। ਦੁੱਖ ਜਦੋਂ ਆਉਂਦਾ ਫੇਰ ਬੜਾ ਜਪਦੇ। ਦੁੱਖ ਦਾਰੂ ਸੁੱਖ ਰੋਗ ਪਿਆ ਜਾਂ ਸੁੱਖ, ਜਦੋਂ ਸੁੱਖ ਹੁੰਦਾ ਉਦੋਂ ਨਹੀਂ ਵਾਹਿਗੁਰੂ ਚੇਤੇ ਚ ਆਉਂਦਾ, ਉਦੋਂ ਤੂੰ ਨਹੀਂ ਗਾ। ਇਸ ਲਈ ਸਾਨੂੰ ਹੁਣ ਗਿਆਨ ਦੇ ਦਿੱਤਾ ਸਤਿਗੁਰਾਂ ਨੇ। ਹੁਣ ਗਿਆਨ ਨੂੰ ਤੁਸੀਂ ਪੱਕਾ ਦ੍ਰਿੜ ਕਰ ਲਿਆ ਵਾ ਵੀ ਅਸੀਂ ਹੁਣ ਲੱਗੇ ਰਹਿਣਾ। ਜਨ ਲਾਗਾ ਹਰੇਕੇ ਨਾਏ ਤਿਸਕੀ ਆਸਨ ਬਿਰਥੀ ਜਾਏ, ਉਹਨੂੰ ਸੇਵਕ ਆ ਜਿਹੜਾ ਲੱਗਾ ਰਹਿੰਦਾ। ਸੇਵਕ ਉਹ ਸੇਵਾ ਬਣ ਆਈ, ਇਹ ਸੇਵਾ ਬਣ ਆਈ ਤੁਹਾਨੂੰ ਅੱਜ, ਜਦੋਂ ਤੁਸੀਂ ਪਿਛਲੇ 4 ਮਹੀਨਿਆਂ ਤੋਂ ਲੱਗੇ ਰਹੇ ਤੇ ਸੌਣ ਚ ਆ ਕੇ ਇਹ ਸੇਵਾ ਬਣ ਆਈ। ਸੇਵਕ ਸੇਵਾ ਬਣ ਆਈ, ਉਹ ਚਰਨ ਫੜ ਲਏ ਸਾਡੇ ਮਨ ਨੇ, ਨਾਮ ਜਿਹਨੂੰ ਕਿਹਾ, ਹੁਕਮ ਕਿਹਾ ਉਹਨੂੰ, ਹੁਕਮ ਬੂਝ ਪਰਮ ਪਦ ਪਾਈ। ਵਾਹਿਗੁਰੂ ਦਾ ਬੋਲ ਜਿਹੜਾ ਸਾਡੇ ਅੰਦਰ ਬੋਲ ਰਿਹਾ ਸਹਿਜ ਧੁਨ, ਉਹਨੂੰ ਤੁਸੀਂ ਪਛਾਣ ਲਿਆ। ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਜ। ਨਾਲ ਦਰਸ਼ਨ ਵੀ ਕੀਤੇ, ਫਿਰ ਅਸਾਂ ਪੜਿਆ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮਿਠ। ਕਹਿੰਦੇ ਨਾਲੇ ਤਾਂ ਅਸੀਂ ਦਰਸ਼ਨ ਕੀਤੇ ਅੰਦਰੋਂ ਤੇ ਨਾਲ ਨਾਮ ਨੂੰ ਸੁਣਨ ਲੱਗ ਪਏ, ਹੈ ਨਾ। ਉਹ ਅੱਜ ਆਇਆ ਸਾਵਣ, ਪਰ ਉਹ ਜੇ ਹਾੜ ਚ ਵੀ ਨਹੀਂ ਭੁੱਲੇ ਅਸੀਂ। ਸਾਨੂੰ ਸਤਿਗੁਰਾਂ ਨੇ ਕਿਹਾ ਸੀਗਾ, ਅਸਾੜ ਤਪੰਦਾ ਤਿਸ ਲੱਗੇ ਹਰ ਨਾਹ ਨਾ ਜਿਨ ਪਾਸ, ਹਰੇਕ ਖਸਮ ਉਹ ਸਾਡਾ ਪਤੀ ਪਰਮੇਸ਼ਰ ਸਾਡੀ ਸੁਰਤੀ ਦਾ, ਉਹ ਜੇ ਤੁਸੀਂ ਭੁੱਲ ਗਏ ਪਰਮੇਸ਼ਰ ਤੇ ਭੁੱਲਿਆ, ਵਿਆਪਣ ਸਭੇ ਰੋਗ। ਕਹਿੰਦੇ ਉਹਨੂੰ ਭੁੱਲਿਓ ਨਾ, ਹਰ ਜੇਠ ਜੁੜਨ ਦਾ ਲੋੜੀਏ ਜਿਸ ਅੱਗੇ ਸਭ ਨਿਬੰਧ, ਇਹ ਆਪਾਂ ਪੜ੍ਹ ਲਿਆ। ਹੁਣ ਸਾਉਣ ਆ ਗਿਆ, ਅਹਾੜ ਆ, ਕਿਤੇ ਅਸਾੜ ਤਪੰਦਾ ਤਿਸ ਲੱਗੇ ਜਿਸ ਹਰ ਨਾ ਉਹਨਾਂ ਜਿਹਨਾਂ ਹਰ ਵਾਹਿਗੁਰੂ ਹਰ ਨਾ ਹਰੀ ਖਸਮ ਉਹ ਜਿਹਨਾਂ ਸੁਰਤੀਆਂ ਨੇ ਨਹੀਂ ਜੋੜਿਆ, ਕਹਿੰਦੇ ਉਹ ਫਿਰ ਵਿਕਾਰਾਂ ਦੀ ਅੱਗ ਚ ਸੜਦੀਆਂ ਰਹਿੰਦੀਆਂ ਸੁਰਤੀਆਂ ਮਨ। ਹਰ ਜੇਠ ਜੁੜ ਹਰ ਅਸਾੜ ਤਪੰਦਾ ਤਿਸ ਲੱਗੇ ਹਰ ਨਾ ਨਾ ਜਿਹਨਾਂ ਪਾਸ, ਹਰ ਸੱਜਣ ਸਾਜਣ ਪੁਰਖ ਵਿਸਾਰ ਕੇ ਹਰ ਨਾ ਨਾ ਜਿਹਨਾਂ ਪਾਸ, ਕਿਤੇ ਹਰ ਅਸਾੜ ਤਪੰਦਾ ਤਿਸ ਲੱਗੇ ਹਰ ਨਾਹ ਨਾ ਜਿਨ੍ਹਾਂ ਪਾਸ, ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਆਸ, ਦੂਏ ਭਾਏ ਬਗੁਚੀਏ ਗਲ ਪਈ ਸੋ ਜਮਕੀ ਫਾਸ। ਸਤਿਗੁਰ ਦੇ ਜਿਹਾ ਬੀਜੇ ਸੋ ਲੁਣੇ, ਕਹਿੰਦੇ ਮੱਥੇ ਜੋ ਲਿਖਿਆ ਸਰੈਣ ਵਿਹਾਣੀ ਪਛਤਾਣੀ ਉੱਠ ਚੱਲੀ ਗਈ ਨਰਾਸ, ਕਹਿੰਦੇ ਜਿਨ ਕੋ ਸਾਧੂ ਭੇਟਿਆ ਦਰਗਾਹ ਹੋਏ ਖਲਾਸ। ਹਰ ਕਿਤੇ ਫਿਰ ਅਸਾੜ ਸੁਹਾਵਾ
ਤਿਸ ਲੱਗੇ ਜਿਸ ਮਨ ਹਰ ਚਰਨ ਨਿਵਾਸ। ਆਪਾਂ ਵੇਖੋ ਹਾੜ ਦੇ ਵਿੱਚ ਹੀ ਪਹੁੰਚ ਗਏ ਸੀ ਚਰਨਾਂ ਤੱਕ, ਨਾਮ ਤੱਕ, ਹੈ ਨਾ। ਤੇ ਫਿਰ ਜਦੋਂ ਉਹ ਚ ਸਮਾਏ, ਜਦੋਂ ਸਮਾਓਗੇ ਉਦਣ ਸਾਵਣ ਆ ਜਾਣਾ ਅੰਦਰ। ਇਹ ਅੰਦਰ ਦੀ ਗੱਲ ਕੀਤੀ ਹੈ ਗੁਰਬਾਣੀ ਚ। ਆਪਾਂ ਬਾਹਰ ਹੀ ਬਸ ਵੇਖ ਲੈਂਦੇ ਹਾਂ ਰੁੱਤਾਂ ਨੂੰ, ਬਾਹਰ ਦੀ ਉਦਾਹਰਨ ਦੇ ਕੇ ਸਾਡੇ ਅੰਦਰ ਦੀ ਗੱਲ ਕੀਤੀ ਸਤਿਗੁਰਾਂ ਨੇ ਗੁਰਬਾਣੀ ਚ। ਕਹਿੰਦੇ ਵੇਖੋ ਹੁਣ ਤੁਸੀਂ ਹਾੜ ਦੇ ਮਹੀਨੇ ਚ ਹੀ ਤੁਹਾਡੇ ਅੰਦਰ ਸਾਵਣ ਆ ਗਿਆ ਸੀ। ਅਸਾੜ ਸੁਹਾਵਾ ਤਿਸ ਲੱਗੇ ਜਿਸ ਮਨ ਹਰ ਚਰਨ, ਹਰੀ ਦੇ ਚਰਨ ਪ੍ਰਗਟ ਹੋ ਗਏ ਨਾਮ। ਜਦੋਂ ਤੁਸੀਂ ਉਹ ਚ ਸਮਾਏ ਉਦੋਂ ਫਿਰ ਉਹ ਰਸ ਆਉਂਦਾ, ਸਾਰਸ, ਹਰ ਰਸ, ਨਾਮ ਰਸ, ਬ੍ਰਹਮ ਰਸ, ਆਤਮ ਰਸ, ਉਦੋਂ ਫਿਰ ਮਨ ਖਾਲਸਾ ਬਣਦਾ। ਆਤਮ ਰਸ ਜੇ ਜਨ ਹੀ, ਇਹ ਖੁਰਾਕ ਉਦੋਂ ਮਿਲਦੀ ਇਹਦੀ ਜਦੋਂ ਵਿੱਚ ਨਾਮ ਚ ਸਮਾਓਗੇ। ਪਹਿਲਾਂ ਤੇ ਰਸਨਾ ਨਾਲ ਜਪ ਜਪ ਕੇ ਮਨ ਨੂੰ ਧੋਵੋਗੇ, ਫਿਰ ਨਾਮ ਤੁਹਾਡੇ ਅੰਦਰ ਪ੍ਰਗਟ ਹੋਏਗਾ। ਜਿਹੜਾ ਹਾੜ ਦੇ ਲਾਸਟ ਦੋ ਪਾਵਨ ਪੰਕਤੀਆਂ ਦੇ ਵਿੱਚ ਲਿਖਿਆ, ਸੁਹਾਵਾ ਹੋ ਜਾਏਗਾ, ਅਸਾੜ ਸੁਹਾਵਾ ਤਿਸ ਲੱਗੇ ਜਿਸ ਮਨ ਹਰ ਚਰਨ ਨਿਵਾਸ। ਉਹ ਚਰਨਾਂ ਚ ਨਿਵਾਸ ਹਾੜ ਦੇ ਮਹੀਨੇ ਹੋ ਜਾਂਦਾ। ਜਦੋਂ ਤੁਸੀਂ ਉਹ ਚ ਸਮਾਉਣਾ ਸਿੱਖੋਗੇ ਫਿਰ ਸਾਵਣ ਆਊਗਾ ਅੰਦਰ, ਫਿਰ ਅੰਮ੍ਰਿਤ ਰਸ ਡਿੱਗਣ ਲੱਗ ਪੈਂਦਾ ਅੰਦਰ। ਕਿਹਦੇ ਚਿਮ ਚਿਮ ਵਰਸੇ ਅੰਮ੍ਰਿਤ ਧਾਰਾ, ਮਨ ਪੀਵੇ ਸੁਣ ਸ਼ਬਦ ਵਿਚਾਰ। ਫਿਰ ਉਹ ਚੋਂ ਅੰਮ੍ਰਿਤ ਰਸ ਆਉਂਦਾ ਜਿਹਨੂੰ ਆਪਾਂ ਮਨ ਪੀਂਦਾ, ਮਨ ਦੀ ਖੁਰਾਕ ਮਿਲਣ ਲੱਗ ਪੈਂਦੀ। ਬਾਬਾ ਮਨ ਮਤਵਾਰੋ ਨਾਮ ਰਸ ਪੀਵੇ, ਸਹਿਜ ਰੰਗ ਰਚ ਰਿਹਾ ਐਨਸ ਬਣੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਦ ਗਹਿਆ। ਅਨਾਹਦ ਸ਼ਬਦ ਨੂੰ ਪੜ ਲਿਆ ਅੰਦਰੋਂ, ਉਹਦੇ ਚੋਂ ਆਉਂਦਾ ਰਸ। ਜਿਹਨਾਂ ਚਿਰ ਅਨਾਹਦ ਸ਼ਬਦ ਨਹੀਂ ਨਾ ਸੁਣਦੇ, ਅਨਾਹਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਉਦੋਂ ਦਰਸ਼ਨ ਵੀ ਹੋ ਜਾਣੇ ਆ। ਪੂਰੇ ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਅੱਜ ਗੁਰੂ ਰਾਮਦਾਸ ਜੀ ਨੇ ਉਹੀ ਬਖਸ਼ਿਸ਼ ਕੀਤੀ ਹੈ। ਕਿਤੇ ਜਦੋਂ ਉਹ ਵੱਸ ਗਏ ਨਾ ਚਰਨ, ਮੇਰੇ ਹੀਰ ਹੈ, ਉਹਨੂੰ ਨਾਮ ਕਿਹਾ, ਮੇਰੇ ਹੀਰ ਹੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ, ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਗੁਰਨਾਮ ਦਿਓ ਰਿਣ ਲੱਤ। ਪਰ ਗੱਲ ਕਿੱਥੋਂ ਬਣੀ, ਜਪ ਮਨ ਰਾਮ ਨਾਮ ਸਭ ਅਰਥ, ਗੁਰਪੂਰੇ ਹਰ ਨਾਮ, ਇਹਨੂੰ ਦ੍ਰਿੜ ਕਰਨਾ ਪੈਣਾ ਗੁਰਮ ਪਿਆਰਿਓ, ਬਿਨ ਨਾਵੇਂ ਜੀਵਨ ਬਿਰਥਾ। ਜੇ ਹਰ ਰਸ ਨਾ ਨਾ ਆਇਆ ਤੇ ਜਮਾਂ ਨੇ ਛੱਡਣਾ ਨੀਗਾ। ਸਤਿਗੁਰਾਂ ਲਿਖ ਦਿੱਤਾ ਗੁਰਬਾਣੀ ਚ, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ। ਅਸੀਂ ਐਵੇਂ ਬਸ ਵਿਚਾਰਦੇ ਨਹੀਂ ਗੁਰਬਾਣੀ, ਜਿਨ ਹਰ ਹਰ ਹਰ ਰਸ ਨਾਮ

ਉਹਨਾਂ ਲਿਖਿਆ ਸਾਚਾ ਨਾਮ ਮੇਰਾ ਆਧਾਰੋ, ਸਾਚ ਆਧਾਰੋਂ ਦਾ ਬਸ ਜੁੜ ਗਿਆ, ਆਸਰਾ ਮਿਲ ਗਿਆ ਵਾਹਿਗੁਰੂ ਦਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ। ਹੁਣ ਮਨ ਰੱਜ ਗਿਆ, ਜਿੰਨਾ ਚਿਰ ਮਨ ਨਹੀਂ ਰੱਜਦਾ ਇਹ ਫਿਰ ਤ੍ਰਿਸ਼ਨਾ ਨਹੀਂ ਜੇ ਮਿਟਦੀ। ਕਿਤੇ ਰੱਜੇਗਾ ਉਦੋਂ ਜਦੋਂ ਇਹਨੂੰ ਸਾਰਸ ਆਊਗਾ, ਸਰਸ ਜਾਏਗਾ ਜਦੋਂ ਸਾਡੀ ਸੁਰਤੀ ਸਰਸ ਜਾਏਗੀ। ਸਰਸ ਦਾ ਸੰਤ ਸਾਜਨ ਭੈ ਸਰਸੇ, ਉਹ ਕਈਆਂ ਨੇ ਸਰਸੇ ਬਣਾ ਲਿਆ, ਉਹ ਸਰਸੇ ਕਹੀ ਜਾਂਦੇ ਆ। ਸਾਰਸੇ ਬੋਲਣਾ ਭਾਵੇਂ ਸਰਸੇ ਹੀ ਆ ਤੁਸੀਂ, ਪਰ ਇਹਦਾ ਮਤਲਬ ਸਾਰਸ, ਨਾਮ ਰਸ, ਹਰ ਰਸ, ਬ੍ਰਹਮ ਰਸ, ਆਤਮ ਰਸ, ਉਹ ਤੁਸੀਂ ਸਾਰੇ ਫਿਰ ਜੇ ਸੁਣਦੇ ਹੋ ਅੰਦਰੋਂ, ਉਹਨਾਂ ਦੇ ਮਨ ਫਿਰ ਸਰਸ ਜਾਂਦੇ ਆ। ਸਾਵਣ ਸਰਸੀ ਸਾਰਸ ਆ ਗਿਆ। ਕਾਮਣੀ ਚਰਨ ਕਮਲ ਸਿਉ ਪਿਆਰ, ਮਨ ਤਨ ਰੱਤਾ ਸੱਚ ਰੰਗ, ਇੱਕੋ ਨਾਮ ਆਧਾਰ। ਉਹ ਵਿਖਿਆ ਖਤਮ ਹੋ ਗਈ, ਵਿਖਿਆ ਰੰਗ ਕੁੜਾਵਿਆ, ਦਿਸਣ ਸੱਭੇ ਸ਼ਾਰ, ਹਰ ਅੰਮ੍ਰਿਤ ਬੂੰਦ ਸੁਹਾਵਣੀ, ਮਿਲ ਸਾਧੂ ਪੀਵਣਹਾਰ, ਵਣ ਤ੍ਰਿਣ ਪ੍ਰਭ ਸੰਗ ਮੌਲਿਆ, ਸਮਰੱਥ ਪੁਰਖ ਅਪਾਰ, ਹਰ ਮਿਲਣੇ ਨੂੰ ਮਨ ਲੋਚਦਾ, ਕਰਮ ਮਿਲਾਵਣ ਹਰ ਆਹ ਕਰਮ ਕਰਨੇ ਨਿਰਮਲ ਕਰਮ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Good.

Guru,

Guru.

Hören, grill. So grumperio. E amrit bani. Sanu andar de amrit tak pacha dendene. Par e pehla rasna nu piyona painda amrit. Jinu appa hune pad rahe si. ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਰ ਆ ਸਾਧੂ ਬੈਠੇ ਸਾਰੇ ਇਹ ਪਹਿਲਾਂ ਰਸਨਾ ਤੋਂ ਪੀਂਦੇ ਆ ਜਦੋਂ ਬੋਲਦੇ ਸਾਰੇ ਵਾਹਿਗੁਰੂ ਇਹ ਰਸਨਾ ਤੋਂ ਤੇ ਫਿਰ ਜਦੋਂ ਬੋਲ ਬੋਲ ਕੇ ਰਸਨਾ ਤੋਂ ਰਸਨਾ ਸੁੱਚੀ ਹੋ ਜਾਂਦੀ ਨਾਮ ਕਹਿਤ ਗੋਬਿੰਦ ਕਾ ਸੁੱਚੀ ਭਈ ਰਸਨਾ ਕੰਨ ਵੀ ਸੁੱਚੇ ਹੋ ਜਾਂਦੇ ਕੰਨਾਂ 'ਚ ਬੈਠਾ ਫਿਰ ਮਨ ਨਿਰਮਲ ਹੋ ਜਾਂਦਾ ਜਦੋਂ ਨੇਤਰ ਤੁਸੀਂ ਬੰਦ ਰੱਖਦੇ ਹੋ ਅਤੇ ਰਸਨਾ ਤੋਂ ਅੰਮ੍ਰਿਤ ਪੀ ਜਾਂਦੇ ਹੋ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਇਹ ਪੀ ਜਾਣਾ ਤੁਸੀਂ ਸੰਗਤ 'ਚ ਬੈਠ ਕੇ ਹਰ ਮਿਲਣੇ ਨੂੰ ਮਨ ਲੋਚਦਾ ਫਿਰ ਮਨ ਦੇ ਵਿੱਚ ਪਿਆਰ ਜਾਗਦਾ ਉਹ ਵਿਛੋੜੇ ਦਾ ਦਰਦ ਮਹਿਸੂਸ ਹੁੰਦਾ ਦਰਸ਼ਨ ਪਿਆਸੀ ਦਿਨ ਸਰਾਤ ਚਿਤਮੂ ਆਂਦਣ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸੁਣ ਯਾਰ ਹਮਾਰੇ ਸੱਜਣ ਇੱਕ ਕਰੂੰ ਬੇਨੰਤੀਆ ਤੇ ਸਮੋਹਣ ਲਾਲ ਪਿਆਰੇ ਹੋ ਫਿਰੋਂ ਖੋਜੰਤ ਇੰਨਾ ਬਰਾਗੀ ਹੋ ਜਾਂਦਾ ਮਨ ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇੱਕ ਭੋਰੀ ਦਰਸ਼ਨ ਦੀ ਉੱਥੇ ਫਿਰ ਸਤਿਗੁਰੂ ਲਿਖਦੇ ਆ ਜਿੰਨੀ ਸਖੀਏ ਪ੍ਰਭ ਪਾਇਆ ਹੋ ਤਿੰਨ ਕੇ ਸਦ ਬਲਹਾਰ ਅਰਦਾਸ ਕਰਨੀ ਨਾਨਕ ਹਰ ਜੀ ਮਇਆ ਕਰ ਸ਼ਬਦ ਸਵਾਰਨ ਹਾਰ ਪਹਿਲਾਂ ਤੇ ਆਹ ਸ਼ਬਦ ਜਿਹੜਾ ਬੋਲਦੇ ਹੋ ਆਹ ਗੁਰੂ ਇਹਨੇ ਤੁਹਾਡੇ ਮਨ ਨੂੰ ਸਵਾਰ ਦੇਣਾ ਵਾ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ ਸਾਨੂੰ ਕਿੰਨੇ ਬਣਾਇਆ ਸਾਰਿਆਂ ਨੂੰ ਕਰਨ ਕਾਰਨ ਪ੍ਰਭ ਏਕ ਹੈ ਉਹਨੇ ਹੀ ਸਾਡੇ ਮਨ ਨੂੰ ਸਵਾਰਨਾ ਵਾ ਉਹਨੇ ਸਾਡੇ ਮਨ ਨੂੰ ਸਵਾਰ ਦੇਣਾ ਵਾ ਸ਼ਬਦ ਸਵਾਰਨ ਹਾਰ ਕਹਿੰਦੇ ਸਾਵਣ ਤਿੰਨਾ ਸੁਹਾਗਣੀ ਜਿਸ ਰਾਮ ਨਾਮ ਉਰਹਾਰ ਜਿਹੜੀ ਸੁਰਤੀ ਨੇ ਅੰਦਰੋਂ ਨਾਮ ਪ੍ਰਗਟ ਕਰਕੇ ਉਹ ਚੋਂ ਸਾਰਸ ਅੰਮ੍ਰਿਤ ਰਸ ਬ੍ਰਹਮ ਰਸ ਨਾਮ ਰਸ ਪੀਣਾ ਸ਼ੁਰੂ ਕਰਤਾ ਉਹਨੇ ਸਮਝੋ ਵੀ ਆਪਣੇ ਹਿਰਦੇ 'ਚ ਵਸਾ ਲਿਆ ਅਤੇ ਗੁਰੂ ਰਾਮਦਾਸ ਜੀ ਨੇ ਇਹੀ ਕਿਹਾ ਨਾ ਵੀ ਸਾਡੀ ਕੀ ਅਵਸਥਾ ਬਣੀ ਗੁਰੂ ਰਾਮਦਾਸ ਜੀ ਕਹਿੰਦੇ ਅੱਜ ਕਹਿੰਦੇ ਮੇਰੇ ਹੀਰੇ ਰਤਨ ਨਾਮ ਹਰ ਵਸਿਆ ਤੇ ਕਿਸੇ ਵਸਾਇਆ ਗੁਰ ਹੱਥ ਧਰਿਓ ਮੇਰੇ ਮਾਤਾ ਗੁਰੂ ਰਾਮਦਾਸ ਜੀ ਨੇ ਤਰੀਕਾ ਗੁਰੂ ਅਮਰਦਾਸ ਜੀ ਤੋਂ ਸਿੱਖਿਆ ਸੀ ਸਾਰਾ ਕਹਿੰਦੇ ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ ਗੁਰਨਾਮ ਦਿਓ ਰਿਣ ਪਰ ਜਪਣ ਤੋਂ ਬਿਨਾਂ ਨਹੀਂ ਮੇਰੇ ਮਨ ਭਾਜ ਰਾਮ ਨਾਮ ਸਭ ਅਰਥਾ ਜਿਹੜਾ ਕੰਮ ਆਉਣਾ ਆਪਣੇ ਗੁਰ ਪੂਰੇ ਹਰ ਨਾਮ ਜਿਹੜਾ ਬਿਨ ਨਾਵੇਂ ਜੀਵਨ ਬਿਰਥਾ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜੰਪਾਸ ਜਿੰਨੀ ਐਸਾ ਹਰਨਾਮ ਨਾ ਚੇਤਿਓ ਤੇ ਕਾਹੇ ਜਗ ਆਏ ਰਾਮ ਰਾਜੇ ਮਾਨਸ ਜਨਮ ਦੁਲੰਭ ਹੈ ਨਾਮ ਬਿਨਾ ਬਿਰਥਾ ਸਭ ਜਾਏ ਹੁਣ ਵੱਤੇ ਹਰਨਾਮ ਨਾ ਬੀਜਿਓ ਆ ਬੀਜਦੇ ਪਏ ਅੰਦਰੋਂ ਪ੍ਰਗਟ ਹੋਊਗਾ ਉੱਗ ਪਏਗਾ ਪਰ ਡੂੰਘਾ ਬੀਜਿਆ ਕਰੋ ਉੱਤੇ ਉੱਤੇ ਨਾ ਲੱਗੇ ਰਿਹਾ ਕਰੋ ਉੱਤੋਂ ਉੱਤੋਂ ਨਾ ਫਿਰ ਉਹ ਜਾਨਵਰ ਚੁੱਕ ਕੇ ਲੈ ਜਾਂਦੇ ਸਾਡੇ ਅੰਦਰ ਵੀ ਉਹ ਰਹਿੰਦੇ ਨੇ ਪੰਜ ਚੋਰ ਜਿਹੜਾ ਉੱਤੇ ਉੱਤੇ ਬੋਲਦਾ ਨਾ ਅੰਦਰ ਵਸਾਇਆ ਕਰੋ ਮੇਰੇ ਹੀਰੇ ਰਤਨ ਨਾਮ ਅੱਖਾਂ ਬੰਦ ਕਰਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਜਦੋਂ ਵਸ ਗਿਆ ਉਦੋਂ ਹੀ ਨਾਮ ਸੁਣਨਾ ਸ਼ੁਰੂ ਹੋ ਜਾਣਾ, ਜਿਹਨੂੰ ਘਨੇਰੇ ਸ਼ਬਦ ਕਿਹਾ। ਜੇ ਘਨੇਰੇ ਸ਼ਬਦ ਨਹੀਂ ਸੁਣਦੇ ਤਾਂ ਮਤਲਬ ਵਸਿਆ ਨਹੀਂ ਗਾ, ਅਜੇ ਉੱਦਾਂ ਹੀ ਤੁਰੇ ਫਿਰਦੇ ਹਾਂ। ਨਾਮ ਜਿਨ ਕੇ ਮਨ ਵਸਿਆ, ਵਾਜੇ ਸ਼ਬਦ ਜਦੋਂ ਪੰਜ ਸ਼ਬਦ ਸੁਣਦੇ ਉਹਨੂੰ ਘਨੇਰੇ ਸ਼ਬਦ, ਉਦੋਂ ਫਿਰ ਪੰਜ ਦੂਤ ਵਸ ਆਉਂਦੇ, ਫਿਰ ਅੰਮ੍ਰਿਤ ਰਸ ਸਾਨੂੰ ਮਿਲਦਾ, ਨਹੀਂ ਤਾਂ ਇਹੀ ਲੁੱਟੀ ਜਾਂਦੇ। ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਆ, ਅੰਮ੍ਰਿਤ ਲੁੱਟੇ ਮਨਮੁੱਖ ਨਹੀਂ ਪੁੱਜ। ਸਾਨੂੰ ਪਤਾ ਹੀ ਨਹੀਂ ਗਾ ਵੀ ਸਾਡੀ ਖੁਰਾਕ ਲੁੱਟੀ ਜਾ ਰਹੀ, ਮਨ ਕਾ ਤੋਸਾ ਹਰਨਾਮ ਹੈ। ਇਹੀ ਸਤਿਗੁਰਾਂ ਨੇ ਅੱਜ ਕਿਹਾ ਵੀ ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਓ ਪਿਆਰ, ਮਨ ਤਨ ਰਤਾ ਸੱਚ ਰੰਗ, ਇੱਕੋ ਨਾਮ ਆਧਾਰ। ਇਹ ਆਧਾਰ ਬਣ ਜਾਵੇ ਸਾਡਾ, ਜਿੱਥੋਂ ਟੁੱਟੀ ਸੀ ਉੱਥੇ ਗੰਢੀ ਜਾਵੇ, ਫਿਰ ਸਭ ਭੁੱਖਾਂ ਖਤਮ ਹੋਣਗੀਆਂ ਮਨ ਦੀਆਂ, ਅਤੇ ਵਾਹਿਗੁਰੂ ਵਸ ਜਾਏਗਾ। ਸਾਚਾ ਨਾਮ ਮੇਰਾ ਆਧਾਰ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸੇ, ਜਿਨ ਇੱਛਾ ਸਭ ਕਾਂਖੀ ਏਕੇ ਦਰਸੋ ਜਾਣੇ ਦਰਸ਼ਨ, ਸਦਾ ਕੁਰਬਾਨ ਕੀਤਾ ਗੁਰ ਵਿੱਟੋਂ, ਜਿਸ ਦੀਆਂ ਇਹ ਬਣੀਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰ। ਆ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਸੋ ਗੁਰਮ ਪਿਆਰਿਓ, ਅੱਜ ਦਾ ਜੋ ਵੀਰਵਾਰ ਆਪਾਂ 4 ਤੋਂ 6 ਸਿਮਰ ਅਭਿਆਸ ਕਰਦੇ ਹਾਂ, ਉਹਦਾ ਸਮਾਂ ਸਮਾਪਤ ਹੈ। ਹੁਣ ਪਾਵਨ ਸ੍ਰੀ ਰਹਿਰਾਜ ਸਾਹਿਬ ਦੇ ਜਾਪ ਪਾਠ ਹੋਣੇ ਨੇ। ਬੇਨਤੀ ਕਰਦੀ ਹੈ ਕਿ ਆਪਾਂ ਹਰ ਵੀਰਵਾਰ ਵੀ ਅਤੇ ਸੈਚਰਡੇ ਸੰਡੇ ਵੀ 4 ਤੋਂ 6 ਇੱਥੇ ਸਿਮਰ ਅਭਿਆਸ ਕਰਦੇ ਹਾਂ। ਆਇਆ ਕਰੋ ਜਿੰਨਾ ਕੁ ਸਮਾਂ ਕਿ ਆਪਾਂ ਉਹ ਜਿਹੜਾ ਲਾਹਾ ਲੈ ਲਈਏ ਕਿ ਹਰ ਅੰਮ੍ਰਿਤ ਬੂੰਦ ਸੁਹਾਵਣੀ, ਮਿਲ ਸਾਧੂ ਪੀਵਣ ਹਾਰ। ਇਹ ਸਾਵਣ ਦੇ ਮਹੀਨੇ 'ਚ ਸਤਿਗੁਰੂ ਬਖਸ਼ਿਸ਼ ਕਰਦੇ, ਸਾਡੇ ਅੰਦਰ ਵੀ ਸਾਵਣ ਆ ਜਾਵੇ, ਜਿਹੜੀ ਵਿਕਾਰਾਂ ਦੀ ਅਗਨ ਆ ਇਹ ਸ਼ਾਂਤ ਹੋ ਜਾਵੇ। ਕੱਲ੍ਹ ਤਾਤੀ ਠੰਡਾ ਹਰਨਾਮ, ਕੱਲ੍ਹ ਤਾਤੀ ਠੰਡਾ ਹਰਨਾਮ, ਵੀ ਇਹ ਨਾਮ ਠੰਡਾ ਹੈ ਕਲਯੁੱਗ ਦੇ ਵਿੱਚ। ਸਤਿਗੁਰੂ ਕਹਿੰਦੇ ਉਹ ਨਾਮ ਜੇ ਪ੍ਰਗਟ ਹੋ ਗਿਆ ਤਾਂ ਫਿਰ ਤੁਹਾਡੇ ਸਾਰੇ ਹੀ ਇਹ ਅਗਨਾਂ ਜਿਹੜੀਆਂ ਨੇ, ਹੰਸ, ਹੇਤ, ਲੋਭ, ਕੋਪ, ਚਾਰੇ ਨਦੀਆਂ ਅੱਗ, ਜਿਹਦੇ 'ਚ ਮਨ ਸੜਦਾ ਰਹਿੰਦਾ ਕਿਤੇ, ਭਵੇਂ ਦੱਜੇ ਨਾਨਕਾ ਤਰੀਏ ਚਰਨੀ, ਚਰਨ ਕਿਹਾ ਉਹ ਨਾਮ ਨੂੰ, ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਓ ਪਿਆਰ, ਉਹ ਆਪਾਂ ਕਰਨਾ ਵਾ। ਆਹ ਗੁਰੂ

ਬੋਲੋ ਸਾਰੇ ਪੈ ਜੇ ਪਿਆਰ ਸਾਡਾ ਗੁਰ ਵਾਂਗ ਗੁਰ ਵਾਂਗ ਗੁਰ ਵਾਂਗ ਗੁਰੂ।

ਸੋ ਸਿਮਰਨ ਦਾ ਸਮਾਂ ਸਮਾਪਤ ਹੈ। ਹੁਣ ਪਾਵਨ ਸ੍ਰੀ ਰਹਿਰਾਜ ਸਾਹਿਬ ਦੇ ਜਾਪ ਪਾਠ ਨਾਲ ਜੁੜਨਾ ਕਰੋ ਜੀ। ਵਿਚਾਰਾਂ ਕਰਦਿਆਂ ਸਿਮਰਨ ਕਰਾਉਂਦਿਆਂ ਅਨੇਕਾਂ ਭੁੱਲਾਂ ਹੋ ਜਾਂਦੀਆਂ। ਗੁਰੂ ਅਤੇ ਸੰਗਤ ਬਖਸ਼ਣ ਯੋਗ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧਾਰੇ ਸਹੀ ਤੁਧ ਨੂੰ ਗਾਵਨ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧ ਨੂੰ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ

ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡਿੱਠਾ ਹੋਏ ਕੀਮਤ

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਵਿਣ ਸਿੱਧੀ ਕਿਨੇ ਨਾ ਪਾਈਆ, ਕਰਮ ਮਿਲੈ ਨਾਹੀਂ ਠਾਕਰ ਹਾਈਆ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹ

ਤਾਸੈ ਮਿਲ ਸੰਗਤ ਗੁਣ ਪਰਗਾਸ, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾ ਗੁਜਰੀ ਮਹੱਲਾ ਪੰਜਵਾਂ, ਕਾਹੇ ਰੇ ਮਨ ਚਿਤਵੈਂ ਉਦਮ, ਜਾ ਆਹਰ ਹਰ ਜੀਓ ਪਰਿਆ, ਸੈਲ ਪਥਰ ਮੈਂ ਜੰਤ ਉਪਾਏ, ਤਾਕਾ ਰਿਜਕ ਆਗੈ ਕਰ ਧਰਿਆ, ਮੇਰੇ ਮਾਧਾਓ ਜੀ ਸਤ ਸੰਗਤ ਮਿਲ

ਪਿਤਾ ਲੋਕ ਸੁਤ ਬਨਤਾ ਕੋਏ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਉਡੇ ਊਡ ਆਵੈ ਸਹਿ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਨ ਖਲਾਵੈ ਕਵਨ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ

ਜੀ ਸਭ ਦੁੱਖ ਵਿਸਾਰ ਨਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ

ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਭਏ ਜਨ ਹਰ ਧਿਆਇਆ ਜੀ ਤਿਨ ਟੁੱਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਪੈ ਜਪੈ ਬੇਅੰਤਾ ਤੇਰੇ ਅਨੇਕ ਪੜੇ ਬਹੁ ਸਿਮਰਤ ਸ਼ਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ।

ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੋ ਆਪੇ ਸਿਰ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਾਇਕਾ ਜਾਣ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਓ ਸਭ ਤੇਰੀ ਤੂੰ ਸਭ ਨੀ ਧਿਆਇਆ ਜਿਸਨੂੰ ਕਿਰਪਾ ਕਰ ਹੈ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਇਹ ਸੋਈ ਜਨ ਜਾਣ ਹਰ ਗੁਣ ਸਦ ਹੀ ਆਖ ਵਖਾਣ ਜਿਨ ਹਰ ਸੇਵਿਆ

ਆਵਰ ਨ ਕੋਏ। ਤੂੰ ਕਰ ਕਰ ਵੇਖੇ ਜਾਣੇ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ। ਅਤੇ ਤੁਸਾਰ ਵਰਡ ਹੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨਹੇ ਕੀਆ, ਪੰਕਜ ਮੋਹ ਪਗ ਨਹੀਂ ਚੱਲੈ, ਹਮ ਦੇਖਾਂ ਤਹ ਡੂਬੀ ਅਲੇ, ਮਨ ਏਕ ਨਾ ਚੇਤ ਸਮੂੜ ਮਨਾ,

ਹੈ ਭੈਵ ਆਪ ਆਪਣੀ ਬਦਹੈ ਜੇਤੀ ਬਰਨਤ ਭਿੰਨ ਭਿੰਨ ਤੋਏ ਤੇਤੀ ਤੁਮਰਾ ਲਖਾ ਨਾ ਜਾਹੇ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏਕਾ ਰੂਪ ਅਨੂਪ ਸਰੂਪਾ ਰੰਗ ਭਯੋ ਰਾਵ ਕਹੀਂ ਭੂਪਾ ਅੰਡ ਜੇ ਰਜ ਸੇ ਤਜ ਕੀਨੀ ਉਦਭੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹਵੇ ਬੈਠਾ ਕਹੂੰ ਸਿਮਟ ਭਯੋ ਸੰਗਰੇ ਕੈਠਾ ਸਗਰੀ ਸਿਸ਼ਟਿ ਖਾਏ ਅਚੰਭਵ ਆਦ ਜੁਗਾਦ ਸਰੂਪ ਸਿਅੰਭਵ ਅਵਰਛਾ ਮੇਰੀ ਤੁਮ ਕਰੋ ਸਿੱਖ ਉਭਾਰ ਆ ਸਿੱਖ ਸੰਗਰੋ ਦੁਸ਼ਟ ਜਿਤੇ ਉਠਬਤ ਉਤਪਾਤਾ ਸਗਲ ਮਲੇਸ਼ ਕਰੋ ਰਣਕਾਤਾ ਜੇ ਅਸ ਤੁਜ ਤਵ ਸ਼ਰਣੀ ਪਰੇ ਤਿਨਕੈ ਦੁਸ਼ਟ ਦੁਖਿਤ ਹਵੇ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਬਟਾਰੇ ਜੋ ਕਲ ਕੋ ਇੱਕ ਬਾਰ ਧਿਆ ਹੈ ਤਾਕੇ ਕਾਲ ਨਿਕਟ ਨਹਿ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦੁਸ਼ਟ ਤਨ ਜਾਹੇ ਨਿਹਰ ਹਉ ਤਾਕੇ ਤਾਪ ਤਨਕ ਮੈਂ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾ ਸ਼ਬ ਸਕੇ ਨ ਕੋਈ ਏਕ ਬਾਰ ਜਿਨ ਤੁਮੇ ਸੰਭਾਰਾ ਕਾਲ ਫਾਸਤੇ ਤਾਹੇ ਉਭਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ

ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾ ਮਨ ਆਈਆਂ ਸ਼ਬਦ ਉਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿ

ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਠੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਾਉ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜੇ ਅਨੰਦ ਸੁਣੋ ਵਡ ਭਾਗੀ ਹਉ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੂਖ ਰੋਗ ਸੰਦਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਗਾ ਸਭ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰਾਘੁਰ ਧਾਰੋ

ਬਿੰਦ ਗਾਹੇ ਸਭ ਸਾਹਿ ਨੂੰ ਕਿਰਪਾਲ ਸੰਭਾਲੇ ਸਾਹ ਸਾਹ ਬਿਰਥਾ ਕੋਈ ਨਾ ਜਾਏ ਜੀ ਆਵੈ ਤੁਦ ਆਹੇ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ ਜਿਹਵਾ ਜਬ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ਼੍ਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰੱਤਿਆ

ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਅੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵਣ ਛਕਿਆ, ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡ ਕੀਤਾ, ਤਿਨ੍ਹਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ, ਕਪਰੀਆਂ ਹਲਵਾਈਆਂ ਚਰਖੜੀਆਂ 'ਤੇ ਚੜੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੈ, ਚਿਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ, ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ

ਉਹ ਜਾਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸਤਿ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ। ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ। ਆਈ ਸੰਗਤ ਦੀ ਹਾਜ਼ਰੀ ਤਿਲ ਲਪੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ। ਪਰਿਵਾਰਾਂ ਸੁਖ ਸ਼ਾਂਤੀ ਚੜ੍ਹਕ ਦਾਤਾ ਬਖਸ਼ ਨੇ ਆਪ ਜੀ ਦੇ ਹੁਕਮ ਵਿੱਚ ਸਾਵਣ ਦਾ ਮਹੀਨਾ ਪ੍ਰਾਰੰਭ ਹੋਇਆ। ਸਤਿਗੁਰੂ ਕਿਰਪਾ ਕਰਨੀ ਸੰਗਤਾਂ ਪਰਿਵਾਰਾਂ ਦੇ ਸਿਰ 'ਤੇ ਮਿਹਰ ਭਰਿਆ ਤਰਖਾਂ ਪੁਰਾਣ ਸੁਖ ਸ਼ਾਂਤੀ ਚੜ੍ਹਦੀ ਕਲਾ ਦਾਦਾ ਬਖਸ਼ਣੀਆਂ। ਕਾਰੋਬਾਰ 'ਚ ਵਾਧੇ ਬਰਕਤਾਂ ਪਾਉਣੀਆਂ। ਕੋਮਲ ਕੌਰ ਵੱਲੋਂ ਆਪਣੇ ਬੇਟੇ ਸਹਿਜਦੀਪ ਕੋਹਲੀ ਦੀ ਆਰਮੀ ਕਮਾਂਡਰ ਦੀ ਸਿਲੈਕਸ਼ਨ ਨਿਯੁਕਤੀ ਹੋਣ 'ਤੇ ਮਨੋਕਾਮਨਾ ਪੂਰੀ ਹੋਣ 'ਤੇ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਸੁਮੀਤ ਸਿੰਘ ਵੱਲੋਂ ਆਪਣੇ ਜਨਮ ਦਿਨ ਦੀ ਖੁਸ਼ੀ ਅਰਦਾਸ ਬੇਨਤੀ ਕਰਦੇ ਹਨ। ਤਾਸ਼ ਵਿੰਦਰ ਸਿੰਘ ਤੰਦਰੁਸਤੀ ਚੜ੍ਹਦੀ ਕਲਾ ਅਰਦਾਸ ਬੇਨਤੀਆਂ ਸੰਗਤਾਂ ਪ੍ਰਵਾਨ ਬੇਨਤੀਆਂ ਗੁਰਮੁਸਾਰ ਪ੍ਰਵਾਨ ਕਰਨੀਆਂ। ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ। ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਏ। ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਬੇਨਤੀਆਂ। ਗੁਰਮਤਸਾਰ ਪ੍ਰਵਾਨ ਕਰਦੇ ਬਖਸ਼ੋ ਲਾਈ ਸ੍ਰੀ ਮੁਖਵਾਕ

न तर्क न चा भ्रमिया चा केसवा बचाने अये मये एक आन जियो।

ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਾਨਕ ਸੋਈ ਦਿਨ ਸੁਹਾਵੜਾ, ਜਿਤ ਪ੍ਰਭ ਆਵੈ ਚਿੱਤ, ਜਿਤ ਦਿਨ ਵਿਸਰੈ ਪਾਰ ਬ੍ਰਹਮ, ਫਿੱਟ ਭਲੇਰੀ ਰੁੱਤ। ਮਹਾਂ ਦਿਵਸ ਮੂਰਤ ਭਲੇ, ਜਿਸ ਕਉ ਨਦਰ ਕਰੇ, ਨਾਨਕ ਮੰਗੈ ਦਰਸ ਦਾਨ, ਕਿਰਪਾ ਕਰਹਉ ਹਰੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉਂ ਪਿਆਰੋ।

ਅਤੇ ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਸੰਤ ਦੀਆਂ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਰਹੇ ਹੋ ਆਪ ਜੀ ਨੇ ਸੋਧਾ ਰਾਲਾ ਸਾਹਿਬ ਜੀ ਦੇ ਪਾਠ ਅਰਦਾਸ ਬੇਨਤੀ ਪਿੱਤਰ ਹੁਕਮ ਸਰਵਣ ਕੀਤੇ ਮਹੀਨਾ ਜੋ ਪ੍ਰਾਰੰਭ ਹੋਇਆ ਸਾਵਣ ਦਾ ਪਿੱਤਰ ਬਾਣੀ ਸ਼ਬਦ ਆਪ ਜੀ ਨੇ ਸਰਵਣ ਕੀਤੇ ਹਨ ਗੁਰੂ ਮਹਾਰਾਜ ਕਿਰਪਾ ਕਰਨ ਆਉਣ ਵਾਲਾ ਸਮਾਂ ਨਾਮ ਬਾਣੀ ਨਾਲ ਜੋੜਦਿਆਂ ਬਤੀਤ ਕਰਾਉਣ ਸੰਗਤਾਂ ਪਰਿਵਾਰਾਂ ਸਿਰ 'ਤੇ ਮਿਹਰ ਭਰਾਤ ਰੱਖਣ ਅਤੇ ਨਾਲ ਹੀ ਅੱਜ ਪੰਥ ਦੇ ਮਹਾਨ ਸ਼ਹੀਦ ਜਿਨ੍ਹਾਂ ਨੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਉਹਨਾਂ ਮਹਾਨ ਉਸ ਮਹਾਨ ਸ਼ਹੀਦਾਂ ਸ਼ਹੀਦੀ ਦਿਹਾੜਾ ਹੈ ਸ਼ਹੀਦ ਭਾਈ ਸਤਿਕਾਰਯੋਗ ਸ਼ਹੀਦ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਜੀ ਅੱਜ ਇਸ ਸੰਬੰਧ ਦੀਵਾਨ ਸਾਜਰੇ ਹਨ ਆਪ ਜੀ ਹਾਜ਼ਰੀ ਭਰਨੀ ਸਰ ਦੀਵਾਨਾਂ 'ਚ ਅਤੇ ਆਉਣ ਵਾਲਾ ਜੋ ਸ਼ਨਿਸ਼ਰਵਾਰ ਹੈ ਉਸ ਦਿਨ ਰਾਗ ਮਲਹਾਰ ਕੀਰਤਨ ਦਰਬਾਰ ਸ਼ਾਮ ਨੂੰ ਰਹਿਰਾ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਕੀਰਤਨ ਦਰਬਾਰ ਸਜਣਗੇ ਹਾਜ਼ਰੀ ਭਰਨੀ ਹੈ ਜੀ ਅਗਲੇ ਹਫ਼ਤੇ ਜਿੱਥੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਵੀ ਆ ਰਹੇ ਹਨ ਅਤੇ ਨਾਲ ਹੀ ਕੌਮ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਹਰ ਸਾਲ ਦੀ ਤਰ੍ਹਾਂ ਅਖੰਡ ਕੀਰਤਨ ਸਮਾਗਮ ਦਰਬਾਰ ਕੀਰਤਨ ਦਰਬਾਰ ਸਾਜ ਰਹੇ ਹਨ ਜੋ 23, 24, 25 ਵੀਰਵਾਰ ਸ਼ੁੱਕਰਵਾਰ ਸ਼ਨਿਸ਼ਰਵਾਰ ਨੂੰ ਸਵੇਰੇ ਸ਼ਾਮ ਕੀਰਤਨ ਦਰਬਾਰ ਸਜਣਗੇ ਗੁਰਦੁਆਰਾ ਸਾਹਿਬ ਵਿਖੇ ਸ਼ੁੱਕਰਵਾਰ ਨੂੰ ਸਵੇਰੇ ਸ਼ਾਮ ਅਤੇ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਟੇਸੀ ਵਿਖੇ ਵੀਰਵਾਰ ਸਵੇਰ ਦਾ ਸ਼ਾਮ ਦਾ ਦੀਵਾਨ ਹੈ ਜੀ ਅਤੇ ਸ਼ਨਿਸ਼ਰਵਾਰ ਉੱਥੇ ਸਵੇਰ ਦਾ ਅਸਵਰ ਦੀਵਾਨ ਹੈ ਅਤੇ ਨਾਲ ਹੀ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਟੇਸੀ ਵਿਖੇ ਸ਼ਨਿਸ਼ਰਵਾਰ 25 ਜੁਲਾਈ ਨੂੰ ਹੀ ਸਵੇਰੇ 10 ਵਜੇ ਉੱਥੇ ਅੰਮ੍ਰਿਤ ਸੰਚਾਰ ਹੋ ਰਹੇ ਹਨ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ ਹੈ ਜਿਨ੍ਹਾਂ ਪ੍ਰਾਣੀਆਂ ਨੂੰ ਗੁਰੂ ਵਾਲੇ ਬਣਨਾ ਹੋਵੇ ਉੱਥੇ ਆਪ ਨਾਮ ਲਿਖਾ ਸਕਦੇ ਹੋ ਜੀ ਪੰਜਾਂ ਪਿਆਰਾਂ ਦੇ ਪੇਸ਼ ਹੋ ਕੇ ਨਾਮਦਾਤ ਅੰਮ੍ਰਿਤਦਾਤ ਪ੍ਰਾਪਤ ਕਰਕੇ ਜਨਮ ਸੇਵਾ ਕਰੋ ਅਤੇ ਸ਼ਾਮ ਨੂੰ 25 ਜੁਲਾਈ ਨੂੰ ਸ਼ਨਿਸ਼ਰਵਾਰ ਸ਼ਾਮ ਨੂੰ ਸਾਰੀ ਰਾਤ ਕੀਰਤਨ ਰਹਿਣ ਸਭਾਈ ਕੀਰਤਨ ਗੁਰਦੁਆਰਾ ਸਾਹਿਬ ਫਰੀ ਮਾਊਂਟ ਵਿਖੇ ਇੱਥੇ ਹੋਣਗੇ ਆਪ ਜੀ ਨੇ ਸਾਰੇ ਦੀਵਾਨਾਂ 'ਚ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀਓ, ਮਹਾਰਾਜ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਵਰਤ ਰਹੀ ਹੈ। ਸੰਧਿਆ ਦੇ ਦੀਵਾਨ ਸਜੇ ਨੇ, ਸਜੇ ਦੀਵਾਨਾਂ ਦੇ ਅੰਦਰ ਆਪ ਜੀ ਨੇ ਤੁਰਕੀ ਬਾਣੀ ਦੇ ਜਾਪ, ਤੁਰਕੀ ਬਾਣੀ ਦੇ ਕੀਰਤਨ ਸ਼੍ਰਵਣ ਕੀਤੇ ਹਨ। ਵੱਡਿਆਂ ਪਾਗਾਂ ਵਾਲੇ ਹੋ, ਸੰਗਰਾਂਦ ਦਾ ਅੱਜ ਦਿਹਾੜਾ ਹੈ, ਸਾਵਣ ਦਾ ਮਹੀਨਾ। ਇਹ ਮਹਾਰਾਜ ਦੇ ਹੁਕਮ ਚ ਪ੍ਰਾਰੰਭ ਹੋ ਰਿਹਾ ਹੈ। ਮਹਾਰਾਜ ਗੁਰੂ ਅਰਜਨ ਦੇਵ ਜੀ ਦਾ ਪਾਵਨ ਉਪਦੇਸ਼ ਹੈ, ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ। ਮਹਾਰਾਜ ਜੀ ਕਹਿੰਦੇ ਸਾਉਣ ਦੇ ਮਹੀਨੇ ਚ ਜਿਨ੍ਹਾਂ ਦਾ ਮਹਾਰਾਜ ਦੇ ਚਰਨਾਂ ਕਮਲਾਂ ਨਾਲ ਪਿਆਰ ਪਿਆ ਰਹਿੰਦਾ, ਉਹ ਹਰੇ ਭਰੇ ਰਹਿੰਦੇ ਹੈ, ਉਹਨਾਂ ਦਾ ਕਾਰੋਬਾਰ, ਉਹਨਾਂ ਦਾ ਘਰ, ਉਹਨਾਂ ਦਾ ਪਰਿਵਾਰ, ਉਹਨਾਂ ਦਾ ਸਰੀਰ, ਉਹਨਾਂ ਦਾ ਮਨ ਖਿੜਿਆ ਰਹਿੰਦਾ ਹੈ, ਸਭ ਕੁਝ ਹਰਿਆ ਭਰਿਆ ਰਹਿੰਦਾ। ਮਹਾਰਾਜ ਕਹਿੰਦੇ ਵਾਹਿਗੁਰੂ ਦੇ ਪਿਆਰਿਆਂ ਦਾ। ਸੋ ਮਹਾਰਾਜ ਜੀ ਨੇ ਸਾਡੇ ਤੇ ਮਿਹਰਾਮਤ ਕੀਤੀ ਹੈ, 12 ਮਹੀਨਿਆਂ ਦੇ ਰਾਹੀਂ ਸਾਨੂੰ ਉਪਦੇਸ਼ ਬਖਸ਼ਿਸ਼ ਕਰਕੇ ਨਿਵਾਜਿਆ ਹੈ। ਨਾਲ ਹੀ ਅੱਜ ਕੌਮ ਦੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ, ਉਹਨਾਂ ਦਾ ਸ਼ਹੀਦੀ ਦਿਨ ਵੀ ਹੈ। ਭਾਈ ਤਾਰੂ ਸਿੰਘ ਜੀ ਉਹ ਕੌਮੀ ਸ਼ਹੀਦ ਹਨ ਜਿਨ੍ਹਾਂ ਨੇ ਨੌਜਵਾਨੀ ਦੀ ਅਵਸਥਾ ਦੇ ਵਿੱਚ ਸਿੱਖ ਨੇ ਸਿੱਖੀ ਕੇਸਾਂ ਸਵਾਸਾਂ ਸੰਗ ਕਿਵੇਂ ਨਿਭਾਉਣੀ ਹੈ, ਇਹ ਪ੍ਰੈਕਟੀਕਲੀ ਆਪਣੇ ਜੀਵਨ ਦੇ ਵਿੱਚ ਜੀ ਕੇ ਦਿਖਾਇਆ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਜ਼ਕਰੀਆ ਖਾਨ ਨੇ ਭਾਈ ਤਾਰੂ ਸਿੰਘ ਜੀ ਦੇ ਅੱਗੇ 2-3 ਸ਼ਰਤਾਂ ਰੱਖੀਆਂ ਕਿ ਜਾਂ ਇਸਲਾਮ ਕਬੂਲ ਲਵੇ, ਸਿੱਖੀ ਤਿਆਗ ਦੇਵੇ, ਜਾਂ ਕੇਸ ਕਟਾ ਲਵੇ, ਜਾਂ ਕਰਾਮਾਤ ਦਿਖਾ ਦੇਵੇ, ਭਾਈ ਸਾਹਿਬ ਜੀ ਨੇ ਉਹਦੀ ਇੱਕ ਵੀ ਗੱਲ ਕਬੂਲੀ ਨਾ। ਜ਼ਕਰੀਆ ਕਹਿੰਦਾ ਲਿਆਓ, ਇਹਨੂੰ ਬੜਾ ਮਾਣ ਹੈ ਸਿੱਖੀ ਦੇ ਉੱਤੇ, ਤੇ ਇਹਨਾਂ ਦੇ ਗੁਰੂ ਦਾ ਵਚਨ ਹੈ ਕਿ ਸਿੱਖੀ ਔਰ ਕੇਸਾਂ ਦਾ ਗੂੜਾ ਸੰਬੰਧ ਹੈ, ਜਿਹਨੇ ਕੇਸ ਗਵਾ ਲਏ ਉਹਨੇ ਸਭ ਕੁਝ ਹੀ ਗਵਾ ਲਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੰਨਾ ਗੂੜਾ ਰਿਸ਼ਤਾ ਹੈ ਸਿੱਖੀ ਦਾ ਤੇ ਕੇਸਾਂ ਦਾ। ਲਿਆਓ ਪਹਿਲੇ ਇਹ ਜਿਹੜਾ ਵੱਡਾ ਸਿੱਖ ਬਣਦਾ ਆਪਣੇ ਆਪ ਚ, ਇਹਦਾ ਤੇ ਇਹਦੇ ਗੁਰੂ ਦਾ ਰਿਸ਼ਤਾ ਤੋੜੀਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਤਾਰੂ ਸਿੰਘ ਜੀ ਬੋਲੇ ਹੈ, ਜ਼ਕਰੀਆ ਜੇ ਇਸ ਗੱਲ ਤੇ ਆਇਆ ਨਾ, ਤੇਰੀ ਹਿੰਮਤ ਨਹੀਂ ਤੂੰ ਮੇਰਾ ਤੇ ਮੇਰੇ ਗੁਰੂ ਦਾ ਰਿਸ਼ਤਾ ਤੋੜ ਦੇਵੇਂ। ਐਸਾ
ਮੈਨੂੰ ਆਪਣੇ ਮਾਲਕ ਤੇ, ਮੈਨੂੰ ਆਪਣੇ ਗੁਰੂ ਤੇ, ਮੈਨੂੰ ਆਪਣੇ ਗੁਰੂ ਦੀ ਤਾਕਤ ਤੇ ਮਾਣ ਹੈ। ਦੁਨੀਆਂ ਤੇ ਐਸਾ ਔਜ਼ਾਰ ਹੀ ਨਹੀਂ ਬਣਿਆ ਜਿਹੜਾ ਤਾਰੂ ਸਿੰਘ ਦੇ ਕੇਸਾਂ ਨੂੰ ਕੱਟ ਸਕੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਐਡਾ ਮਹਾਰਾਜ ਜੀ ਕਹਿੰਦੇ ਮਾਣ ਦੁਨੀਆਂ ਬੜੀ ਕਰਦੀ ਹੈ, ਕੋਈ ਕਹਿੰਦਾ ਮੈਂ ਸੋਹਣਾ ਬਹੁਤ ਹੈ, ਕੋਈ ਕਹਿੰਦਾ ਮੇਰੇ ਕੋਲ ਪੈਸਾ ਬਹੁਤ ਹੈ, ਕੋਈ ਕਹਿੰਦਾ ਕਿਸੇ ਨੂੰ ਕਿਸੇ ਚੀਜ਼ ਤੇ ਮਾਣ ਹੈ, ਕਿਸੇ ਨੂੰ ਕਿਸੇ ਚੀਜ਼ ਤੇ ਮਾਣ ਹੈ। ਔਰ ਉਹ ਮਾਣ ਨੇ ਜਿਹੜੇ ਝੁੱਠੇ ਨੇ, ਖਤਮ ਹੋ ਜਾਣ ਵਾਲੇ ਨੇ। ਕਹਿੰਦੇ ਜੇ ਮਾਣ ਕਰਨਾ ਤਾਂ ਭਾਈ ਤਾਰੂ ਸਿੰਘ ਵਰਗਾ ਮਾਣ ਕਰ। ਭਾਈ ਸਾਹਿਬ ਕਹਿੰਦੇ ਮੈਨੂੰ ਮੇਰੇ ਮਾਲਕ ਤੇ ਮਾਣ ਹੈ, ਮੇਰੇ ਕਲਗੀਧਰ ਪਾਤਸ਼ਾਹ ਤੇ ਮਾਣ ਹੈ ਕਿ ਦੁਨੀਆਂ ਤੇ ਇਹੋ ਜਿਹਾ ਕੋਈ ਔਜ਼ਾਰ ਨਹੀਂ ਬਣਿਆ ਜਿਹੜਾ ਮੇਰੇ ਕੇਸ ਕੱਟ ਕੇ ਮੇਰਾ ਤੇ ਮੇਰੇ ਗੁਰੂ ਦਾ ਰਿਸ਼ਤਾ ਤੋੜ ਦੇਵੇ। ਤੇ ਅੱਜ ਅਸੀਂ ਆਪ, ਸਾਡੇ ਬੱਚੇ ਆਪ ਜਿਹੜੇ ਹੈ ਉਹ ਨਾਈਆਂ ਦੀਆਂ ਦੁਕਾਨਾਂ ਤੇ ਜਾ ਜਾ ਕੇ ਕੇਸ ਕਟਾ ਰਹੇ ਹੈ। ਆਪਣੀ ਸਰਦਾਰੀ, ਉਹ ਦਾਤ ਜਿਹੜੀ ਮਹਾਰਾਜ ਜੀ ਨੇ ਆਪਣੇ ਬੱਚੇ ਵਾਰ ਕੇ, ਉਹ ਦਾਤ ਜਿਹੜੀ ਉਹਨਾਂ ਬੀਬੀਆਂ ਨੇ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਛੋਟੇ ਛੋਟੇ ਬੱਚਿਆਂ ਦੇ ਟੋਟੇ ਕਰਾ ਕੇ, ਗਲਾਂ 'ਚ ਹਾਰ ਪਵਾ ਕੇ ਸਾਨੂੰ ਬਖਸ਼ੀ ਹੈ, ਉਹ ਵੀ ਜਿਉਂ ਸਕਦੀਆਂ ਸੀ ਸਾਡੇ ਵਾਂਗੂ ਮਨਮੁੱਖ ਹੋ ਕੇ, ਪਰ ਉਹਨਾਂ ਆਪਣੀ ਔਰ ਆਪਣੇ ਬੱਚਿਆਂ ਦੀ ਮੌਤ ਪ੍ਰਵਾਨ ਕਰ ਲਈ। ਪਰ ਇਹ ਮਾਰਗ ਨਹੀਂ ਛੱਡਿਆ। ਬੜਾ ਸਮਾਂ ਮਹਾਰਾਜ ਦੇ ਪੰਥ ਤੇ ਭੀੜਾਂ ਪੈਂਦੀਆਂ ਰਹੀਆਂ ਨੇ, ਸਮੇਂ ਬਣਦੇ ਰਹੇ ਹੈ, ਲੇਕਿਨ ਸਾਡਿਆਂ ਬਜ਼ੁਰਗਾਂ ਨੇ, ਸਾਡਿਆਂ ਭਰਾਵਾਂ ਨੇ, ਸਾਡੀਆਂ ਭੈਣਾਂ ਨੇ ਜ਼ੁਲਮ ਦਾ ਔਰ ਜ਼ਾਲਮ ਦਾ ਡਟ ਕੇ ਮੁਕਾਬਲਾ ਕੀਤਾ, ਜਾਨਾਂ ਵਾਰ ਦਿੱਤੀਆਂ ਨੇ, ਅੰਨੇ ਤਸ਼ੱਦਦ ਚੱਲ ਲਏ ਨੇ, ਲੇਕਿਨ ਆਪਣੇ ਸਿੱਖੀ ਸਰੂਪ, ਸਿੱਖੀ ਸਿਧਾਂਤ, ਸਿੱਖੀ ਫਲਸਫੇ ਤੋਂ ਡੋਲੇ ਨਹੀਂ।

ਲੈ ਕੇ ਸਾੜ ਦਿੱਤਾ ਗਿਆ। ਉਹਨਾਂ ਦੇ ਹੱਕ ਚ ਆਵਾਜ਼ ਚੁੱਕਣ ਕਰਕੇ ਇੰਨਾ ਤਸ਼ੱਦਦ ਕਰਕੇ ਸ਼ਹੀਦ ਕੀਤਾ ਗਿਆ। ਇਹ ਤਸ਼ੱਦਦ ਜੇ ਸਾਰੀ ਕੌਮ ਤੇ ਲਾਇਆ ਜਾਏ ਨਾ, ਇਹ ਜਿਹੜਾ ਦਿਖਾਇਆ ਗਿਆ ਅੱਧਾ ਪਰਸੈਂਟ ਵੀ ਨਹੀਂ ਹੈ। ਬੀਬੀਆਂ ਦੇ ਪੇਟ ਚ ਬੱਚੇ ਹੋਣ ਵਾਲੇ ਸੀ, ਲੱਤਾਂ ਮਾਰ ਮਾਰ ਮਾਰ ਦਿੱਤੇ ਗਏ ਹੈ। ਦੱਸਣ ਲਈ ਵੀ ਐਡਾ ਦਿਲ ਚਾਹੀਦਾ, ਦੱਸ ਵੀ ਨਹੀਂ ਹੁੰਦਾ ਇਹੋ ਜਿਹਾ ਅਤਿਆਚਾਰ ਬੀਤੇ ਸਮੇਂ ਚ ਹੋਇਆ। ਪਰ ਉਹ ਚੱਲ ਗਏ ਤੇ ਜੇ ਉਹ ਚੱਲੇ ਅੱਜ ਸਾਡੇ ਝੰਡੇ ਉਸੇ ਤਰ੍ਹਾਂ ਝੁਲਦੇ ਆ। ਜਿਹੜੇ ਦੁਬਾਰੇ ਸੂਬੇ ਸਰਹੰਦ ਜਕਰੀਏ ਪੈਦਾ ਹੋਏ ਸੀ, ਸਭ ਮਰ ਖੱਪ ਗਏ ਨੇ। ਪਰ ਕਲਗੀਧਰ ਪਾਤਸ਼ਾਹ ਦੀ ਕੌਮ, ਕਲਗੀਧਰ ਪਾਤਸ਼ਾਹ ਮਹਾਰਾਜ ਦੇ ਉਹ ਹਰੀ ਕੇ ਪੱਤਣ ਚ ਜਿੱਥੇ ਹਜ਼ਾਰਾਂ ਲਵਾਰਿਸ਼ ਗੁਰੂ ਕੇ ਸਿੱਖਾਂ ਨੂੰ ਕੋ ਕੋ ਕੇ ਮਾਰ ਕੇ ਰੜੋ ਦਿੱਤਾ ਗਿਆ, ਅਕਲ ਉਹਨਾਂ ਦੇ ਵਾਰਸ ਲੱਖਾਂ ਦੀ ਗਿਣਤੀ ਚ ਉੱਥੇ ਲੰਗਰ ਲਈ ਬੈਠੇ ਸਨ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ ਇਸ ਪੰਥ ਦੇ ਉੱਤੇ ਕਿ ਇਹਨੂੰ ਖਤਮ ਕਰਨ ਵਾਲਾ ਕੋਈ ਜੰਮਿਆ ਨਹੀਂ। ਭਾਈ ਤਾਰੂ ਸਿੰਘ ਦੇ ਵਾਰਸੋ, ਭਾਈ ਤਾਰੂ ਸਿੰਘ ਦਾ ਮਾਣ ਦੇਖੋ। ਜ਼ਕਰੀਆ ਕਹਿੰਦਾ ਆਖਿਰਕਾਰ ਦੁਖੀ ਹੋ ਕੇ ਕਹਿੰਦਾ ਜਿਹੜੇ ਕੇਸਾਂ ਤੇ ਮਾਣ ਕਰਦੇ ਨਾ, ਇਹ ਤਾਂ ਮੈਂ ਜੁੱਤੀਆਂ ਮਾਰ ਮਾਰ ਲਾ ਦੇਣੇ ਆ ਤੇਰੇ। ਭਾਈ ਸਾਹਿਬ ਨੂੰ ਰੋਹ ਆਇਆ ਤੇ ਰੋਹ ਚ ਆ ਕੇ ਬੋਲੇ ਹੈ, ਤੂੰ ਕੀ ਜੁੱਤੀਆਂ ਮਾਰੇਗਾ ਜ਼ਕਰੀਆ, ਲਿਆਈ ਤੇਰੇ ਹੱਕ ਚ ਖੜਨ ਵਾਲਾ ਜਿਹੜਾ ਵੀ ਤੇਰਾ ਕੋਈ ਅਵਤਾਰ ਪੈਗੰਬਰ ਔਲੀਆ ਖੜ ਸਕਦਾ ਹੋਇਆ, ਗੁਰੂ ਗੋਬਿੰਦ ਸਿੰਘ ਦੇ ਸਿੱਖ ਦਾ ਬਚਨ ਹੈ, ਤੇਰੇ ਸਿਰ ਚ ਜੁੱਤੀਆਂ ਮਾਰ ਕੇ ਤੈਨੂੰ ਮਾਰ ਕੇ ਆਪ ਸ਼ਹਾਦਤ ਦਾ ਜਾਮ ਪੀ ਕੇ ਤੈਨੂੰ ਨਰਕਾਂ ਚ ਡੇਗ ਕੇ ਫਿਰ ਸੱਚ ਖੰਡ ਜਾਵਾਂਗਾ। ਖੋਪਰ ਲਾ ਦਿੱਤਾ ਗਿਆ। 22 ਦਿਨ ਲਗਾਤਾਰ ਬਿਨਾਂ ਦਵਾਈ, ਬਿਨਾਂ ਪੱਟੀ, ਬਿਨਾਂ ਕਿਸੇ, ਏਦਾਂ ਹੀ ਸਿਰ ਤੋਂ ਖੋਪੜ ਲਾ ਦਿੱਤਾ ਗਿਆ ਸੀ ਰੰਮੀ ਨਾਲ ਖੁੱਲਾ ਸਿਰ। 22 ਦਿਨ ਬੈਠੇ ਰਹੇ ਆ ਤੇ ਉਧਰ ਕੁਝ ਦਿਨਾਂ ਬਾਅਦ ਹੀ ਜ਼ਕਰੀਏ ਨੂੰ ਬੰਨ ਪੈ ਗਿਆ। ਸਭ ਇਲਾਜ ਕਰਵਾਏ, ਕੋਈ ਹੱਲ ਨਾ ਬਣਿਆ। ਆਖਿਰਕਾਰ ਭਾਈ ਸੁਵੇਗ ਸਿੰਘ ਸਾਹਵਾਦ ਸਿੰਘ ਹੋਰਾਂ ਦੇ ਪਿਤਾ ਜੀ, ਉਹਨਾਂ ਨੂੰ ਖਾਲਸਾ ਪੰਥ ਕੋਲ ਬੇਨਤੀ ਦੇ ਕੇ ਘੱਲਿਆ ਤੇ ਖਾਲਸਾ ਪੰਥ ਨੇ ਸਜ਼ਾ ਲਾਈ ਕਿ ਭਾਈ ਤਾਰੂ ਸਿੰਘ ਦਾ ਜੋੜਾ ਜੇ ਜ਼ਕਰੀਆ ਆਪਣੇ ਸਿਰ ਚ ਖਾਏਗਾ ਤਾਂ ਉਹਦਾ ਬੰਨ ਖੁੱਲ ਜਾਏਗਾ ਪਿਸ਼ਾਬ ਦਾ। ਉਧਰੋਂ ਪੰਥ ਦਾ ਹੁਕਮ ਆਇਆ, ਕਹਿੰਦੇ ਭਾਈ ਸਾਹਿਬ ਦਾ ਜੋੜਾ ਲੱਭਿਆ ਗਿਆ ਤੇ ਉਹ ਜੋੜਾ ਜ਼ਕਰੀਏ ਦੇ ਸਿਰ ਦੇ ਵਿੱਚ ਮਾਰਿਆ। ਜਿਉਂ ਜਿਉਂ ਭਾਈ ਸਾਹਿਬ ਦਾ ਜੋੜਾ ਉਹਦੇ ਸਿਰ ਚ ਵੱਜਦਾ ਗਿਆ ਤਿਉਂ ਤਿਉਂ ਉਹਨੂੰ ਆਰਾਮ ਆਉਂਦਾ ਗਿਆ ਤੇ ਕਹਿੰਦਾ ਗਿਆ ਜਿਹੜਾ ਮਾਰ ਰਿਹਾ ਸੀ, ਹੋਰ ਖਿੱਚ ਕੇ ਮਾਰ, ਹੋਰ ਖਿੱਚ ਕੇ ਮਾਰ, ਕਿਉਂਕਿ ਦੁਖੀ ਬਹੁਤ ਸੀ, ਤੜਫਿਆ ਪਿਆ ਸੀ ਤੇ ਹਾਰ ਕੇ ਜੁੱਤੀਆਂ ਖਾਂਦਾ ਖਾਂਦਾ ਮੌਤ ਦੇ ਘਾਟ ਉੱਤਰ ਗਿਆ ਜ਼ਕਰੀਆ ਖਾਨ। ਉਧਰ ਭਾਈ ਤਾਰੂ ਸਿੰਘ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਹੈ। ਜਪਜੀ ਸਾਹਿਬ ਦਾ ਪਾਠ ਕਰਕੇ ਫਤਿਹ ਬੁਲਾ ਕੇ ਅਰਦਾਸ ਕਰਕੇ ਮਹਾਰਾਜ ਦੇ ਚਰਨਾਂ ਚ ਸਰੀਰ ਤਿਆਗ ਦਿੱਤਾ। ਸਰੀਰ ਤਿਆਗ ਕੇ ਸੱਚਖੰਡ ਵੱਲ ਨੂੰ ਚਾਲੇ ਮਾਰ ਦਿੱਤੇ ਹੈ। ਪੰਥ ਪ੍ਰਕਾਸ਼ ਗ੍ਰੰਥ ਚ ਬੋਲ ਲਿਖੇ ਹੈ, ਕਹਿੰਦੇ ਅੱਗੇ ਅੱਗੇ ਜ਼ਕਰੀਆ ਲਾਇਆ ਹੋਇਆ, ਪਿੱਛੇ ਭਾਈ ਤਾਰੂ ਸਿੰਘ ਆਪ ਨੇ ਸੱਚਖੰਡ ਦੇ ਦਰਵਾਜ਼ੇ ਤੇ ਜਾ ਕੇ ਧੱਕਾ ਮਾਰ ਕੇ ਨਰਕ ਚ ਸੁੱਟ ਕੇ ਜਮਦੂਤਾਂ ਦੇ ਹਵਾਲੇ ਕਰਕੇ ਭਾਈ ਤਾਰੂ ਸਿੰਘ ਆਪਣਾ ਕੌਲ ਨਿਭਾ ਕੇ ਫਿਰ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਚ ਗਏ, ਸੱਚਖੰਡ ਗਏ।

ਸੀ ਤਾਕਤ ਦੇ ਮਾਲਕ, ਐਡੀਆਂ ਐਡੀਆਂ ਸ਼ਕਤੀਆਂ ਦੇ ਮਾਲਕ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਲਾਡਲੇ ਸਿੱਖ ਹੋਏ ਹੈ। ਸਤਸੰਗ ਜੀ, ਭਾਈ ਮਤੀ ਦਾਸ ਜੀ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ, ਉਹਨਾਂ ਨੇ ਜਦਵਾਰਾ ਚੱਲਣਾ ਸ਼ੁਰੂ ਹੋਇਆ ਅਤੇ ਕਹਿੰਦੇ ਅਜੇ ਪਾਠ ਅੱਧਾ ਹੋਇਆ ਸੀ ਜਪਜੀ ਸਾਹਿਬ ਦਾ ਅਤੇ ਸਰੀਰ ਦੇ ਦੋ ਟੁਕੜੇ ਹੋ ਗਏ। ਪ੍ਰਾਚੀਨ ਪੰਥ ਪ੍ਰਕਾਸ਼ ਚ ਬੋਲ ਆਉਂਦੇ ਨੇ, ਕਹਿੰਦੇ ਦੋਨੋ ਤਨ ਤੇ ਜਪਜੀ ਪੜ੍ਹੈ ਹੇਰਤ ਸਭ ਕੇ ਅਚਰਜ ਵੜੈ। ਸਰੀਰ ਦੇ ਦੋ ਟੁਕੜੇ ਹੋ ਚੁੱਕੇ ਹੈ, ਦੋਨਾਂ ਟੁਕੜਿਆਂ ਦੇ ਵਿੱਚੋਂ ਜਪਜੀ ਸਾਹਿਬ ਦੀ ਆਵਾਜ਼ ਆ ਰਹੀ ਹੈ। ਕਹਿੰਦੇ ਸਭ ਹੈਰਾਨ ਨੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਥੇ ਆ ਕੇ ਉਹ ਤੁਰਕ ਹੈਰਾਨ ਨੇ, ਕੁਛ ਕੁ ਕਾਮਰੇਡ ਬਿਰਤੀ ਦੇ ਲੋਕਾਂ ਨੇ ਸ਼ੰਕਾ ਕੀਤਾ, ਇੱਦਾਂ ਕਿਵੇਂ ਹੋ ਸਕਦਾ ਹੈ ਕਿ ਸਰੀਰ ਦੇ ਦੋ ਟੁਕੜੇ ਹੋ ਜਾਣ, ਜਪਜੀ ਸਾਹਿਬ ਦੇ ਪਾਠ ਦੀ ਆਵਾਜ਼ ਕਿੱਦਾਂ ਆ ਸਕਦੀ ਹੈ। ਸਤਸੰਗ ਜੀ, ਜਿਹੜੀ ਅੰਦਰ ਜੋਤ ਹੈ, ਰੂਹ ਹੈ, ਉਹਨੂੰ ਨੈਨਮ ਛਦੰਤੀ ਸ਼ਸਤਰਾਣੀ, ਨੈਨਮ ਦਹੰਤੀ ਪਾਵਕਾਹ, ਸੰਸਕ੍ਰਿਤ ਦੇ ਗ੍ਰੰਥਾਂ ਦੇ ਵਿੱਚ ਵੀ ਕਿਹਾ ਹੈ ਕਿ ਸ਼ਸਤਰ ਉਹਨੂੰ ਕੱਟ ਨਹੀਂ ਸਕਦੇ, ਆਗੋ ਆਤਮਾ ਨੂੰ ਉਸ ਰੂਹ ਨੂੰ ਸਾੜ ਨਹੀਂ ਸਕਦੀ, ਪਾਣੀ ਉਹਨੂੰ ਡੋਬ ਨਹੀਂ ਸਕਦਾ, ਹਵਾ ਉਹਨੂੰ ਸੋਖ ਨਹੀਂ ਸਕਦੀ। ਤੇ ਉਹ ਜਿਹੜਾ ਸ਼ਹੀਦ ਹੈ ਜਿਹਨੇ ਸ਼ਹਾਦਤ ਦਾ ਜਾਮ ਪੀ ਲਿਆ, ਬੇਸ਼ੱਕ ਲੋਕਾਂ ਦੀ ਨਜ਼ਰ ਚ ਉਹਦੇ ਸਰੀਰ ਦੇ ਦੋ ਟੁਕੜੇ ਹੋ ਗਏ ਹੈ, ਪਰ ਜਿਹੜਾ ਰੁਤਬਾ ਉਹਨੂੰ ਮਿਲਿਆ ਸ਼ਹੀਦ ਦਾ, ਸ਼ਹਾਦਤ ਦਾ, ਜਿਹੜੀ ਰੂਹ, ਜਿਹੜਾ ਸਰੀਰ ਉਹਦਾ ਆਪਣਾ ਆ, ਇੱਕ ਜਿਹੜਾ ਉਹਨੂੰ ਸ਼ਹੀਦ ਦਾ ਸਰੀਰ ਮਿਲਿਆ, ਉਹਨੂੰ ਕੌਣ ਰੋਕ ਸਕਦਾ ਕਿ ਜਪਜੀ ਸਾਹਿਬ ਦਾ ਪਾਠ ਪੂਰਾ ਨਾ ਕਰੇ, ਆਖੋ ਸਤਨਾਮ। ਉਹਨੂੰ ਕਿਹੜਾ ਆਰਾ ਬਣਿਆ ਜਿਹੜਾ ਕੱਟ ਦੇਵੇ। ਭਾਈ ਮਨੀ ਸਿੰਘ ਜੀ ਦਾ ਜ਼ਿਕਰ ਮਿਲਦਾ ਕਿ ਜਦੋਂ ਸਰੀਰ ਦੇ ਟੁਕੜੇ ਕਰਕੇ ਟੋਕਰੇ ਚ ਪਾ ਦਿੱਤਾ ਗਿਆ, ਜੇ ਚੌਪਈ ਸਾਹਿਬ ਸਤਾਰਾਂ ਸੁਖਮਣੀ ਸਾਹਿਬ ਸਤਾਰਾਂ ਅਸ਼ਟਪਦੀਆਂ ਹੋਈਆਂ ਸਨ, ਬਾਕੀ ਦਾ ਪਾਠ ਭਾਈ ਸਾਹਿਬ ਜੀ ਨੇ ਕਰਕੇ ਫਿਰ ਫਤਿਹ ਬੁਲਾਈ, ਫਿਰ ਸੱਚਖੰਡ ਨੂੰ ਗਏ। ਸਾਡੀ ਨਜ਼ਰ ਚ ਸਰੀਰ ਦੇ ਟੁਕੜੇ ਹੋ ਗਏ ਆ, 64 ਟੁਕੜੇ ਭਾਈ ਮਨੀ ਸਿੰਘ ਦੇ ਸਰੀਰ ਦੇ ਕੀਤੇ, ਦੋ ਟੁਕੜਿਆਂ ਦੇ ਵਿੱਚ ਭਾਈ ਮਤੀ ਦਾਸ ਜੀ ਦਾ ਸਰੀਰ ਜਿਹੜਾ ਹੈ ਉਹ ਵੱਢਿਆ ਗਿਆ ਤੇ ਡਿੱਗ ਵੀ ਪਿਆ। ਸਾਡੀ ਨਜ਼ਰ ਚ ਉਹ ਸਰੀਰ ਮੁੱਕ ਚੁੱਕੇ ਹੈ, ਪਰ ਸ਼ਹੀਦਾਂ ਨੂੰ ਮੁਕਾਉਣ ਵਾਲਾ ਕੌਣ ਜੰਮਿਆ ਬਈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪਣਿਆਂ ਸ਼ਹੀਦਾਂ ਪ੍ਰਤੀ, ਉਹਨਾਂ ਦੀ ਸ਼ਹਾਦਤ ਪ੍ਰਤੀ ਅਕੀਦਾ ਰੱਖਿਆ ਕਰੋ, ਭਾਵਨਾ ਰੱਖਿਆ ਕਰੋ ਕਿ ਉਹਨਾਂ ਵਰਗਾ ਰੁਤਬਾ ਔਰ ਉਹਨਾਂ ਵਰਗੀ ਸ਼ਹਾਦਤ ਨਾ ਕਿਸੇ ਨੇ ਦਿੱਤੀ ਹੈ, ਨਾ ਕੋਈ ਦੇ ਸਕਦਾ, ਨਾ ਕੋਈ ਦੇ ਸਕੇਗਾ। ਕਿਸੇ ਵਿਦਵਾਨ ਦੇ ਬੋਲ ਨੇ, ਸ਼ਹਾਦਤ ਕਾ ਜਜ਼ਬਾ ਔਰ ਸ਼ਹੀਦ ਕਾ ਰੁਤਬਾ ਹਰ ਕਿਸੀ ਕੇ ਮੁਕੱਦਰ ਮੇਂ ਨਹੀਂ ਹੋਤਾ, ਹਰ ਕਿਸੇ ਦੇ ਮੱਥੇ ਤੇ ਨਹੀਂ ਲਿਖਿਆ ਹੁੰਦਾ ਕਿ ਸ਼ਹੀਦ ਹੋ ਜਾਏਗਾ। ਬਹੁਤ ਵੱਡੀ ਘਾਲਣਾ ਹੋਵੇ ਕਿਸੇ ਗੁਰੂ ਕੇ ਸਿੱਖ ਦੀ, ਉਹਦੀ ਝੋਲੀ ਚ ਜਾ ਕੇ ਸ਼ਹੀਦੀ ਦੀ ਦਾਤ ਪੈਂਦੀ ਹੈ। ਏਦਾਂ ਥੋੜੋ ਵੀ ਆਪਣੀ ਜਾਨ ਬਚਾਉਣ ਲਈ ਬੰਦਾ ਹਰ ਉਪਰਾਲਾ ਵਰਤਦਾ ਹੈ ਕਿ ਮੇਰੀ ਜਾਨ ਬਚ ਜਾਏ, ਪਰ ਜਿਹੜੇ ਘਰੋਂ ਜਾਨ ਵਾਰਨ ਲਈ ਤੁਰ ਪੈਂਦੇ ਆ ਉਹ ਆਮ ਥੋੜੋ ਨੇ, ਉਹ ਬਖਸ਼ੀਆਂ ਹੋਈਆਂ ਰੂਹਾਂ ਨੇ ਜਿਹੜੀਆਂ ਵਾਹਿਗੁਰੂ ਦੀ ਦਰਗਾਹ ਤੋਂ ਹੀ ਆਉਂਦੀਆਂ ਨੇ। ਸੋ ਭਾਈ ਤਾਰੂ ਸਿੰਘ ਸਾਹਿਬ, ਉਹਨਾਂ ਦਾ ਅੱਜ ਸ਼ਹੀਦੀ ਦਿਹਾੜਾ ਅਸੀਂ ਮਨਾ ਰਹੇ ਹਾਂ।
ਤੇ ਮੈਂ ਫਿਰ ਬੇਨਤੀ ਕਰਦਾ ਆਪਣਿਆਂ ਭਰਾਵਾਂ ਨੂੰ ਕਿ ਕਦੇ ਸ਼ੀਸ਼ੇ ਅੱਗੇ ਖਲੋ ਕੇ ਦੇਖਿਓ, ਜਿਨ੍ਹਾਂ ਨੇ ਕੇਸਾਂ ਨੂੰ ਅਲਵਿਦਾ ਕਹਿ ਦਿੱਤਾ ਹੈ, ਕਿ ਤੁਸੀਂ ਭਾਈ ਤਾਰੂ ਸਿੰਘ ਦੇ ਵਾਰਸ ਹੋ, ਇੱਕੋ ਸ਼ਹੀਦ ਜਿਹਨੇ ਖੋਪਰ ਲੁਹਾ ਲਿਆ ਤੇ ਇੱਕ ਅਸੀਂ ਜਿਹੜੇ ਆਪ ਕੇਸ ਲੁਹਾਏ। ਅਰਦਾਸ ਕਰੋ ਮਹਾਰਾਜ ਅੱਗੇ, ਸਮੱਤ ਮੰਗੋ, ਸਭ ਕੁਛ ਦੇ ਦਿੱਤਾ ਮਹਾਰਾਜ ਜੀ ਨੇ, ਕੋਈ ਕਮੀ ਨਹੀਂ ਛੱਡੀ, ਸਿੱਖੀ ਦੀ ਦਾਤ ਵੀ ਮੰਗ ਲਓ। ਅਰਦਾਸ ਕਰੋ ਕਲਗੀ ਧਰ ਦੇ ਪੁੱਤਰ ਧੀਓ, ਅੰਮ੍ਰਿਤ ਧਾਰੀ ਹੋ ਕੇ ਜੀਓ। ਔਖਾ ਕੰਮ ਨਹੀਂ ਹੈ, ਬਸ ਸਾਨੂੰ ਡਰਾ ਜੇ ਜ਼ਿਆਦਾ ਦਿੱਤਾ ਗਿਆ। ਪੰਜ ਸੱਤ ਕੁ ਚੀਜ਼ਾਂ ਨੇ, ਪੰਜ ਸੱਤ ਕੁ ਗਲਤੀਆਂ ਨੇ ਜਿਹੜੀਆਂ ਤੋਂ ਸਮਾਜ ਵੀ ਰੋਕਦਾ, ਕਾਨੂੰਨ ਵੀ ਰੋਕਦਾ, ਸਾਡੇ ਪਰਿਵਾਰ ਵੀ ਰੋਕਦੇ ਨੇ। ਉਹੀ ਮਹਾਰਾਜ ਜੀ ਨੇ ਮਨਾ ਕੀਤੀਆਂ ਨੇ। ਮਹਾਰਾਜ ਨੇ ਕਿਹੜਾ ਬਹੁਤਾ ਕਿਤੇ ਔਖਾ ਕੀਤਾ ਸਾਨੂੰ, ਤੇ ਉਲਟ ਕੇ ਸਰਦਾਰੀਆਂ ਦਿੱਤੀਆਂ ਨੇ, ਬਖਸ਼ਿਸ਼ਾਂ ਦਿੱਤੀਆਂ ਨੇ, ਬਾਣੀ ਦਿੱਤੀ ਹੈ। ਤੇ ਜੇ ਕੋਈ ਮਹਾਰਾਜ ਦਾ ਹੋ ਕੇ ਚੱਲੇ ਤਾਂ ਇੱਕ ਨੇਕ ਜੀਵਨ ਦਿੱਤਾ ਹੈ। ਜੇ ਕੋਈ ਅੰਮ੍ਰਿਤਧਾਰੀ ਹੋ ਕੇ ਵੀ ਮਹਾਰਾਜ ਜੀ ਦੇ ਬਚਨ ਨਹੀਂ ਸੁਣਦਾ, ਆਪਣੇ ਮਨ ਦੀ ਮਰਜ਼ੀ ਕਰਦਾ, ਫਿਰ ਕੀ ਕਿਹਾ ਜਾ ਸਕਦਾ? ਕਿਉਂਕਿ ਹਟਦੇ ਨਹੀਂ ਅਸੀਂ, ਅੰਮ੍ਰਿਤ ਛਕਿਆ ਵੀ ਕਈ ਵਾਰ 30-30 ਸਾਲ ਹੋ ਗਏ ਆ। ਜਿੱਦਾਂ ਦਾ ਬੰਦਿਆਂ ਦਾ ਸੁਭਾਅ ਹੈ, ਈਰਖਾ, ਨਿੰਦਿਆ, ਰਾਗ, ਦੁਐਸ਼, ਇੱਕ ਦੂਜੇ ਵੱਜਦੇ ਫਿਰਨਾ, ਉਹ ਭਰਾ ਨਹੀਂ ਛੱਡਦੇ। ਜਿੱਦਾਂ ਦਾ ਬੀਬੀਆਂ ਦਾ ਸੁਭਾਅ ਹੈ, ਕਿਸੇ ਦੀ ਨਿੰਦਿਆ, ਕਿਸੇ ਦੀ ਚੁਗਲੀ, ਕਿਸੇ ਦੀ ਇੱਧਰ, ਕਿਸੇ ਦੀ ਉੱਧਰ, ਉਹ ਨਹੀਂ ਛੱਡਦੀਆਂ। ਮਹਾਰਾਜ ਨੂੰ ਬਸ ਇੰਨਾ ਕੀ ਆ ਵੀ ਮੱਥਾ ਸ਼ਰਧਾ ਨਾਲ ਟੇਕ ਲੈਂਦੇ ਆ ਕੇ। ਗੱਲ ਮੰਨਣ ਤੋਂ ਛੋਟੀਆਂ ਛੋਟੀਆਂ ਗੱਲਾਂ ਨੇ, ਸਗੋਂ ਬੰਦੇ ਦਾ ਕਿਰਦਾਰ ਹੀ ਹਲਕਾ ਹੁੰਦਾ। ਜਿਹੜਾ ਬੰਦਾ ਕਦੇ ਇਸ ਕੋਨੇ ਚ ਬਹਿ ਕੇ ਚੁਗਲੀ ਕਰ ਲਵੇ, ਕਦੇ ਉੱਥੇ ਬਹਿ ਕੇ ਕਰ ਲਵੇ, ਕਦੇ ਉੱਥੇ, ਕੀ ਕਿਰਦਾਰ ਹੈ ਉਹਦਾ ਦੱਸੋ। ਪੜ੍ਹੇ ਲਿਖੇ ਬੱਚੇ ਆ ਜਿਹੜੇ ਨੌਜਵਾਨ, ਉਹ ਸਮਝ ਸਕਦੇ ਆ, ਕਿਉਂਕਿ ਜਿਹੜੇ ਨਵੇਂ ਪੜ੍ਹੇ ਲਿਖੇ ਬੱਚੇ ਆ ਉਹ ਤਾਂ ਇਹਨਾਂ ਚੀਜ਼ਾਂ ਨੂੰ ਇਨਸਲਟ ਫੀਲ ਕਰਦੇ ਆ ਵੀ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਸੋ ਇਹੀ ਕਿਰਦਾਰ ਤਾਂ ਮਹਾਰਾਜ ਜੀ ਨੇ ਦਿੱਤੇ ਆ ਸਾਨੂੰ, ਤੇ ਜੇ ਮਹਾਰਾਜ ਜੀ ਦੇ ਬੱਚੇ ਬਣ ਕੇ ਸਾਂਭ ਲਈਏ ਇਹਨਾਂ ਨੂੰ, ਸਾਡੀ ਵੀ ਚੜ੍ਹਦੀ ਕਲਾ ਹੋਵੇ, ਸਾਡੀ ਕੌਮ ਦੀ ਵੀ ਚੜ੍ਹਦੀ ਕਲਾ ਹੋਵੇ, ਸਾਰਿਆਂ ਦੀ ਚੜ੍ਹਦੀ ਕਲਾ ਹੋਵੇ, ਤੇ ਨਾਲੇ ਅਸੀਂ ਮਾਣ ਨਾਲ ਕਹਿ ਸਕੀਏ ਅਸੀਂ ਸ਼ਹੀਦਾਂ ਦੇ ਵਾਰਸ ਹੈ, ਅਸੀਂ ਸੂਰਮਿਆਂ ਯੋਧਿਆਂ ਦੇ ਵਾਰਸ ਹੈ, ਅਸੀਂ ਕਿਸੇ ਐਰੇ ਗੈਰੇ ਦੇ ਵਾਰਸ ਨਹੀਂ। ਸਾਡੇ ਵੱਡ ਵਡੇਰੇ ਬਾਬਾ ਹਰੀ ਸਿੰਘ ਨਲੂਆ ਵਰਗੇ, ਅਕਾਲੀ ਫੁੱਲਾ ਸਿੰਘ ਵਰਗੇ, ਭਾਈ ਤਾਰੂ ਸਿੰਘ, ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਵਰਗੇ ਗੁਰੂ ਕੇ ਸਿੱਖ ਹੋਏ ਹੈ। ਅਸੀਂ ਉਹਨਾਂ ਦੇ ਵਾਰਸ ਹੈ, ਉਹਨਾਂ ਦੇ ਅਸੀਂ ਵੰਸਜ ਹੈ। ਸਾਡਾ ਵੀ ਮਾਣ ਨਾਲ ਸਿਰ ਜਿਹੜਾ ਉੱਚਾ ਹੋ ਜਾਏ। ਆਓ ਹੁਣ ਲੜੀਵਾਰ ਜੋ ਪਾਵਨ ਬਾਣੀ ਦੀ ਵਿਆਖਿਆ ਚੱਲ ਰਹੀ ਹੈ, ਕੁਝ ਸਮਾਂ ਮਹਾਰਾਜ ਸਾਹਿਬ ਜੀ ਦੀ ਬਾਣੀ ਦੀ ਵਿਆਖਿਆ ਜ਼ਰੂਰ ਸੁਣੀਏ, ਕਿਉਂਕਿ ਸਾਡੇ ਲਈ ਹੋਰ ਕੁਝ ਲਾਜ਼ਮੀ ਹੋਵੇ ਨਾ ਹੋਵੇ, ਹਰ ਰੋਜ਼ ਬਾਣੀ ਦੀ ਵਿਆਖਿਆ ਸੁਣਨੀ ਇਹ ਬੜੀ ਲਾਜ਼ਮੀ ਹੈ, ਕਿਉਂਕਿ ਬਾਣੀ 'ਚੋਂ ਸਾਨੂੰ ਸਤਿਗੁਰੂ ਦੇ ਬਚਨ ਔਰ ਸੇਧ ਮਿਲਦੀ ਹੈ। ਕੋਸ਼ਿਸ਼ ਕਰਿਆ ਕਰੋ ਵੀ ਪ੍ਰਚਾਰਕ ਵੀਰ ਵੀ ਕੋਸ਼ਿਸ਼ ਕਰਨ, ਅਸੀਂ ਵੀ ਕੋਸ਼ਿਸ਼ ਕਰੀਏ, ਤੁਸੀਂ ਵੀ ਕੋਸ਼ਿਸ਼ ਕਰੋ ਵੀ ਬਾਣੀ ਦੀ ਵਿਆਖਿਆ ਸੁਣੀ ਜਾਏ। ਆਪ ਦੇ ਕੋਲੋਂ ਬਣਾਈਆਂ ਹੋਈਆਂ ਜਿਹੜੀਆਂ ਗੱਲਾਂ ਨੇ ਉਹ ਨਾ ਸੁਣੀਆਂ ਜਾਣ,
अक्सर कोई साडे मन नाल लगदियां गल्लां दियां चारक करके चल जे असी उस चीज नूं प्रैफर कर लैने आ। मन दियां गल्लां नूं तां महाराज ने कहा मन मुखताई है। इत्थे महाराज दी हजूरी च महाराज दियां गल्लां करनियां ने। जो गुरबाणी दी पंक्ति च गल आ रही है कोशिश करनी है कि उस गल दे लागे तागे रहना निर्भर रहना उत्थे तां कि हौली हौली हौली हौली जदों असी उत्थे रह के गल करदे आ तां बाणी दे नेड़े जाने आ मन करके दिल करके कथा करन वाले भी सुनन वाले भी। ते जदों जे असी चाहवांगे भी प्रचार किहो जिहां गल्लां करन चार इधर दियां मारन चार उधर दियां किसे बाबे दी निंदा करती किसे राजनेता दी करती किसे कुछ दी करती किसे कुछ दी करती एक काम तां पत्रकार बथेरा करी जांदे फिर उहनां नूं सुन लिया करो फिर कथा सुनन दा की फायदा। एक काम तां सोशल मीडिया करी जांदा है। इत्थे आए आ महाराज दे बचनां नूं सुनन दे लई। आओ सुनदे आ महाराज जी की बचन करदे ने। आसा महला तीजा तीसरे पातशाह धन धन साहिब श्री गुरु अमरदास साहिब जी महाराज अमृतमई बख्शिश करते हैं।

0: ਨਿਭੈ ਦੂਜਾ ਭਾਉ ਸੁਆਉ। ਮਹਾਰਾਜ ਕਹਿੰਦੇ ਜੀਵ ਰੂਪ ਇਸਤਰੀ ਦੇ ਸੰਦਰਭ ਵਿੱਚ ਸ਼ਬਦ ਵਰਤੇ ਗਏ ਹੈ ਕਿ ਪਤੀ ਰੂਪ ਪਰਮਾਤਮਾ ਹੈ, ਜੀਵ ਰੂਪ ਇਸਤਰੀ ਹੈ, ਜਿਹਨੂੰ ਆਪਾਂ ਰੂਹ ਸ਼ਬਦ ਕਹਿ ਦਿੰਦੇ ਹਾਂ। ਮਹਾਰਾਜ ਜੀ ਕਹਿੰਦੇ ਰੂਹਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ, ਇੱਕ ਆਗਿਆਕਾਰੀ ਰੂਹਾਂ ਸੌਖੇ ਸ਼ਬਦਾਂ 'ਚ ਆਪਾਂ ਸਮਝ ਲੈਂਦੇ ਹਾਂ, ਇੱਕ ਉਹ ਰੂਹਾਂ ਜਿਹੜੀ ਆਗਿਆ ਨਹੀਂ ਮੰਨਦੀਆਂ, ਮਨ ਮਰਜ਼ੀ ਕਰਦੀਆਂ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜੀ ਆਗਿਆ ਨਹੀਂ ਮੰਨਦੀਆਂ ਰੂਹਾਂ, ਉਹਨਾਂ ਨੂੰ ਦੁਹਾਗਣੀ ਕਿਹਾ, ਜਿਹੜੀ ਆਗਿਆ ਮੰਨਦੀਆਂ ਨੇ ਉਹਨਾਂ ਨੂੰ ਸੁਹਾਗਣੀ ਕਿਹਾ। ਮਹਾਰਾਜ ਜੀ ਕਹਿੰਦੇ ਜਿਹੜੀਆਂ ਰੂਹਾਂ ਮਹਾਰਾਜ ਦੀ ਆਗਿਆ ਨਹੀਂ ਮੰਨਦੀਆਂ, ਪਰਮਾਤਮਾ ਦੇ ਗੁਰੂ ਦੇ ਬਚਨਾਂ ਨੂੰ ਨਹੀਂ ਮੰਨਦੀਆਂ, ਉਹਨਾਂ ਨੂੰ ਮਹਾਰਾਜ ਦਾ ਘਰ ਨਹੀਂ ਕਦੇ ਮਿਲਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਾ ਉਹ ਪਰਮਾਤਮਾ ਦੇ ਆਨੰਦ ਨੂੰ ਮਾਣ ਸਕਦੀਆਂ ਨੇ, ਕਿਉਂਕਿ ਵਾਹਿਗੁਰੂ ਦੇ ਮਿਲਣ ਦਾ ਜਿਹੜਾ ਆਨੰਦ ਹੈ, ਉਹਦੀ ਪ੍ਰਾਪਤੀ ਦਾ, ਉਹ ਕਹਿਣ ਕਥਨ ਤੋਂ ਬਾਹਰ ਹੈ। ਉਹ ਆਨੰਦ ਉਹਨਾਂ ਰੂਹਾਂ ਨੂੰ ਕਦੇ ਨਹੀਂ ਮਿਲ ਪਾਉਂਦਾ ਜਿਹੜੀਆਂ ਰੂਹਾਂ ਕਦੇ ਨਾ ਮਹਾਰਾਜ ਦੇ ਖੌਫ 'ਚ ਰਹਿੰਦੀਆਂ ਨੇ, ਨਾ ਮਹਾਰਾਜ ਦੇ ਪ੍ਰੇਮ 'ਚ, ਨਾ ਭਾਵਨਾ 'ਚ। ਉਲਟ ਕੇ ਕਹਿਣਾ ਕਿਹੜਾ ਰੱਬ ਕੀ ਕਰ ਲਏਗਾ ਰੱਬ। ਮਹਾਰਾਜ ਜੀ ਕਹਿੰਦੇ ਰੱਬ ਤਾਂ ਜਦੋਂ ਕਰਦਾ ਸਭ ਨੂੰ ਪਤਾ ਚੱਲ ਜਾਂਦਾ ਵੀ ਕੀ ਕਰਦਾ ਉਹ, ਬੰਦੇ ਦੀ ਕੀ ਔਕਾਤ ਹੈ ਰੱਬ ਦੇ ਅੱਗੇ। ਸਾਡੇ ਵਰਗੇ ਹਰ ਰੋਜ਼ ਲੱਖਾਂ ਜੰਮਦੇ ਆ, ਲੱਖਾਂ ਮਰਦੇ ਆ। ਫਿੱਕਾ ਬੁੱਲ ਹੈ ਨਾ ਨਿਭੈ ਦੂਜਾ ਭਾਉ ਸੁਆਉ। ਕਹਿੰਦੇ ਉਹ ਰੂਹਾਂ ਜਿਹੜੀਆਂ ਮਹਾਰਾਜ ਦੇ ਭੈ 'ਚ ਨਹੀਂ ਰਹਿੰਦੀਆਂ, ਫਿੱਕਾ ਬੋਲਦੀਆਂ ਨੇ, ਕਿਤੇ ਨਿਭਦੀਆਂ ਨਹੀਂ, ਤੇ ਦੂਸਰੇ ਪਾਸੇ ਆਪਣਾ ਮਨ ਪਰਚਾਈ ਰੱਖਦੀਆਂ ਨੇ ਸ਼ਰਾਬ 'ਚ, ਨਸ਼ਿਆਂ 'ਚ, ਵਿਸ਼ਿਆਂ ਵਿਕਾਰਾਂ 'ਚ, ਕਾਮ 'ਚ, ਕ੍ਰੋਧ 'ਚ, ਲੋਭ 'ਚ, ਮੋਹ 'ਚ, ਹੰਕਾਰ 'ਚ। ਤੇ ਜਿਹਨੂੰ ਵੀ ਬੋਲਣਗੇ ਉਹ ਫਿੱਕਾ ਹੀ ਬੋਲਣਗੇ, ਮਾੜਾ ਹੀ ਬੋਲਣਗੇ। ਨੀਵਾਂ ਹੋਣ ਦੀ ਤਾਂ ਗੱਲ ਹੀ ਕੋਈ ਨਹੀਂ ਹੈ, ਵੀ ਕਿਤੇ ਝੁੱਕ ਜਾਣਗੇ, ਅੰਦਰੋਂ ਅੰਦਰਲਾ ਇੰਨਾ ਖੁਸ਼ਕ ਹੋਇਆ ਪਿਆ ਹੁੰਦਾ। ਕਹਿੰਦੇ ਜੇ ਅੰਮ੍ਰਿਤ ਦੀ ਬੂੰਦ ਵੀ ਉਹਨਾਂ ਦੇ ਅੰਦਰ ਪਾ ਦਈਏ ਨਾ, ਉਹ ਵੀ ਖੁਸ਼ਕ ਹੋ ਜਾਏ। ਇੰਨੀ ਹੈਂਕੜ, ਇੰਨੀ ਆਕੜ ਉਹਨਾਂ ਦੇ ਵਿੱਚ ਆ ਜਾਂਦੀ ਹੈ। ਮਹਾਰਾਜ ਜੀ ਕਹਿੰਦੇ ਭਾਈ ਫਿਰ ਇਹੋ ਜਿਹਾ ਜੀਵਾਂ ਦਾ, ਇਹੋ ਜਿਹੀਆਂ ਰੂਹਾਂ ਦਾ ਬਣਨ ਦਾ ਕੀ ਹੈ। ਮਹਾਰਾਜ ਜੀ ਕਹਿੰਦੇ ਬਣਨਾ ਬਣਾਉਣਾ ਕੀ ਹੈ ਭਾਈ, ਬਸ ਉੱਦਾਂ ਦੀਆਂ ਜੁੱਲਾਂ ਮਿਲਦੀਆਂ ਰਹਿੰਦੀਆਂ ਨੇ, ਜੰਮਦੇ ਰਹਿੰਦੇ ਆ, ਮਰਦੇ ਰਹਿੰਦੇ ਆ, ਵਿਚਾਰੇ ਦੁੱਖ ਭੋਗਦੇ ਰਹਿੰਦੇ ਆ। ਇਹੋ ਮਨੁਆ ਕਿਉਂ ਕਰ ਬਸ ਆਵੈ। ਕਹਿੰਦੇ ਜੇ ਕੋਈ ਪੁੱਛੇ ਮਹਾਰਾਜ ਜੀ ਵੀ ਇਹ ਜਿਹੜਾ ਮਨ ਜਿਵੇਂ ਦੁਹਾਗਣੀਆਂ ਦਾ ਜਿਹੜੀ ਜੀਵ ਆਤਮਾ ਆਗਿਆ 'ਚ ਨਹੀਂ ਰਹਿੰਦੀ, ਜਿਹੜੇ ਲੋਕ ਮਹਾਰਾਜ ਆਪ ਜੀ ਤੋਂ ਹਮੇਸ਼ਾ ਉਲਟੀ ਚੱਲਦੇ ਨੇ, ਜਿਵੇਂ ਉਹਨਾਂ ਤੋਂ, ਉਹਨਾਂ ਵਾਲੇ ਸੁਭਾਅ ਤੋਂ, ਉਹਨਾਂ ਵਾਲੇ ਔਗਣਾਂ ਤੋਂ ਬਚਣਾ ਹੋਵੇ, ਤੇ ਫਿਰ ਮਹਾਰਾਜ ਉਹਨਾਂ ਦਾ ਮਨ ਹੀ ਵਸ 'ਚ ਨਹੀਂ ਹੁੰਦਾ ਆਪਦਾ, ਤਾਂ ਹੀ ਉਹ ਗੁਨਾਹ ਕਰਦੇ ਨੇ। ਫਿਰ ਇਹ ਮਨ ਵਸ 'ਚ ਕਿਵੇਂ ਆਵੇ, ਉਹਨਾਂ ਦਾ ਮਨ ਉਹਨਾਂ ਦੇ ਵਸ ਕਿਵੇਂ ਆਵੇ, ਸਾਡਾ ਮਨ ਮਹਾਰਾਜ ਸਾਡੇ ਵਸ 'ਚ ਕਿਵੇਂ ਆਵੇ। ਗੁਰ ਪ੍ਰਸਾਦੀ ਠਾਕੀ ਹੈ ਗਿਆਨ ਮਤੀ ਘਰ ਆਵੇ। ਮਹਾਰਾਜ ਜੀ ਕਹਿੰਦੇ ਪਹਿਲੇ ਤਾਂ ਮਹਾਰਾਜ ਦੀ ਸੰਗਤ ਦੇ ਵਿੱਚ ਆਓ, ਸੇਵਾ ਕਰੋ, ਸਿਮਰਨ ਕਰੋ, ਤੇ ਮਹਾਰਾਜ ਦੇ ਬਚਨ ਸੁਣੋ। ਜਿਹੜਾ ਤੁਹਾਡਾ ਮਨ ਜਾਂ ਉਹਨਾਂ ਦਾ ਮਨ ਜਿਨ੍ਹਾਂ ਦਾ ਮਨ ਰੱਬ ਦੀ ਗੱਲ ਸੁਣਨ ਲਈ ਤਿਆਰ ਹੀ ਨਹੀਂ ਹੁੰਦਾ ਕਦੇ, ਵੀ ਰੱਬ ਦੇ ਰਾਹ ਤੇ ਚੱਲਣਾ ਤਾਂ ਦੂਰ ਦੀ ਗੱਲ, ਰੱਬ ਦਾ ਨਾਮ ਸੁਣਨ ਨੂੰ ਵੀ ਤਿਆਰ ਨਹੀਂ ਹੁੰਦਾ, ਉਹਨਾਂ ਨੂੰ ਮਹਾਰਾਜ ਦੇ ਮਾਰਗ ਤੇ ਤੋਰਨ ਲਈ। ਪਰ ਕਹਿੰਦੇ ਉਹਨਾਂ ਨੂੰ ਕਹੋ ਮਹਾਰਾਜ ਦੀ ਸ਼ਰਨ ਚ ਆਉਣ ਪਹਿਲੇ। ਮਹਾਰਾਜ ਸ਼ਰਨ ਚ ਆਉਣ ਲਈ ਕੀ ਕਰਨਾ ਪੈਣਾ? ਮਹਾਰਾਜ ਜੀ ਕਹਿੰਦੇ ਹੋਕਾ ਸੁਣਨਾ ਪੈਣਾ ਮਹਾਰਾਜ ਦਾ। ਕਿਹੜਾ ਹੋਕਾ? ਕਿ ਮਹਾਰਾਜ ਜੀ ਕਹਿੰਦੇ ਆ ਮੇਰੇ ਚਾਰੇ ਦਰਵਾਜ਼ੇ ਹਰ ਸਮੇਂ ਖੁੱਲ੍ਹੇ ਨੇ, ਤੁਸੀਂ ਬੇਸ਼ੱਕ ਲੱਖਾਂ ਉੱਗਣ ਗੁਨਾਹ ਕਿਉਂ ਨਹੀਂ ਕੀਤੇ, ਮੇਰੀ ਸ਼ਰਨ ਚ ਆਓ ਤੁਹਾਨੂੰ ਬਖਸ਼ ਲਵਾਂਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਹੋਕਾ ਮਹਾਰਾਜ ਜੀ ਦਾ। ਕਹਿੰਦੇ ਹੋਕਾ ਸੁਣਨਾ ਪੈਣਾ, ਇਹ ਸੁਣ ਕੇ ਫਿਰ ਆਪਣੇ ਮਨ ਦੀ ਨਾ ਸੁਣੋ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੰਮ ਥੋੜਾ ਜਿਹਾ ਔਖਾ ਇਹ ਉਹਨੂੰ ਲੱਗਦਾ ਜਿਹਨੇ ਮਨ ਦੀ ਬਹੁਤ ਜ਼ਿਆਦਾ ਸੁਣੀ ਹੁੰਦੀ ਹੈ, ਗੁਲਾਮ ਹੋਇਆ ਹੁੰਦਾ ਜਿਹੜਾ ਬੰਦਾ ਆਪਣੇ ਮਨ ਦਾ। ਨਹੀਂ ਤਾਂ ਜਿਹੜੇ ਪ੍ਰੇਮ ਚ ਰੰਗੇ ਹੁੰਦੇ ਆ ਉਹ ਤਾਂ ਭਾਲਦੇ ਆ ਕਿ ਕਦੇ ਮਹਾਰਾਜ ਸੰਕਲਪ ਦੇ ਦੇਣ, ਨਿਤਨੇਮ ਚ ਬੈਠੇ ਨੂੰ, ਸੇਵਾ ਕਰਦੇ ਨੂੰ ਕਿਸੇ ਨਿਤਨੇਮ ਕਰਨ ਦਾ, ਵੱਧ ਭਜਨ ਕਰਨ ਦਾ, ਵੱਧ ਸੇਵਾ ਕਰਨ ਦਾ, ਮਹਾਰਾਜ ਮਨ ਚ ਫੁਰਨਾ ਹੀ ਦੇ ਦੇਣ, ਉਹਦੇ ਨਾਲ ਹੀ ਵਧਾ ਲੈਂਦੇ ਆ ਉਹ ਤਾਂ। ਮਹਾਰਾਜ ਜੀ ਕਹਿੰਦੇ ਜਿਹੜਾ ਸਾਂਝਾ ਹੋਕਾ ਸਾਰਿਆਂ ਲਈ ਕਿ ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹੋ ਸੱਚੀ ਬਾਣੀ, ਇਹ ਹੋਕਾ ਸੁਣ ਕੇ ਗੁਰੂ ਦਾ, ਬਸ ਗੁਰੂ ਦੀ ਸੁਣ ਲਿਆ ਕਰੋ, ਮਨ ਦੀ ਨਾ ਸੁਣਿਆ ਕਰੋ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ, 90% ਸਾਡਾ ਸਵਾਲ ਹੁੰਦਾ ਜੀ ਮਨ ਨਹੀਂ ਮੰਨਦਾ। ਇੱਕ ਵਾਰੀ ਹੈਰਾਨੀ ਦੀ ਗੱਲ ਹੈ ਵੀ 85 ਸਾਲ ਉਮਰ ਹੋਏਗੀ ਬਾਪੂ ਦੀ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਬਾਪੂ ਜੀ ਅੰਮ੍ਰਿਤ ਛਕ ਲਿਆ? ਕਹਿੰਦੇ ਨਾ ਪੁੱਤ, ਜੇ ਮਨ ਨਹੀਂ ਮੰਨਦਾ। ਮੈਂ ਕਿਹਾ ਬਾਪੂ ਹੁਣ ਫਿਊਨਲ ਤੇ ਮੈਨੂੰ ਜਾ ਕੇ ਮਨ? ਆਖੋ ਸਤਨਾਮ। ਵੀ 85 ਸਾਲ ਦੇ ਦਾ ਮਨ ਨਹੀਂ ਮੰਨਦਾ, ਹੁਣ ਅੱਗੇ ਕਿੱਥੇ ਜਾ ਕੇ ਮੰਨੇਗਾ? ਦੱਸੋ ਪਿੱਛੇ ਬਚਿਆ ਕੀ ਹੈ? ਦਰਅਸਲ ਅਸੀਂ ਮਨ ਨੂੰ ਮਨਾਉਣਾ ਹੀ ਨਹੀਂ ਚਾਹੁੰਦੇ। ਜੇ ਚਾਹੀਏ ਤਾਂ ਹਰ ਇੱਕ ਦਾ ਮਨ ਮੰਨਦਾ, ਐਸੀ ਗੱਲ ਨਹੀਂ ਹੈ। ਕਿਵੇਂ? ਇੱਕ ਛੋਟਾ ਜਿਹਾ ਪ੍ਰਮਾਣ ਹੈ, ਉਹ ਦੇ ਕੇ ਆਪਾਂ ਕਥਾ ਦੀ ਸਮਾਪਤੀ ਕਰਨੀ ਹੈ ਕਿਉਂਕਿ ਸਮਾਂ ਹੋ ਗਿਆ। ਬਾਕੀ ਦੇ ਵਿਚਾਰ ਕੱਲ੍ਹ ਇੱਥੋਂ ਹੀ ਪ੍ਰਾਰੰਭ ਕਰਾਂਗੇ। ਆਪਣੇ ਕੋਲ ਮੋਬਾਈਲ ਪਏ ਹੈ ਇੱਥੇ ਸੰਗਤ ਦੇ ਕੋਲ, ਸਭ ਦੇ ਕੋਲ, ਅਤੇ ਪਰਸ ਪਿਆ, ਕਿਸੇ ਦਾ ਕੁਛ ਪਿਆ, ਮਨ 'ਚ ਫੁਰਨਾ ਕਰੋ। ਮਨ ਤੁਹਾਨੂੰ ਕਹਿ ਰਿਹਾ ਵੀ ਆਹ ਮੋਬਾਈਲ ਚੱਕ ਲਓ, ਜਾਂ ਇਹ ਫੁਰਨਾ ਕਰੋ ਵੀ ਮਨ ਤੁਹਾਨੂੰ ਕਹਿ ਰਿਹਾ ਵੀ ਹੁਣੇ ਉੱਠ ਅਤੇ ਬਾਹਰ ਚੱਲੀਏ। ਪੂਰਾ ਮਨ ਬਣਾ ਲਓ ਉੱਠਣ ਦਾ, ਵੀ ਲਓ ਜੀ ਆਪਾਂ ਉੱਠਣ ਲੱਗੇ ਹਾਂ ਹੁਣ, ਜਾਂ ਮੋਬਾਈਲ ਚੱਕਣ ਲੱਗੇ ਹਾਂ ਹੁਣ। ਔਨ ਦਾ ਸਪੋਰਟ ਬਣ ਗਿਆ ਫੁਰਨਾ ਅਗਰ ਸਭ ਦਾ, ਔਨ ਦਾ ਸਪੋਰਟ ਮਨ ਨੂੰ ਕਹੋ ਤੂੰ ਜਾ, ਮੈਂ ਨਹੀਂ ਜਾਂਦਾ, ਤੂੰ ਚੁੱਕ ਲੈ ਮਨ, ਮੈਂ ਨਹੀਂ ਚੁੱਕਦਾ, ਇੰਨੀ ਕੁ ਔਕਾਤ ਹੈ ਮਨ ਦੀ ਬਸ। ਜੇ ਕਿਸੇ ਦਾ ਮਨ ਫੋਨ ਚੁੱਕ ਸਕਦਾ ਤਾਂ ਦੱਸ ਦਿਓ, ਜੇ ਕਿਸੇ ਦਾ ਮਨ ਉੱਠ ਕੇ ਜਾ ਸਕਦਾ ਤਾਂ ਦੱਸ ਦਿਓ। ਪ੍ਰੋਬਲਮ ਕੀ ਹੈ? ਅਸੀਂ ਇਹਦੇ ਗੁਲਾਮ ਹੋਏ ਪਏ ਹਾਂ। ਜਿਵੇਂ ਹੈਰੋਇਨ ਦਾ, ਨਸ਼ੇ ਦਾ ਬੰਦਾ ਚਿੱਟੇ ਦਾ ਗੁਲਾਮ ਹੋ ਜਾਂਦਾ ਨਾ, ਉੱਦਾਂ ਮਨ ਦੀਆਂ ਆਦਤਾਂ ਦੇ, ਮਨ ਦੇ ਸੁਭਾਅ ਦੇ ਅਸੀਂ ਗੁਲਾਮ ਹੋਏ ਪਏ ਹਾਂ। ਵਾਸਤਵ ਚ ਮਨ ਦੀ ਔਕਾਤ ਹੀ ਹੈ ਨਹੀਂ ਕਿ ਸਾਨੂੰ ਇਹ ਕਹਿ ਸਕੇ ਤੂੰ ਜਪਜੀ ਸਾਹਿਬ ਨਾ ਪੜ੍ਹ, ਤੂੰ ਗੁਰੂ ਕੀ ਸੰਗਤ ਚ ਨਾ ਜਾ, ਤੂੰ ਇਹ ਨਾ ਕਰ, ਤੂੰ ਉਹ ਨਾ ਕਰ। ਜਿੰਨਾ ਚਿਰ ਇਹਦੇ ਗੁਲਾਮ ਰਹੋਗੇ ਇਹ ਤੁਹਾਡੇ ਘਰ ਪੜਦਾ ਰਹੇਗਾ, ਇਹ ਤੁਹਾਡੇ ਸਿਰ ਤੱਕ ਪੜਾਉਂਦਾ ਰਹੇਗਾ, ਇਹ ਤੁਹਾਨੂੰ ਬਾਰ ਬਾਰ ਜੰਮਣ ਔਰ ਮਰਨ ਲਈ ਮਜਬੂਰ ਕਰਦਾ ਰਹੇਗਾ। ਉਹ ਸਾਰੇ ਕੰਮ ਇਸ ਮਨ ਨੇ ਤੁਹਾਡੇ ਨਾਲ ਕਰਨੇ ਆ ਜਿਹੜੇ ਤੁਹਾਡੇ ਨਾਲ ਤੁਹਾਡਾ ਦੁਸ਼ਮਣ ਵੀ ਨਹੀਂ ਕਰ ਸਕਦਾ। ਦੁਸ਼ਮਣ ਨੇ ਕੀ ਕਰ ਲੈਣਾ, ਉਹ ਤਾਂ ਦੂਰ ਹੈ, ਉਹ ਸਭ ਕੁਛ ਇਹ ਮਨ ਹੀ ਕਰਦਾ ਰਹੂਗਾ, ਸਭ ਰੋਲ ਦੁਸ਼ਮਣਾਂ ਵਾਲੇ ਹੀ ਨਿਭਾਉਂਦਾ ਰਹੂਗਾ ਜਿੰਨਾ ਚਿਰ ਮਹਾਰਾਜ ਜੀ ਕਹਿੰਦੇ ਇਹਨੂੰ ਸੈੱਟ ਕਰਕੇ ਨਾ ਰੱਖਿਆ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾਂ ਦੀ ਖਿਮਾ। ਮਹਾਰਾਜ ਜੀ ਕਹਿੰਦੇ ਗੁਰਪ੍ਰਸਾਦੀ ਠਾਕੀ ਹੈ, ਗੁਰੂ ਦੀ ਸ਼ਰਨ ਚਾਓ, ਗੁਰੂ ਦੇ ਸ਼ਬਦ ਨਾਲ ਠਾਕੀ ਹੈ, ਇਹਨੂੰ ਖਿੱਚ ਕੇ ਠੋਕ ਕੇ ਰੱਖੋ ਕਿ ਹਿੱਲ ਕੇ ਦਿਖਾਵੇ। ਤੁਸੀਂ ਕਹੋ ਮੈਂ ਚੌਂਕੜਾ ਮਾਰ ਲਿਆ, 5 ਘੰਟੇ ਮੂਲ ਮੰਤਰ ਕਰਨਾ, ਮੈਂ ਤਾਂ ਖੋਲਦਾ ਨਹੀਂ, ਮਨ ਚ ਹਿੰਮਤ ਹੈ ਚੌਂਕੜਾ ਖੋਲ ਕੇ ਦਿਖਾ ਦੇ, ਹੈ ਹੀ ਨਹੀਂ ਵਿਚਾਰੇ ਚ, ਇਹਦੀ ਔਕਾਤ ਹੀ ਕੋਈ ਨਹੀਂ, ਜਿਹਦੀ ਔਕਾਤ ਇੰਨੀ ਬਣਾਈ ਹੈ ਕਿ ਅਸੀਂ ਇਹਦੇ ਨੌਕਰ ਬਣੇ ਪਏ ਹਾਂ। ਗਿਆਨ ਮਤੀ ਘਰ ਆਵੇ, ਕਹਿੰਦੇ ਜਦੋਂ ਕਿਸੇ ਦੀ ਬੁੱਧੀ ਚ ਇੰਨਾ ਗਿਆਨ ਹੋ ਜਾਂਦਾ ਹੈ ਨਾ ਇਸ ਮਨ ਦੀ ਹੈਸੀਅਤ ਦਾ, ਮਹਾਰਾਜ ਕਹਿੰਦੇ ਚੁੱਪ ਕਰਕੇ ਟਿਕ ਕੇ ਬਹਿ ਜਾਂਦਾ ਅੰਦਰ ਆ ਕੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾਂ ਦੀ ਖਿਮਾ। ਕੱਲ ਨੂੰ ਫੇਰ ਦੁਬਾਰੇ ਇੱਥੋਂ ਹੀ ਵਿਚਾਰ ਪ੍ਰਾਰੰਭ ਕਰਾਂਗੇ। ਕੋਸ਼ਿਸ਼ ਕਰਿਓ ਵੀ ਸਮੇਂ ਸਿਰ ਹਾਜ਼ਰੀਆਂ ਭਰ ਸਕੋ, ਮਹਾਰਾਜ ਜੀ ਦੀ ਬਾਣੀ ਦਾ ਲਾਹਾ ਲੈ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪ੍ਰਸਾਦ ਸਿੰਘ ਜੀ ਆਪ ਜੀ ਨੂੰ ਲੜੀਵਾਰ ਸ਼ਬਦ ਵਿਚਾਰ ਕਥਾ ਸਰਵਨ ਕਰਾ ਰਹੇ ਸਨ। ਸਤਿਕਾਰਯੋਗ ਭਾਈ ਸਾਹਿਬ ਗੁਰਜੰਟ ਸਿੰਘ ਜੀ ਪਟਿਆਲੇ ਵਾਲੇ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਹੁਣ ਸਤਿਕਾਰਯੋਗ ਭਾਈ ਸਾਹਿਬ ਭੁਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਾਲੇ ਦਾ ਕੀਰਤਨ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ। ਅੱਜ ਦੇ ਵਿਸ਼ੇਸ਼ ਦਿਹਾੜੇ ਸਾਵਣ ਦਾ ਬਿਨਾਂ ਪ੍ਰਾਰੰਭ ਹੋਇਆ ਹੈ ਅਤੇ ਅੱਜ ਹੀ ਪੰਦੇ ਮਹਾਨ ਸ਼ਹੀਦ ਜਿਨ੍ਹਾਂ ਨੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਸ਼ਹੀਦ ਪਾਤਸ਼ਾਹ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ ਹੈ, ਇਸੇ ਸੰਬੰਧਵਾਨ ਦੀਵਾਨ ਸਾਜਰੇ ਹਨ। ਆਹੁਣ ਭਾਈ ਸਾਹਿਬ ਵੱਸੋਂ ਕੀਰਤਨ ਸਰਵਨ ਕਰੋ ਅਤੇ ਆਉਣ ਵਾਲੇ ਸ਼ਨਿਚਰਵਾਰ ਨੂੰ ਸ਼ਾਮ ਦੇ ਸੋਦਰ ਹਰਿਹਰਾ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਰਾਗ ਮਲਹਾਰ ਕੀਰਤਨ ਦਰਬਾਰ ਸਾਜਰੇ ਹਨ। ਆਪ ਜੀ ਨੇ ਹਾਜ਼ਰੀ ਭਰਨੀਆਂ ਜੀ। ਅਗਲੇ ਹਫ਼ਤੇ ਜਿੱਥੇ ਤਨ ਤਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ 23 ਜੁਲਾਈ ਨੂੰ ਆ ਰਹੇ ਹਨ, ਵੀਰਵਾਰ ਵਾਲੇ ਦਿਨ, ਇਸੇ ਸੰਬੰਧਵਾਨ ਸੱਜਣ ਗਏ ਐਤਵਾਰ ਦੇ ਸੁਪਰੀ ਮੌੜ ਦੀਆਂ ਸੰਗਤਾਂ ਵੱਲੋਂ ਹਰ ਸਾਲ ਤਰ੍ਹਾਂ ਸ੍ਰੀ ਅਖੰਡ ਸਾਹਿਬ 24 ਨੂੰ ਪ੍ਰਾਰੰਭ ਹੋਣਗੇ ਸਵੇਰੇ 10 ਵਜੇ ਅਤੇ 26 ਨੂੰ ਐਤਵਾਰ ਸੰਪੂਰਨਤਾ ਵਾਂ ਹਾਜ਼ਰੀਆਂ ਭਰਨੀਆਂ ਜੀ ਅਤੇ 23, 24, 25, 26 ਨੂੰ ਸਮੂਹ ਸ਼ਹੀਦਾਂ ਦੀ ਯਾਦਾਂ ਵਿੱਚ ਸਾਲਾਨਾ ਅਖੰਡ ਕੀਰਤਨ ਸਮਾਗਮ ਆ ਰਹੇ ਹਨ, ਜਿਸ ਵਿੱਚ 23 ਤਰੀਕ ਦੇ ਸ਼ਾਮ ਦੇ ਕੀਰਤਨ ਦਰਬਾਰ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਟਰੇਸੀ ਵਿਖੇ ਅਤੇ 24 ਸ਼ੁੱਕਰਵਾਰ ਨੂੰ ਸਵੇਰੇ ਸ਼ਾਮ ਦੇ ਕੀਰਤਨ ਦਰਬਾਰ ਗੁਰਦੁਆਰਾ ਸਾਹਿਬ ਫਰੀਮਾਉਂਟ ਵਿਖੇ ਅਤੇ 25 ਜੁਲਾਈ ਨੂੰ ਸ਼ਨਿਚਰਵਾਰ ਨੂੰ ਸਵੇਰ ਦੇ ਆਸਾ ਦੁਆਰ ਦੇ ਕੀਰਤਨ ਦਰਬਾਰ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਟਰੇਸੀ ਵਿਖੇ ਅਤੇ ਨਾਲ ਹੀ ਸਵੇਰੇ 10 ਵਜੇ ਉੱਥੇ ਅੰਮ੍ਰਿਤ ਸੰਚਾਰ ਹੋ ਰਿਹਾ, ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ ਹੈ। ਜਿਨ੍ਹਾਂ ਪ੍ਰਾਣੀਆਂ ਨੇ ਗੁਰੂ ਵਾਲੇ ਬੰਨਣਾ ਹੈ ਅਤੇ ਆਪ ਜੀ ਨਾਮ ਲਿਖਾ ਸਕਦੇ ਹੋ ਅਤੇ 25 ਤਰੀਕ ਜੁਲਾਈ ਦੇ ਸ਼ਾਮ ਦੇ ਸਾਰੀ ਰਾਤ ਕੀਰਤਨ ਰਹਿਣ ਸਵਾਈ ਕੀਰਤਨ ਗੁਰਦੁਆਰਾ ਸਾਹਿਬ ਫਰੀਮਾਉਂਟ ਵਿਖੇ ਹੋਣਗੇ। ਆਪ ਜੀ ਨੇ ਹਾਜ਼ਰੀ ਭਰਨੀਆਂ, ਹੁਣ ਕੀਰਤਨ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤਿਸ ਕੋ ਲੱਗਾ ਜਿਸਕੇ ਵਡਭਾਗਾ ਮਹਿਲਾ ਕਦੇ ਨਾ ਹੋਵੇ ਨਹਿਲਾਗੇ ਦਾਗਾ। ਸਤਿਗੁਰੂ ਦੇ ਨਾਮ ਦਾ ਰੰਗ ਇਹ ਕਿਸੇ ਵਿਰਲੇ ਦੇ ਹਿੱਸੇ ਵਿੱਚ ਆਉਂਦਾ ਹੈ ਅਤੇ ਜਿਹਨੂੰ ਲੱਗ ਜਾਂਦਾ ਹੈ ਫਿਰ ਉਹ ਜਿਸ ਤਰ੍ਹਾਂ ਆਪ ਜੀ ਅੱਜ ਆਪਾਂ ਸਾਰੇ ਰਲ ਕੇ ਅਤਿ ਸਤਿਕਾਰਯੋਗ ਧੰਨ ਧੰਨ ਬਾਬਾ ਭਾਈ ਤਾਰੂ ਸਿੰਘ ਜੀ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ। ਉਹ ਗੁਰੂ ਦੇ ਰੰਗ ਵਿੱਚ ਰੰਗੇ ਗਏ ਅਤੇ ਉਹਨਾਂ ਨੇ ਗੁਰੂ ਦੀ ਖਾਤਰ ਸਾਡੀ ਖਾਤਰ ਆਪਾਂ ਵਾਰਿਆ। ਅੱਜ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ। ਸਾਨੂੰ ਇਹ ਸੁਭਾਗ ਪ੍ਰਾਪਤ ਹੋਇਆ ਹੈ ਕਿ ਅਸੀਂ ਉਹ ਮਹਾਨ ਯੋਧਿਆਂ ਨੂੰ ਯਾਦ ਕਰ ਸਕੀਏ। ਸਤਿਗੁਰੂ ਜੀ ਦੀ ਬਖਸ਼ਿਸ਼ ਹੋਈ ਹੈ, ਸਾਨੂੰ ਸਤਿਗੁਰੂ ਜੀ ਨੇ ਮੌਕਾ ਬਖਸ਼ਿਸ਼ ਕੀਤਾ ਹੈ, ਸੋ ਅਸੀਂ ਵਡਭਾਗੇ ਹਾਂ। ਆਓ ਹੁਣ ਸਾਰੇ ਆਪਾਂ ਰਲ ਕੇ ਆਨੰਦ ਸਾਹਿਬ ਜੀ ਦੀ ਬਾਣੀ ਨਾਲ ਜੁੜੀਏ ਜੀ। ਇਸੇ ਤਰ੍ਹਾਂ ਆਪ ਸਤਿਗੁਰੂ ਜੀ ਦੇ ਚਰਨਾਂ 'ਚ ਹਾਜ਼ਰੀਆਂ ਭਰਦੇ ਰਹੋ, ਗੁਰੂ ਦੀ ਬਾਣੀ ਸੁਣ ਕੇ ਲਾਹਾ ਪ੍ਰਾਪਤ ਕਰਦੇ ਰਹੋ। ਗੁਰੂ ਦੇ ਚਰਨਾਂ ਨਾਲ ਆਪ ਜੀ ਦਾ ਪ੍ਰੇਮ ਹੋਰ ਵਧੇ, ਇਹ ਗੁਰੂ ਚਰਨਾਂ 'ਚ ਅਰਦਾਸ ਹੈ ਜੀ। ਆਓ ਸਾਰੇ ਹੁਣ ਆਨੰਦ ਸਾਹਿਬ ਨਾਲ ਜੁੜੀਏ ਜੀ।

ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਇ ਜਿਸ ਡਿੱਠੇ ਸ਼ਬਦ ਵਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆ ਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ।

ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇ ਗਵਾਹੀ ਦੇ ਕੇ ਅੰਡਰ ਕੀਤਾ, ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਕੁਪਰੀਆਂ ਲਵਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤੇ ਆਵੇ, ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਾਂ ਜਾਂ ਖਾਲਸਾ ਜੀ ਸਾਹਿਬ, ਤਾਂ ਤਾਂ ਰੱਛਿਆ ਰਿਆਇਤ ਦੇਖ ਦੇਖ ਫਤਿਹ, ਬਿਰਦਗੀ ਪੈਜ ਪੰਥ ਕੀ ਜੀ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮੱਤ ਸੀਮਤ ਦਾ ਰਾਖਾ, ਬਕਾਲ ਪੁਰਖ ਵਾਹਿਗੁਰੂ, ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਹੈ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਂ, ਨਿਉਟਿਆਂ ਦੀ ਓੜ, ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਮਰਨ ਮਨਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪ੍ਰਵਾਣੋ, ਸੂਰੇ ਸਹੀ ਆਗੇ ਆਖੀਏ ਦਰਗੇ ਪਾਵੇ ਸਾਚੀ ਮਾਣੋ, ਤਨ ਤਨ ਸ਼ਹੀਦ ਭਾਈ ਤਾਰੂ ਸਿੰਘ ਜੀ ਆਪ ਜੀ ਸ਼ਹੀਦੀ ਨੂੰ ਯਾਦ ਕਰਦੇ ਹਾਂ, ਸਤਿਗੁਰ ਦਿਹਾੜੇ ਆਸ਼ੀਰ ਦਿਹਾੜੇ ਦੇ ਸੰਬੰਧ ਵਿੱਚ ਸਤਿਗੁਰੂ ਜੀ ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ, ਸਜ ਦੀਵਾਨਾਂ ਵਿੱਚ ਆਪ ਜੀ ਦੀ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ, ਕਥਾ ਵਿਚਾਰਾਂ, ਇਤਿਹਾਸ ਦੀ ਕਥਾ, ਛੇ ਪੌੜੀ ਨਾਨਕ ਸਾਹਿਬ ਜੀ ਕੇ ਗਾਇਨ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਨੇ, ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ, ਗਾਂ ਵਾਸਤੇ ਸੁੱਤ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ, ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ, ਆਪ ਜੀ ਦੇ ਹੁਕਮ ਵਿੱਚ ਸਾਵਣ ਦਾ ਮਹੀਨਾ ਪੁਰਾਣਾ ਮੈਂ ਕਿਰਪਾ ਕਰਨੀ, ਸੰਗਤਾਂ ਪਰਿਵਾਰਾਂ ਦੇ ਸਿਰ 'ਤੇ ਮਿਹਰ ਪਿਆਰ ਪਰਿਵਾਰ ਸੁੱਖ ਸ਼ਾਂਤੀ, ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ, ਕਾਰੋਬਾਰ 'ਚ ਪਾਦੇ ਬਰਕਤਾਂ ਪਾਉਣੀਆਂ, ਸੰਦੀਪ ਸਿੰਘ ਵੱਲੋਂ ਜਨਮ ਦਿਨ ਦਾ ਸ਼ੁਕਰਾਨਾ ਕਰਦੇ ਹਾਂ, ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਲੇ ਅਰਦਾਸ ਬੇਨਤੀ ਕਰਦੇ ਹਨ, ਜਸਪਾਲ ਕੌਰ ਪਰਿਵਾਰ ਵੱਲੋਂ ਸੁੱਖ ਸ਼ਾਂਤੀ ਕਾਰੋਬਾਰ ਦੇ ਵਾਧੇ ਬਰਕਤ ਚੜ੍ਹਦੀ ਕਲਾ ਵਾਲੇ ਅਰਦਾਸ ਬੇਨਤੀ ਕਰਦੇ ਹਨ, ਗੁਰਮੀਤ ਸਿੰਘ ਪਰਿਵਾਰ ਵੱਲੋਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਲੀ ਅਰਦਾਸ ਬੇਨਤੀ ਹੈ, ਅਯੋਧ ਕੌਰ ਸਿਹਤ ਜਾਪੀ ਦੇਹ ਰੋਗਤਾ ਸੁੱਖ ਸ਼ਾਂਤੀ ਚੜ੍ਹਦੀ ਕਲਾ ਅਰਦਾਸ ਬੇਨਤੀ ਕਰਦੇ ਹਨ, ਸੰਗਤਾਂ ਪਰਿਵਾਰਾਂ ਦੀ ਬੇਨਤੀਆਂ ਗੁਰਮਿਸਾਰ ਪ੍ਰਵਾਨ ਕਰਨੀਆਂ, ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਜੇਲ੍ਹਾਂ 'ਚ ਬੰਦ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਵਾਲੀ ਸੰਗਤ ਨੂੰ ਅਰਦਾਸ ਬੇਨਤੀ ਹੈ, ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਖ ਸੱਚ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੈ ਪ੍ਰਸ਼ਾਦ ਸੰਗ ਚ ਵਰਤਾਉਣ ਦੀ ਆਗਿਆ ਬਖਸ਼ ਨੂੰ ਬੇਨਤੀਆਂ ਗੁਰਮਿਸਾਰ ਪ੍ਰਵਾਨ ਕਰਦੇ, ਬਖਸ਼ ਲਾਏ ਸ੍ਰੀ ਮੁਖਵਾਗ ਉਬਰਾਂਦਾ ਆਪਣੇ ਸੁਖਾਸਨ ਦੀ ਸੇਵਾ ਬਖਸ਼ ਕਰਕੇ ਲੈ ਲੈਣੀ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਦਰ ਨਾਮ ਚੇਤਾ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਾਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ।

ਆਏ ਗੁਰ ਕੈ ਸਹਿਜ ਸੁਭਾਏ ਸਾ ਧਨ ਕੰਤ ਪਿਆਰੀ ਸੱਚ ਸੰਜਮ ਸਦਾ ਹੈ ਨਿਰਮਲ ਗੁਰ ਕੈ ਸ਼ਬਦ ਸਿੰਗਾਰੀ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ।

ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਾਨਕ ਸੋਈ ਦਿਨ ਸੁਹਾਵੜਾ, ਜਿਤ ਪ੍ਰਭ ਆਵੇ ਚਿੱਤ, ਜਿਤ ਦਿਨ ਵਿਸਰੈ ਪਾਰ।

0: ਜੀ ਕੀ ਫਤਿਹ। ਜੁਗੋ ਜੁਗ ਅਟਲ। ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹੁਕਮ ਸਾਵਣ ਦਾ ਮਹੀਨਾ ਪ੍ਰਾਰੰਭ ਹੋਇਆ ਹੈ। ਗੁਰੂ ਮਹਾਰਾਜ ਜੀ ਕਿਰਪਾ ਕਰਨ ਸਮੂਹ ਸੰਗਤਾਂ ਪਰਿਵਾਰਾਂ ਦੇ ਸਿਰ ਤੇ ਮਿਹਰ ਬਰਿਆਤ ਰੱਖਣ। ਆਉਣ ਵਾਲਾ ਸਮਾਂ ਸਤਿਗੁਰੂ ਜੀ ਨਾਮ ਬਾਣੀ ਨੂੰ ਜੀ ਪੜਦਾ ਮਦੀਦ ਕਰਾਉਣ ਅਤੇ ਨਾਲ ਹੀ ਅੱਜ ਪੰਜ ਦੇ ਮਹਾਨ ਸ਼ਹੀਦ ਸ਼ਹੀਦ ਭਾਈ ਸਾਹਿਬ ਭਾਈ ਤਾਰੂ ਸਿੰਘ ਸ਼ਹੀਦੀ ਦਿਹਾੜਾ ਸੀ। ਆਪ ਜੀ ਨੇ ਹਾਜ਼ਰੀਆਂ ਭਰੀਆਂ ਜੀ। ਆਪ ਜੀ ਦੀਆਂ ਹਾਜ਼ਰੀਆਂ ਗੁਰੂ ਮਹਾਰਾਜ ਦਰ ਤੇ ਪ੍ਰਵਾਨ ਕਰਨ। ਦਰੋਂ ਕਰੋਂ ਗੁਰੂ ਸਿੱਖੀ ਜੀ ਨਾਮਦਾਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਚਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਵਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ। ਅਨੰਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਚਵਾ, ਤਾਤੀ ਵਾਵ ਨ ਲੱਗਈ ਪਾਰ। ਬ੍ਰਹਮ ਸਰਣਾਈ, ਚੌਗਿਰਦ ਹਮਾਰਾ ਰਾਮ ਕਾਰ। ਦੁਖ ਲਗੈ ਨ ਭਾਈ, ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਧ ਮਿਟਾਈ। ਕਹੁ ਨਾਨਕ ਕਿਰਪਾ ਭਈ, ਪ੍ਰਭ ਭੇ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅਣਾ ਹੋ ਅਣਾ ਤੂੰ ਨਹਿ ਛੁੱਟ ਹੈ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਚਵਾ, ਮਨ ਮਹਿ ਚਿਤਵੋ ਚਿਤਵਨੀ, ਉੱਦਮ ਕਰੋ ਉੱਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ, ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵਹੁ ਸੋਹਿਲਾ, ਸਿਵਰਿਹੁ ਸਿਰਜਣਹਾਰੋ। ਤੁਮ ਗਾਵਹੁ ਮੇਰੇ ਨਿਰਭਾਉ ਕਾ ਸੋਹਿਲਾ, ਹੋਂ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੈ ਗਾ ਦੇਵਣ ਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਘਮਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੁ ਤੇਲ। ਦੇਹੋ ਸੱਜਣ ਅਸੀਸੜੀਆ, ਜੇ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ, ਛਿਆ ਘਰ ਛਿਆ ਗੁਰ ਛਿਆ ਉਪਦੇਸ਼। ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਘਰ ਕਰਤੇ ਕੀਰਤ ਹੋਏ। ਸੋ ਘਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸਿਆ ਘੜੀਆ ਪਹਿਰਾ, ਥਿਤੀ ਵਾਰੀ ਮਾਹ ਹੋਆ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ। ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਿਆਣ ਲੋ ਪਵਨ ਚਵਰੋ ਕਰੇ। ਸਗਲ ਬਨਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ। ਤੇਰੀ ਆਰਤੀ ਅਨਹਤਾ, ਸ਼ਬਦ ਵਾਜੰਤ ਭੇਰੀ ਰਹਾਉ। ਸਹਿਸ ਤਵ ਨੈਨ ਨਨ ਨੈਨ, ਹੈ ਤੋਹੇ ਕਾਉ ਸਹਿਸ ਮੂਰਤ, ਨਨਾ ਏਕ ਤੋਹੀ। ਸਹਿਸ ਪਦ ਬਿਮਲ ਨਨ, ਏਕ ਪਦ ਗੰਥ ਬਿਨ। ਸਹਿਸ ਤਵ ਗੰਥ ਇਵ ਚਲਤ ਮੋਹੀ, ਸਭ ਮਹਿ ਜੋਤ ਜੋਤ ਹੈ ਸੋਏ। ਤਿਸ ਦਹਿ ਚਾਨਣ, ਸਭ ਮਹਿ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤਿ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਬਲ ਮਕਰੰਦ, ਲੋਭਿਤ ਮਨੋ ਅਨ ਦਿਨੋ ਮੋਹੇ। ਆਹੀ ਪਿਆਸਾ ਕਿਰਪਾ ਜਲ ਦੇਹ, ਨਾਨਕ ਸਾਰੰਕ ਹੋਏ ਜਾਤੇ, ਤੇਰੈ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ। ਮਿਲ ਸਾਧੂ ਖੰਡਲ ਖੰਡਾ ਹੇ, ਪੂਰਬ ਲਿਖਤ ਲਿਖੇ ਗੁਰ ਪਾਇਆ। ਮਨ ਹਰ ਲਿਵ ਮੰਡਲ ਮੰਡਾ ਹੇ, ਕਰ ਸਾਧੂ ਅੰਜਲੀ ਪੁਨ ਵੱਡਾ ਹੇ। ਕਰ ਡੰਡਾਉਤ ਪੁਨ ਵੱਡਾ ਹੇ ਰਹਾਉ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹੋਮੈ ਕੰਡਾ ਹੇ। ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ, ਜਮ ਕਾਲ ਸਹਿ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੇ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਆਖ ਰਾਖ ਵੱਡ ਵੱਡਾ ਹੇ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੇ। ਰਾਗ ਗੌੜੀ ਪੂਰਬੀ ਮਹੱਲਾ ਪੰਚਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਈਹਾ ਖਾਟ ਚਲੋ ਹਰ ਲਾਹਾ ਆਗੈ ਬਸਨ ਸੁਹੇਲਾ ਆਉਦ ਘਟੈ ਦਿਨ ਸਰੈਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੇ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਵਿਹਜਹੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਰਿੱਠੇ ਸ਼ਬਦ ਵਜਾਏ ਤੇਗ ਬਹਾਦਰ ਸਿਮਰਿਆ ਗੁਰੂ ਨਾਨਕ ਦਿਆਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾੜ ਦੀਦਾਰ ਦਾ ਧਿਆਨ ਦਰਗੇ ਬੋਲੋ ਜੀ ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਰ ਬਖਸ਼ਾਂ ਕੀਤੀਆਂ ਅੰਮ੍ਰਿਤ ਵੇਲੇ ਤੋਂ ਲੈ ਕੇ ਸੁੰਦਰ ਸਿੰਘਾਸਨ 'ਤੇ ਸੱਜ ਕੇ ਸੰਗਤਾਂ ਨੂੰ ਦਰਸ਼ਨ ਦੁਆਰੇ ਬਖਸ਼ੇ ਆਪ ਜੀ ਦਾ ਕੋਟ ਕੋਟਾਨ ਸ਼ੁਕਰ ਇਸ ਵੇਲੇ ਆਪ ਜੀ ਦੀ ਹਜ਼ੂਰ ਸੰਤ ਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਦੇ ਸੁਖਾਸ ਨੇ ਸੋਹਿਲਾ ਬਾਣੀ ਦੇ ਜਾਪ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸਮਤ ਬਖਸ਼ਣੀ ਆਪ ਜੀ ਦੇ ਭਾਣੇ ਵਿੱਚ ਚਾਰ ਪਹਿਰ ਦੇਣ ਸੁਖਾਂ ਨਾਲ ਬਤੀਤ ਹੋਏ ਰਹਿਣਾ ਹੀ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਏ ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਅਨਮ ਚੱਲ ਕੇ ਬਿਰਾਜ ਮੈਨੂੰ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਮ੍ਰਿਤ ਜਾਗਰਤਾ ਬਖਸ਼ ਕੇ ਦਰਸ਼ਨ ਦੁਆਰੇ ਬਖਸ਼ਣੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਵੈ ਨਾਨਕ ਨਾਮ ਛੱਡਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ

ਵਧੀਆ ਇੰਨਾ ਚਾਹੁੰਦੀ ਆ ਇਹਨਾਂ ਵਿੱਚ

ਉਧਰੋਂ ਆ ਰਹੀ ਲੱਗਦਾ, ਇੱਧਰ ਨਹੀਂ ਆ ਰਹੀ ਉਹਦੇ ਚ ਆ ਰਹੀ।

0: yet. I gotta fix the feedback first.
1: Okay.
0: That sound?
1: Ooh, a lot,
0: yeah. You see?
2: Yeah, that. Like,
0: see the frequency?
2: 400? Mm. It's like that. It's like that. It's
1: like ਅਹੀਂ ਚੱਲੇ ਤੋਂ ਹੀ 15 ਕਿ ਮਿੰਟ ਗਿਆ
2: ਹੈ 15 ਮਿੰਟ ਹੀ ਤੁਹਾਨੂੰ ਕਿਹਾ ਸੀ ਆਪਾਂ ਤੇ
1: ਅਹੀਂ ਹੁਣ ਫੇਰ ਵੀ ਆਉਣਾ ਨਾ
2: ਹਾਂਜੀ ਸਵੇਰ ਦੀ ਸਸਤੀ ਬਾਰ
0: ਓਕੇ ਟ੍ਰਾਈ ਅਗੇਨ ਸੋ ਆਈ ਕੈਨ ਫਿਕਸ ਦ ਵੋਲਿਊਮ ਵਾਟ ਡੂ ਯੂ ਨੀਡ ਮੋਰ ਆਫ ਵੋਕਲ ਲੈਸ ਇਨਸਟਰੂਮੈਂਟ again. Keep tapping.

Ouais.

0: ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇਹਦੇ ਆ ਸੋਚਣਾ ਕਈ ਵਾਰੀ ਹੁਣ ਸਹੀ ਹੋ ਗਿਆ ਵੈਸੇ ਥੋੜੇ ਦਿਨ ਪਹਿਲਾਂ ਉਹਨੂੰ ਆਫ ਵੀ ਕਰੀਦਾ ਤਾਂ ਵੀ ਚੱਲਦੇ ਰਹਿੰਦੇ
2: ਨਹੀਂ ਨਵੀਂ ਤਾਰ ਲਾਤੀ ਨਵੀਂ ਤਾਰ ਲਾਈਏ ਇਹ ਖੇਡਦਾ ਸੀ ਨਾ ਇਹਨੂੰ ਨਵਾਂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਠੀਕ
0: ਵਾਹਿਗੁਰੂ ਜੀ।

ਵਾਹਿਗੁਰੂ।

स्कोप करने

Guru. Guru. Guru. Guru. Guru. Guru. Guru. Guru.

Vaheguru, Vaheguru, Vaheguru, Vaheguru, Vaheguru, Vaheguru.

ਦਾ ਗੁਰੂ

Guru, Vai Guru, Vai Guru, Vai Guru, Vai Guru, Vai Guru, Vai Guru.

Guru.

ഒരു

Rồi. Rồi.

Hello.

Hello.

through, why, through, why, through.

Through, why, through, why, through, why, through.

Peru, Hawaii, Peru, Hawaii, Peru.

guru, why, guru, why, guru, why, guru, why.

ਵੇਦ ਉਪਾਏ। ਹਰ ਸਿਮਰਨ ਭੈ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀ ਉਹ ਸਗਲ ਅਕਾਰ, ਹਰ ਸਿਮਰਨ ਮਹਿਆਵ ਨਿੰਕਾਰ ਕਰ ਕਿਰਪਾ।

ਫਿਰਾਏ ਚਲੈ ਜਹਿ ਮੁਸਕਲ ਹੋਵੇ ਅਤਿ ਭਾਰੀ ਹਰਿ ਕੋ ਨਾਮ ਖਿਨ ਮਾਹੀ ਉਧਾਰੀ ਅਨਕ ਪੁਨਃ ਚਰਨ ਕਰਤ ਨਹੀਂ ਤਰੇ ਹਰਿ ਕੋ ਨਾਮ ਕੋਟ ਪਾਵ ਪਰ ਹਰੇ ਗੁਰਮੁਖ ਨਾਮ ਜਪਹ ਮਨ ਮੇਰੇ ਨਾਨਕ ਪਾਵ ਸੂਹ ਘਨੇਰੇ

ਵਾਰਿਆ ਬਾਰ ਵਿਵਸਥਾ ਤੁਰਿਹ ਪਿਆਰੇ ਦੂਧ ਭਰ ਜੋ ਬਨ ਭੋਜਨ ਸੁਖ ਸੂਦ ਬਿਰਧ ਪਿਆ ਉਪਰ ਸਾਖ ਸਹਿਣ ਮੁਖਿਆ ਪਿਆ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਜੈ ਬਖਸ਼ ਲੇ ਹੋ ਤਉ ਨਾਨਕ ਸੀਜੈ ਜੇ ਪ੍ਰਸਾਦ ਧਾਰੂ ਪਰ ਸੁਖ ਬਸ ਹੈ ਸੁਤ ਪ੍ਰਾਤ ਮੀਤ ਬੰਤਾ ਸੰਗ ਹੱਸ ਹੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕੇ ਅਮੁੱਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ

ਜੋ ਛੱਡਣਾ ਸੋ ਅਸਥਿਰ ਕਰ ਮਾਨੇ, ਜੋ ਹੋਵਣ ਸੋ ਦੂਰ ਪਰਾਨੇ, ਛੋੜ ਜਾਏ ਤਿਸ ਕਾ ਸ੍ਰਮ, ਕਰ ਸੰਗ ਸੁਹਾਈ ਤਿਸ ਪਰ ਹਰੇ, ਚੰਦਨ ਲੇਪ ਉਤਾਰੇ ਤ ਹੋਏ, ਘਰ ਤੋ ਪ੍ਰੀਤ ਭਸਮ ਸੰਗ ਹੋਏ, ਅੰਧ ਕੂਪ ਮਹਿ ਪਤਤ ਬਿਕਰਾਲ, ਨਾਨਕ ਕਾਲ ਲੇ ਹੋ ਪ੍ਰਭ ਦਇਆਲ, ਕਰਤੂਤ ਪਸੂ ਕੀ ਮਾਨ ਸਜਾਤ, ਲੋਕ ਵਿਚਾਰ ਕਰੇ ਦਿਨ ਰਾਤ, ਬਾਹਰ ਪਿਹ ਖੰਤਰ ਮਲ।

ਆਈ ਉੱਠਦੇ ਬੈਠਦੇ ਸਭ ਤਿਸੇ ਧਿਆਈ ਤਿਸੇ ਧਿਆਏ ਜੋ ਇੱਕ ਅਲਖ ਹੈ ਹਾਂ ਹਾਂ ਨਾਨਕ ਤੇਰੀ ਰੱਖਿਆ ਜਿਹ ਪ੍ਰਸਾਦ ਕਰੇ ਪੁਨ ਬਵਦਾਨ ਮਨ ਆਠ ਪਹਿਰ ਕਰ ਤਿਸ ਕਾ ਧਿਆਨ ਜਿਹ ਪ੍ਰਸਾਦ ਤੂੰ ਅਚਾਰ ਵਿਹਾਰੀ ਤਿਸ ਬ੍ਰਹਮ ਕੋ ਸਾਧ ਸਾਧ ਚਿਤਾਰੀ ਜਿਹ ਪ੍ਰਸਾਦ ਰ ਸੁੰਦਰ ਰੂਪ ਸੋ ਪ੍ਰਭ ਸਿਮਰ ਸਦਾ ਅਨੂਪ ਜਿਹ ਪ੍ਰਸਾਦ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਨਿਰਾਨ ਜਿਹ ਪ੍ਰਸਾਦ ਤੇਰੀ ਪਤ ਰਹੇ ਗੁਰ ਪ੍ਰਸਾਦ ਨਾਨਕ ਜਸ ਕਹੇ ਜਿਹ ਪ੍ਰਸਾਦ ਸੁਨੇਹ ਕਰਨਾਦ ਜਿਹ ਪ੍ਰਸਾਦ ਪੇਖੇ ਬਿਸਮਾਨ ਜਿਹ ਪ੍ਰਸਾਦ ਬੋਲ ਲਹੇ ਅੰਮ੍ਰਿਤ ਰਸਨਾ ਜਿਹ ਪ੍ਰਸਾਦ ਸੁਖ ਸਹਿਜੇ ਬਸਨਾ ਜਿਹ ਪ੍ਰਸਾਦ ਹਸਤ ਕਰ ਚਲ ਹੈ ਜਿਹ ਪ੍ਰਸਾਦ ਸੰਪੂਰਨ ਫਲ ਹੈ ਜਿਹ ਪ੍ਰਸਾਦ ਪ੍ਰਮਗਤ ਪਾਵੇ ਜਿਹ ਪ੍ਰਸਾਦ ਸੁਖ ਸਹਿਜ ਸਮਾਵੇ ਐਸਾ ਪ੍ਰਭ ਤਿਆਗ ਬਰਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ।

ਸੁਨ ਰਸੈ ਸਾਧਕ ਸੰਗ ਸੁਨ ਹਰਿ ਨਾਵ ਸਾਧ ਸੰਗ ਹਰਿ ਕੇ ਗੁਣ ਗਾਵ ਸਾਧਕ ਸੰਗ ਨ ਮਨ ਤੇ ਬਿਸਰੇ ਸਾਧ ਸੰਗ ਸਰ ਪਰ ਨਿਸਤਰੇ ਸਾਧਕ ਸੰਗ ਲੱਗੇ ਪ੍ਰਭ ਮੀਠਾ ਸਾਧੂ ਕਹਿ ਸੰਗ ਘਟ ਘਟ ਦੀਠਾ ਸਾਧ ਸੰਗ ਪੈ ਅਗਿਆਕਾਰੀ ਸਾਧ ਸੰਗਤ ਪਈ ਹਿਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਯੋਗ ਸਾਧਕ ਮਹਿਮਾ ਵੇਦ ਨਾ ਜਾਣੇ ਜੇ ਤਾ ਸੁਣੇ ਤੇ ਤਬ ਖਿਆਨੇ ਸਾਧਕੀ ਉਪਮਾ ਤੇ ਗੁਣ ਤੇ ਦੂਰ ਸਾਧਕੀ ਉਪਮਾ ਰਹੀ ਭਰਪੂਰ

ਤਾਰ ਅਸਪਰੀ ਮਿਥਿਆ ਨਾਹੀ ਰਸਨਾ ਪਰਸ ਮਨ ਮਹਿ ਪ੍ਰੀਤ ਨਿਰੰਜਨ ਦਰਸ ਪਰ ਤ੍ਰਿਆ ਰੂਪ ਨਾ ਵੇਖੇ ਨੇਤਰ ਸਾਧਕੀ ਟੈਲ ਸੰਤ ਸੰਗ ਹਿਤ ਕਰਨਾ ਸੁਣੇ ਕਾਹੂ ਕਿ ਨਿੰਦਾ ਸਭ ਤੇ ਜਾਣੇ ਆਪਸ ਕੋ ਬੰਦਾ ਗੁਰਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਬਾਸਨਾ ਮਨ ਤੇ ਟਰੇ ਇੰਦਰੀ ਜਿਤ ਪੰਜ ਦੁਖ ਤੇ ਰਹਿਤ ਨਾਨਕ ਕੋਟ ਮੱਧੇ ਕੋ ਐਸਾ ਪਰਸ ਵੈਸਨ ਸੋ ਜਿਸ ਉਪਰ ਸੋ ਪ੍ਰਸਾਨ ਵਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੈ ਨਿਹ ਕਰਮ ਤਿਸ ਵਹਿਨੋ ਕਾ ਨਿਰਮਲ ਧਰਮ ਕਾਹ ਫਲ ਕੀ ਇੱਛਾ ਨਹੀਂ ਬਾਛੇ ਕੇਵਲ ਭਗਤ ਕੀਰਤਨ ਸੰਗ ਰਾਚੇ ਮਨ

ਮਿਟ ਗਏ ਗਮਨ ਪਾਇ ਬਿਸਰਾਮ ਨਾਨਕ ਪ੍ਰਭ ਕੈ ਸਤਿਗੁਰੂ ਬਾਣ ਸਲੋਕ ਸੁਖੀ ਬਸੇ ਮਸਕੀਨੀ ਆਪ ਨਿਵਾਰ ਤਲੇ ਵੱਡੇ ਵੱਡੇ ਹੰਕਾਰੀਆਂ ਨਾਮ ਗਰਭ ਗਲੇ ਅਸ਼ਟਪਦੀ ਜਿਸ ਕਹਿ ਅੰਤਰਰਾਜ ਮਹਾਨ ਸੋ ਨਰਕ ਪਾਤੀ ਹੋਵਤ ਸੋ ਆਣ ਜੋ ਜਾਣੇ ਮੈਂ ਜੋ ਬਣਵੰਤ ਸੋ ਹੋਵਤ ਵਿਸਟਾਕਾ ਜੰਤ ਆਪਸ ਕਹੋ ਕਰਮਵੰਤ ਕਹਾਵੇ ਜਨਮ ਮਰੇ ਬਹੁ ਜੋਨ ਪ੍ਰਭਾਵੇ।

ਸਰਸਵਤੀ ਸੰਤ ਕੇ ਦੁਖਨ ਆਰ ਜਾ ਕੜੇ ਸੰਤ ਕੇ ਦੁਖਨ ਜਮਤੇ ਨਹੀਂ ਛੁਟੈ ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮਹਿ ਪਾਏ ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੋਭਾ ਤੇਹੀਨ ਸੰਤ ਕੇ ਹੱਤੇ ਕਉ ਰਾਖੈ ਨ ਕੋਏ ਸੰਤ ਕੇ ਦੁਖਨ ਥਾਨ ਪ੍ਰਹਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਪਹੀ ਤਾਰੇ

ਜਾਣੋ ਤੇ ਸੁਖੀ। ਏਕੋ ਏਕ ਏਕ ਪਛਾਣੇ ਤੁਧ ਕੀਓ ਸੋਝੀ ਜਾਣੇ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨ ਹੈ ਰੈਮ ਜਨ ਜਾਣਿਆ। ਗੁਰ ਪ੍ਰਸਾਦ ਆਪਣੇ ਆਪ ਸੁਜੈ ਤਿਸ ਕੀ ਜਾਣੋ ਤ੍ਰਿਸ ਨਾ ਬੁਝੈ।

ਇਤਨ ਮੰਤ ਪ੍ਰਭ ਕੇ ਸੇਵਕ ਸਗਲੇ ਉਦਾਹਰਣ ਪ੍ਰਭ ਕੇ ਸੇਵਕ ਦੁਖ ਸਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਪ੍ਰਭ ਕੇ ਸੇਵਕ ਸਗਲ ਉਦਾਹਰਣ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਲ ਲੈ ਕਿਰਪਾਲ ਗੁਰ ਕਾ ਸ਼ਬਦ ਜਪ ਭੈ ਨਿਹਾਲ ਹੁਣ ਕੀ ਸੇਵਾ ਸੋਈ ਲਾਗੇ ਜਿਸਨੋ ਕਿਰਪਾ ਕਰੇ ਬਿਡਭਾਗੇ ਨਾਮ ਜਪਤ ਪਾਵੇ ਵਿਸਰਾਮ ਨਾਨਕ ਤੇ ਪੁਰਖ ਉਦਮ ਕਰਮਾਨ ਜੋ ਕਿਛ ਕਰੇ ਸੋ ਪ੍ਰਭ ਕੇ ਰੰਗ ਸਦਾ ਸਦਾ ਬਸੈ ਹਰ ਸੰਗ ਸਹਿ ਸੁਭਾਏ ਹੋਵੇ ਸੋਏ।

ਤਪ ਮੈਂ ਤਪੀਸਰ ਗ੍ਰਹਿਤ ਮੈਂ ਭੋਗੀ ਤਿਆਹ ਤਿਆਹੇ ਭਗਤੇ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨ ਪਾਇਆ ਜਾ ਕੀ ਲੀਲਾ ਕਿਮਤ ਨਾਇ ਸਗਲ ਦੇਵ ਹਾਰੇ ਵਗਾਹ ਪਿਤਾ ਕਾ ਜਨਮ ਕੇ ਜਾਣੇ ਬਹੁਤ ਸਗਲ ਪਰੋਈ ਆਪਣੇ ਸੂਤ

ਜਾਣ। ਨਾਨਾ ਰੂਪ ਨਾਨਾ ਜਾਗ ਰੰਗ ਨਾਨਾ ਭੇਖ ਕਰੇ ਇੱਕ ਰੰਗ ਨਾਨਾ ਵਿਦ ਕੀਨੋ ਵਿਸਥਾਰ ਪ੍ਰਭ ਅਭਿਨਾਸੀ ਏਕ ਅੰਕਾਰ ਨਾਨਾ ਚਲਤ ਕਰੇ ਖਰਮਾਏ ਪੂਰੇ ਹੋ ਪੂਰਨ ਸਭ ਠਾਏ ਨਾਨਾ ਵਿਦ ਕਰਬੰਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਕਰ ਤਿਸਕੇ ਸਭ ਤਿਸਕੇ ਠਾਉ ਜਪ ਜਪ ਜੀ ਵੈ ਨਾਨਕ ਹਰਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮ੍ਰਿਤ ਵੇਦ ਪ੍ਰਾਣ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਅਗਾਸ ਪਤਾਲ ਨਾਮ ਕੇ ਧਾਰੇ ਸਗਲੇ ਕਾਰ ਨਾਮ ਕੇ ਧਾਰੇ ਪ੍ਰਿਆ ਸਭ ਪਾਵਨ ਨਾਮ ਕੇ ਸੰਗ ਉਦਰੇ ਸੁਣ ਸ੍ਰਵਣ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਾ

ਸਤ ਪਹਿਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ ਤਿਸ ਕਹਿ ਸੰਗ ਸਿਖ ਦੁਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੇ ਪਤਪਾਲ।

ਸਮੁੱਚੇ ਰਹਿ। ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਵਿਕਾਰ ਤੇ ਹਟੇ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਸਤਿਗੁਰ ਸਿੱਖ ਕਾ ਹਲਤ ਪਲ ਸਵਾਰੇ, ਨਾਨਕ ਸਤਿਗੁਰ ਸਿੱਖ ਕਹੋ ਜੀ ਨਾਲ ਸੁਮਾਰੇ।

ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਵਿਦੇਸੇ ਭਾਉ ਚੁੱਕਾ ਨਿਰਭਾਉ ਹੋਏ ਵਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸ ਕਾ ਸਾਤਨ ਕਿਰਪਾ ਧਾਰੀ ਸਾਧ ਸੰਗ ਜਬ ਨਾਮ ਮੁਰਾਰੀ ਥਿਤ ਪਾਈ ਚੁੱਕੇ ਬ੍ਰਹਮ ਗਮਨ ਸੁਨ ਨਾਨਕ ਹਰ ਹਰ ਜਸ ਰਮਨ।

ਜਪਹੁ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਵ ਆਵ ਜਪਹੁ ਅਵਰੇ ਨਾਮ ਜਪਾਵ ਭਗਤ ਪਾਏ ਤਰੀਐ ਸੰਸਾਰ ਬਿਨ ਭਗਤੀ ਤਨ ਹੋਸੀ ਛਾਰ।

ਨੀਤ ਹਾਮ ਨਿਰਗੁਣਿਆਰ ਨੀਤ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਹ ਪਾਏ ਇਕ ਨਿਭ ਕਰਕੇ ਗੁਣ ਗਾਇਨ ਕਰਾਜ ਭੋਗ ਬੜਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ।

ਆਨੰਦ ਮੁਕਤ ਕਬ ਕਿਸ ਕਉ ਗਨੀ। ਜਬ ਏਕੇ ਹਰਗ ਮੇ ਅਪਾਰ, ਤਬ ਨਰਕ ਸੁਰਗ ਕਹੋ ਕੌਣ ਅਵਤਾਰ। ਜਬ ਨਿਰਗੁਣ ਪ੍ਰਭ ਸਹਿ ਸੁਭਾਏ, ਤਬ ਸਿਵ ਸਕਤ ਕਹੋ ਕਿਤ ਠਾਏ। ਜਬ ਆਪੇ ਆਪ ਆਪਣੀ ਜੋਤ ਧਰੇ, ਤਬ ਕਵਨ ਨਿਡਰ ਕਵਨ ਕਦ ਡਰੇ। ਆਪਣ ਜਲ ਤੇ ਆਪ ਕਰਨੇ ਹਾਰ, ਨਾਨਕ ਠਾਕ ਰਗ ਮੇ ਅਪਾਰ। ਬਿਨਾਸੀ ਸੁਖ ਆਪਣੇ ਆਸਨ, ਤਹਿ ਜਨ ਮਰਨ ਕਹੋ ਕਹਾਂ ਬਿਨਾਸਨ।

ਤੇਰਾ ਬਿਸਮਣ ਬਿਸਮਰੈ ਬਿਸਮਾਦ ਨਾਨਕ ਆਪਣੀ ਗਤ ਜਾਨ ਹੋ ਆਪ ਹੋ ਜਹੇ ਅਛਲ ਅਛੇਦ ਅਭੇਦ ਸਮਾਇਆ ਊਹਾਂ ਕਿਸੇ ਵਿਆਪਤ ਮਾਇਆ ਆਪਸ ਕੋ ਆਪੇ ਆਦੇਸ ਤਿਹ ਗੁਣ ਕਾ ਨਾਹੀ ਪ੍ਰਵੇਸ਼ ਜਹ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

ਗੁਰਾ ਇੱਕ ਦੇਹੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਬਿਸਰਨਾ ਜਾਈ। ਤੀਰਥ ਨਾਵਾਂ ਜੇਤ ਸੁਭਾਵਾਂ, ਵਿਣ ਭਾਣੇ ਕੇ ਨਾਹੇ ਕਰੀ, ਜੇਤੀ ਸਰਠ ਉਪਾਈ ਵੇਖਾਂ, ਵਿਣ ਕਰਮਾਂ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ।

ਸੁਣਿਆ ਅੜਸਠ ਕਾ ਇਸ਼ਨਾਨ, ਸੁਣਿਆ ਪੜਪੜ ਪਾਵੇ ਮਾਨ, ਸੁਣਿਆ ਲਾਗੇ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਸਾਰਾ ਗੁਣਾ ਕੇ ਗਾਹ, ਸੁਣਿਆ ਸ਼ੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵੇ ਰਾਹ, ਸੁਣਿਆ ਹਾਥ ਵੇ ਸਗਾਹ,

ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ।

ਜੇ ਕੋ ਖਾਏ ਆਖਣ ਪਾਏ, ਉਹ ਜਾਣੇ ਜਿਤੀਆਂ ਮੂੰਹ ਖਾਏ, ਆਪੇ ਜਾਣੇ ਆਪੇ ਦੇ, ਆਖੇ ਸੇ ਬੇਕੇ ਕੇ, ਜਿਸਨੂੰ ਬਖਸ਼

ਉਠ ਉੱਠ ਜਾਹੇ, ਇੱਥੇ ਕੀਤੇ ਹੋਰ ਕਰੇ, ਤਾਖ ਨਾ ਸਕਹਿ ਕੇਈ ਕੇ, ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸੱਚਾ ਸੋਏ, ਜੇ ਕੋ ਆਖੇ ਬੋਲ ਵਿਗਾੜ, ਤਲਖੀਐ ਸਿਰ ਗਾਵਾਰਾਂ ਗਾਵਾਰ, ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਵਜੇ ਨਾਦ ਅਨੇਕ ਅਸੰਖਾਂ।

ਸਾਰੇ ਗਾਵੇ ਇੰਦ ਇੰਦਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨਰ ਖੀਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀਆਂ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨੂ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ।

ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਿਨਸੀ ਮਾਇਆ ਜਿਨੋ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵ ਹੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੋ ਸ਼ਾਹਾਂ ਪਤ ਸੋ ਪਾਤਸ਼ਾਹੋ ਸ਼ਾਹਾਂ ਪਾਤ ਸਾਹਿਬ ਨਾਨਕ ਰਹਿ ਨੁਰਜਾਈ ਮੰਦਾ ਸੰਤੋਖ ਸਨ ਬਦ ਝੋਲੀ ਧਿਆਨ

ਜੋਰਨਾ ਰਾਜ ਮਾਲ ਮਨਸੂਰ, ਜੋਰਨਾ ਸੁਰਤੀ ਗਿਆਨ ਵਿਚਾਰ, ਜੋਰਨਾ ਜੁਗਤੀ ਛੁਟਾ ਸੰਸਾਰ, ਜਿਸ ਸਦ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਤਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ

ਕਿਹਾ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕਿਤੇ ਪਵਨ ਪਾਣੀ ਵੈ ਸੰਤਰ ਕਿਤੇ ਕਾਨ ਮਹੇਸ਼ ਕਿਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ ਕਿਤਿਆ ਕਰਮ ਭੂਮੀ ਮੇਰ ਕਿਤੇ ਕਿਤੇ ਤੂੰ ਉਪਦੇਸ਼ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ਼ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਦਾਨਵ ਮੁਨ ਕਿਤੇ ਕਿਤੇ ਰਤਨ ਸਮੁੰਦ ਕਿਤਿਆ ਖਾਣੀ ਕਿਤਿਆ ਬਾਣੀ ਕਿਤੇ ਪਾਤ ਨਰਿੰਦ ਕਿਤਿਆ ਸੁਰਤੀ ਸੇਵਕ ਕਿਤੇ ਨਾਨਕ ਅੰਤ ਨਾ ਅੰਤ

ਹੈ, ਜੇ ਕੋ ਕਹ ਪਛੈ ਪਛਤਾਏ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾਂ ਸਿਧਾ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵੈ ਪ੍ਰਸਾਦ। ਚੱਕਰ ਚਿਹਨ ਅਰ ਵਰਨ ਜਾਤਰ ਪਾਤ ਨਹਿਨ ਜਿਹੇ ਰੂਪ ਰੰਗ ਰੇਖ ਭੇਖ ਕਉ ਕਹਿ ਨਾ ਸਕਤ ਕਿਹੇ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤ ਓਜ ਕਹਿਜੈ ਕੋਟ ਇੰਦਰ ਇੰਦਰਾਨ ਸ਼ਾਹ ਸ਼ਾਹਾਣ ਗਣਿਜੈ

ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਇਸ ਬ੍ਰਚਿਓ ਸਵਯੰ ਭਵ ਗਣ ਪੰਜਨ ਹਾਰ ਕਾਲਹੀਨ ਕਲਾ ਸੰਯੁਕਤ ਕਾਲ ਪੁਰਖ ਆਦੇਸ਼ ਧਮ ਧਾਮ ਸੁਪਰਮ ਰਹਿਤ ਭੂਤ ਲਖ ਭੇ ਸੰਗਰਾਗ ਨਾਰੰਗ ਜਾਗੇ ਜਾਤ ਪਾਤ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਗਦਾਇ ਕਾਮ ਆਪ ਰੂਪ ਅਮੀ ਕਨੁ ਸੁਤੇਗ ਪੁਰਖ ਭੂਤ।

ਆਵਈ ਵਹੁ ਚਿੱਤ ਮਦਭਾਰ ਸ਼ਾਂਤ ਤਵਾ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਅਸਨ ਭੰਗਮ ਅਨਭੰਗ ਅਨੰਗ ਅਨੁਭਵ ਪ੍ਰਕਾਸ਼ ਨਿਸਨ ਆਰਾਸ ਆਜਾਨ ਬਾਹੋ ਸ਼ਾਹਾਨ ਸ਼ਾਹ ਰਾਜ

ਅਫੁਲ ਗੁਨਾਹ ਹੈ ਕਿ ਸ਼ਾਹ ਹਨ ਸ਼ਾਹ ਹੈ ਕਿ ਕਾਰ ਨੂੰ ਕਰਿੰਦਾ ਕਿ ਰੋਜੀ ਦਹੰਦਾ ਕਿ ਰਾਜ ਕਰੇ ਮੈਂ ਕਿ ਕਰਮੰ ਕਰੀ ਮੈਂ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬਤਰ ਮਾਨਿਆ ਹੈ ਕਿ ਸਰਬਤਰ ਦਾਨਿਆ ਹੈ ਕਿ ਸਰਬਤਰ ਗਾਉਣਾ ਹੈ ਕਿ ਸਰਬਤਰ ਭਾਉਣਾ ਹੈ ਕਿ ਸਰਬਤਰ ਦਿਸਾ ਹੈ ਕਿ ਸਰਬਤਰ ਦੇਸਾ ਹੈ ਕਿ ਸਰਬਤਰ ਭੇਸਾ ਹੈ ਕਿ ਸਰਬਤਰ ਰਾਜਾ ਹੈ ਕਿ ਸਰਬਤਰ ਸਾਜਾ ਹੈ ਕਿ ਸਰਬਤਰ ਦੀਨਾ ਹੈ ਕਿ ਸਰਬਤਰ ਲੀਨਾ ਹੈ ਕਿ ਸਰਬਤਰ ਜਾ ਹੋ ਕਿ ਸਰਬਤਰ ਭਾ ਹੋ ਕਿ ਸਰਬਤਰ ਦੇਸਾ ਹੈ ਕਿ

ਰਹਿ ਕੇ ਹਾਜ਼ਰ ਹਜ਼ੂਰ ਹੈ, ਹਮੇਸ਼ੁਲ ਸਲਾਮ ਹੈ, ਸਮਸੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ, ਕਿ ਉਸ ਨਾਲ ਚਿਰਾਗ ਹੈ, ਕਿ ਕਾਮਲ ਕਰੀਮ ਹੈ, ਕਿ ਰਾਜਕ ਰਹੀਮ ਹੈ, ਕਿ ਰੋਜ਼ੀ ਦਹੰਦਾ, ਕਿ ਰਾਜਕ ਰਹਿੰਦਾ, ਕਰੀਮਲ ਕਮਾਲ ਹੈ, ਸੁਨਲ ਜਮਾਲ ਹੈ, ਗਰੀਬਲ ਖਰਾਜਾ, ਗਰੀਬਲ ਨਿਵਾਜਾ, ਹਰੀਫੁਲ ਸ਼ਿਕਨ ਹੈ, ਰਾਸੁਲ ਫਿਕਨ ਹੈ, ਕਲੰਗੰਗ ਪ੍ਰਣਾਸ਼ ਹੈ, ਸਮਸੁਲ ਨਿਵਾਸ ਹੈ, ਅਗੰਜੁਲ ਗਰੀਮ ਹੈ, ਰਜਾਇਕ ਰਹੀਮ ਹੈ, ਸਮਸੁਲ ਜ਼ਵਾਹ ਹੈ, ਕਿ ਸਾਹਿਬ ਗਰਾਹ ਹੈ, ਕਿ ਨਰਕੰਗ ਪ੍ਰਣਾਸ ਹੈ, ਬਹਿਸੁਲ ਨਿਵਾਸ ਹੈ, ਕਿ ਸਰਬੁਲ ਗਮਨ ਹੈ, ਮੈਸੁਲ ਰਵਲ ਹੈ, ਤਮਾਮੁਲ ਤਮੀਜ਼ ਹੈ, ਸਮਸੁਲ ਅਜੀਜ਼ ਹੈ, ਪਰੰਗ ਪਰਮੀਸ ਹੈ, ਸਮਸੁਲ ਅਦੀਸ ਹੈ, ਅਲੇਸ ਹਦੇਸੁਲ ਅਲੇਖ ਹੈ, ਮੈਸੁਲ ਅਭੇਖ ਹੈ, ਜ਼ਮੀਨੁਲ ਜ਼ਮਾਹ ਹੈ, ਅਮੀਕੁਲ ਇਮਾਂ ਹੈ, ਕਰੀਮੁਲ ਕਮਾਲ ਹੈ, ਕਿ ਜੁਰਤ ਜਮਾਲ ਹੈ, ਕਿ ਅਚਲੰਗ ਪ੍ਰਕਾਸ਼ ਹੈ, ਕਿ ਮਿੱਤੋ ਸੁਭਾਸ ਹੈ, ਕਿ ਅਜਬ ਸਰੂਪ ਹੈ, ਕਿ ਮਿੱਤੋ ਅਭਿਭੂਤ ਹੈ, ਕਿ ਮਿੱਤੋ ਪ੍ਰਸਾਹ ਕਿ ਆਤਮ ਪ੍ਰਭਾ ਹੈ, ਕਿ ਚੱਲੰਗ ਅਨੰਗ ਹੈ, ਕਿ ਮਿੱਤੋ ਅਭੰਗ ਹੈ, ਮਦਭਾਰ ਛੰਦ ਤੁਹ ਪ੍ਰਸਾਦ, ਮਨ ਮਨ ਪ੍ਰਣਾਮ, ਗੁਣਗਨ ਮੁਦਾਮ, ਹਰਬਰ ਅਗੰਜ, ਹਰ ਨਰ ਪ੍ਰਭੰਜ, ਅਨਗਨ ਪ੍ਰਣਾਮ, ਮਨ ਮਨ ਸਨਾਮ, ਹਰ ਨਰ ਅਖੰਡ, ਭਰ ਨਰ ਅਮੰਡ, ਅਨੁਭਵ ਨਾਥਰ, ਮਨ ਮਨ ਪ੍ਰਕਾਸ਼, ਅਨੁਭਵ ਅਨਾਸ, ਮਨ ਮਨ ਪ੍ਰਕਾਸ਼, ਗੁਣਗਨ ਪ੍ਰਣਾਮ, ਜਲ ਥਲ ਮੁਦਾਮ, ਅੰਸ਼ਜ ਅੰਗ ਆਸਨ ਅਭੰਗ ਉਪਮਾ ਅਪਾਰ ਗਤ ਮਿਤੁਤਾਰ, ਜਲ ਥਲ ਅਮੰਡ ਦਿਸ ਸੁਭਣ, ਜਲ ਥਲ ਮਹੰ ਦਿਸ ਸੁਬਿਅੰਤ, ਅਨੁਭਵ ਨਾਥਰ ਤਤੁਰਾਸ ਆਜ ਅਨੁਭਾਹ ਏਕੈ ਸਦਾ, ਓਅੰਕਾਰਾਦ ਕਥਨੀਆ ਨਾਦ ਖਲਖਣ ਖਿਆਲ, ਗੁਰਬਰ ਅਕਾਲ, ਘਰ ਘਰ ਪ੍ਰਣਾਮ, ਚਿਚਰ ਨਾਮ, ਅੰਸ਼ ਜਗਾਤ ਅਜਨਾ ਬਾਤ, ਅਣਝੰਜ ਗਾਤ, ਅਨਰੰਜ ਬਾਤ, ਅਣਟੁੱਟ ਭੰਡਾਰ, ਅਣਠਟ ਅਪਾਰ, ਅਢੀਠ ਧਰਮਤ ਢੀਠ ਕਰਮ, ਅਨਭਰਣ ਅਨੰਦਾਤਾ, ਮਹੰਤਰ ਬੋਲ ਮਨਾ ਛੰਦ ਤਵਾ ਪ੍ਰਸਾਦ, ਕਰੁਣਾਲੇ ਹੈ, ਅਰਘਾਲੇ ਹੈ, ਕਲਖੰਡਨ ਹੈ, ਮਹਿਮੰਡਨ ਹੈ, ਜਗਤੇਸ਼ਵਰ ਹੈ, ਪਰਮੇਸ਼ਵਰ ਹੈ, ਕਲਕਾਰਨ ਹੈ, ਸਰਬ ਉਬਾਰਨ ਹੈ, ਤਿਰਥ ਗਏ ਤਰਨ ਹੈ, ਜਾ ਕੇ ਕਰਨ ਹੈ, ਮਨਮਾਨ ਹੈ, ਜਗ ਜਾਨ ਹੈ, ਸਰਬੰਗ ਭਰ ਹੈ, ਸਰਬੰਗ ਕਰ ਹੈ, ਸਰਪਾਸ ਹੈ, ਸਰਵਨਾਸ਼ ਹੈ, ਕਰੁਣਾਕਰ ਹੈ, ਵਿਸ਼ਵੰਬਰ ਹੈ, ਸਰਵੇਸ਼ਵਰ ਹੈ, ਜਗਤੇਸ਼ਵਰ ਹੈ, ਬ੍ਰਹਿਮੰਡਸ ਹੈ, ਖਲਖੰਡਸ ਹੈ, ਪਰਤੇਪਰ ਹੈ, ਕਰੁਣਾਕਰ ਹੈ, ਆ ਜਪਾ ਜਪਿਆ ਥਪਾ ਥਪਿਆ, ਕਰਤਾ ਕਰਤੈ ਮ੍ਰਿਤਾ ਮ੍ਰਿਤੈ, ਅਮ੍ਰਿਤਾ ਮ੍ਰਿਤੈ, ਕਰੁਣਾ ਕਰਤੈ, ਧਰਨ ਅਕਰਤਾ ਕਰਨੈ, ਧਰਨੀ ਧਰਨੀ ਤ੍ਰਿਤ ਹੈ, ਅਮਿਤੇਸ਼ਵਰ ਹੈ, ਪਰਮੇਸ਼ਵਰ ਹੈ, ਅਗ੍ਰਤਾ ਕਰਤੈ, ਅਮ੍ਰਿਤਾ ਮ੍ਰਿਤ ਹੈ, ਅਜਬਾ ਕਰਤੈ, ਅਮ੍ਰਿਤਾ ਆਮ੍ਰਿਤ ਹੈ, ਨਰਨਾਇਕ ਹੈ, ਖਲਕਾਇਕ ਹੈ, ਵਿਸ਼ਵੰਬਰ ਹੈ, ਕਰੁਣਾਲੇ ਹੈ, ਨਰਨਾਇਕ ਹੈ, ਸਰਪਾਇਕ ਹੈ, ਪਪੰਜਨ ਹੈ, ਅਰਗੰਜਨ ਹੈ, ਰਬਤਾਪਨ ਹੈ, ਜਪ ਜਾਪਨ ਹੈ, ਅਗਲੰ ਕਿਰਤੈ, ਸਰਬਾ ਕਿਰਤੈ, ਕਰਤਾ ਕਰੈ, ਹਰਤਾ ਹਰੈ, ਪਰਮਾਤਮਾ ਸਰਬਾਤਮਾ ਆਤਮ ਵਸ ਹੈ, ਜਸ ਕੇ ਜਸ ਹੈ, ਭੁਜੰਗ ਪ੍ਰਿਆਦ ਛੰਦ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ, ਨਮੋ ਅੰਧਕਾਰੇ, ਨਮੋ ਤੇਜ ਤੇਜੇ, ਨਮੋ ਬ੍ਰਿੰਦ ਬ੍ਰਿੰਦੇ, ਨਮੋ ਬੀਜ ਬੀਜੇ, ਨਮੋ ਰਾਸੰਗ ਤਾਮਸੰਗ ਸਾਂਤ ਰੂਪਿਨਮ ਪਰਮ ਤਤੰਗ ਤਤੰਗ ਸਰੂਪੇ, ਨਮੋ ਯੋਗ ਯੋਗੇ, ਨਮੋ ਗਿਆਨ ਗਿਆ, ਨਮੋ ਮੰਤਰ ਮੰਤਰ, ਨਮੋ ਧਿਆਨ ਧਿਆਨ, ਨਮੋ ਯੁੱਧ ਯੁੱਧੇ, ਨਮੋ ਗਿਆਨ ਗਿਆਨ, ਨਮੋ ਭੋਜ ਭੋਜੇ, ਨਮੋ ਪਾਨ ਪਾਨੇ, ਨਮੋ ਕਲਹਿ ਕਰਤਾ, ਨਮੋ ਸਾਂਤ ਰੂਪੇ, ਨਮੋ ਇੰਦਰ ਇੰਦਰੇ, ਅਨਾਦੰਗ ਵਿਭੂਤੇ, ਕਲੰਕਾਰ ਰੂਪੇ, ਅਲੰਕਾਰ ਅਲੰਕੇ, ਨਮੋ ਆਸ ਆਸੇ, ਨਮੋ ਬਾਂਗ ਬੰਕੇ, ਅਭੰਗੀ ਸੁਰੂਪੇ, ਅਨੰਗੀ ਅਨਾਮੇ, ਤਰਭੰਗੀ ਤਰਕਾਲੇ, ਅਨੰਗੀ ਅਕਾਮੇ, ਏਕ ਅਸ਼ਰੀ ਛੰਦ, ਅਜਾਏ ਅਲਾਏ ਅਭੈ ਅਭੈ ਅਭੂ ਅਜੂ ਅਨਾਸ।

ਪਛਾ ਸਰੀਰ ਤੁਜੂ ਕਰੇ ਹੋ ਰਛਾ ਰਾਖ ਲਿਓ ਮੋਹੇ ਰਾਖਣ ਹਾਰੇ ਸਾਹਿਬ ਸੰਸਾਏ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਗਰਭਿਸ਼ਨ ਪ੍ਰਕਾਸ਼ਾ।

ਆਇਓ ਦੇਵਦੈਂਤ ਜਸ਼ਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸੇਵਕਨ ਸੁਖ ਦੀਓ ਸਤਰਨ ਕੋ ਪਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਠੀ ਤੇ ਕੁੰਚਰਿਆ ਸੁੱਲਾ ਸਫਰ ਕਿਰਪਾ ਦੁਸ਼ਟ ਕਰ ਫੁੱਲਾ ਸੰਦਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ

ਆਪਣੀ ਬੂਝ ਉਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਵੇਦ ਭੇਦਰ ਆਲਮ, ਨਿਰੰਕਾਰ ਨਿਰਵਿਕਾਰ ਨਿਰਲੰਬ, ਆਦਿ ਅਨੀਲ ਅਨਾਦਿ ਅਸੰਭ।

ਆਦਲੇ ਉਬਾਰੀ ਸਰਬ ਠਾਉਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਕਿਲਵਿਕ ਸਗਲ ਦੇ ਕੁਹਰਤਾ ਦੁਸ਼ਟ ਦੁਖੀਨ ਕੋ ਸ਼ੈ ਕਰਤਾ ਸ੍ਰੀ ਅਸੁਜਾ ਭਏ ਦਯਾਲਾ ਪੂਰਨ ਕਰਾ ਗ੍ਰੰਥ ਤਗਾਲਾ ਮਨ ਬਾਂਝਤ ਬਲ ਬਾਵੈ ਸੋਈ ਦੁਖ ਨਾ ਦਸੇ ਬਿਆਬਦ ਕੋਈ ਅੜਿਲ।

ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਨ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ।

ਭਰਮ ਹਰਨਾਲੇ ਸਾਚੇ ਸਾਹਿਬਾ ਕਿਆ ਨਾ ਹੀ ਕਰ ਤੇਰਾ ਹੈ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾ ਵਾਏ ਨਾਮ ਜਨ ਕਾਏ ਮਨ ਵਸਿਆ ਬਾਜੇ ਸ਼ਬਦ ਘਨੇਰੇ ਕਾਹੇ ਨਾਨਕ ਸੱਚੇ ਸਾਹਿਬ ਕਿਆ ਨਾ ਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਜ ਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟਹੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਕਰ ਸੁਭਾਗੈ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਵਾਜੇ ਪੰਜ ਸ਼ਬਦ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ

ਵਾ ਤਿਤ ਕਰ ਅਨਹਦ ਵਾਜੇ। ਸਾਚੀ ਲਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਵੈ ਬਾਜੋ ਗਿਆ ਕਰੇ ਵਿਚਾਰੀਆ, ਤੁਦਵਾ ਸਮਰਥ ਗੁਏ ਨਾਹੀ ਕਿਰਪਾ ਕਰ ਬਨਵਾਰੀਆ। ਇਸ ਨੂੰ ਥਾਉ ਨਾਹੀ ਸ਼ਬਦ ਲਾਗ ਸਵਾਰੀਆ, ਕਹੇ ਨਾਨਕ ਲਵੈ ਬਾਜੋ ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲਵੇ ਕੱਟੇ ਗਿਆ ਅਨੰਦਨ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ। ਕਹੇ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ। ਇੱਕ ਭਰਮ ਭੁੱਲੇ ਫਿਰੈ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਭਾਵੇ। ਕਹੇ ਨਾਨਕ ਜਿਸ ਦੇ ਬਿਆਰੇ ਸੋਈ ਜਨ ਪਾਵੇ। ਆਵੋ ਸੰਤ ਪਿਆਰੇ ਹੋ, ਅਗਥ ਕੀ ਕਰੇ ਕਹਾਣੀ, ਕਰੇ ਕਹਾਣੀ ਅਗਥ ਕੇਰੀ। ਇਕਤ ਦੁਆਰੇ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਆ ਪਾਈਐ ਹੁਕਮ ਮੰਨਿਆ ਹੋ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਕਹੇ ਨਾਨਕ ਸੁਣੋ ਸੰਤੋ ਕਥਿਓ ਅਗਥ ਕਹਾਣੀ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਨੇ ਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿਨ ਠਗੌਲੀ ਪਾਈਆ। ਕੁਰਬਾਨ ਕੀਤਾ ਤਸੈ ਵਿੱਟੋ ਜਿਨ ਮੋਹ ਮਿੱਠਾ ਲਾਇਆ, ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ ਲਾਲੈ, ਸਾਹ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਤਲਾਈਐ। ਐਸਾ ਕੰਮ ਮੁੱਲੇ ਨਾ ਕੀਚੈ ਜਦ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ। ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋਂ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣ ਹੈ। ਜੀ ਜਨ ਸਭ ਖੇਲ ਤੇਰਾ ਗਿਆ ਗੁਆਖ ਵਖਾਣ ਹੈ, ਆਖੇ ਤਾਂ ਵੇਖੇ ਸਭ ਤੂੰ ਹੈ ਜਨ ਜਗਤ।

ਬੇਖ ਪਰਸਨ ਆਇਆ, ਲਭ ਲੁਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ, ਕਹੇ ਨਾਨਕ ਜਿਸ ਨੂੰ ਆਪ ਦੁੱਠਾ, ਤੇਰਾ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖ ਮਾਰਗ ਚੱਲਣਾ, ਲਭ ਲੁਭ ਅਹੰਕਾਰ ਤਾਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਨਜ਼ਰ ਵਾਸਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ, ਜਿਉਂ ਤੂੰ ਚਲਾਏ ਤਵੇ ਚੱਲਾਂ ਸੁਆਮੀ, ਹੋਰ ਗਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਤਵੇ ਚੱਲਾਂ, ਜਿੰਨਾ ਮਾਰਗ ਪਾਵਹਿ, ਕਲ ਕਿਰਪਾ ਜਿਨ ਨਾਮ ਲਾਏ ਹੈ, ਸੇ ਹਰ ਹਰਸ ਦਾ ਧਿਆਵੈ, ਜਿਸ ਨੂੰ ਕਥਾ ਸੁਣਾਏ ਹੈ ਆਪਣੀ, ਗੁਰਦੁਆਰੇ ਸੁਖ ਪਾਵਹਿ, ਕਹੇ ਨਾਨਕ ਸੱਚੇ ਸਾਹਿਬ, ਜਿਉ ਭਾਵੈ ਤਵੇ ਚਲਾਵੈ। ਇਹ ਸਭ ਲੋ ਇਹ ਸ਼ਬਦ ਸੁਹਾਵਾ, ਇਹ ਸੋਹਿਲਾ ਸ਼ਬਦ ਸੁਭਾਵਾ, ਸ਼ਬਦੋ ਸੁਭਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ, ਇਹ ਤਿਨਕੇ ਮਨ ਵਸਿਆ, ਜਿਨ ਧਰੂ ਲਿਖਿਆ ਆਇਆ, ਇੱਕ ਫਿਰੇ ਘਨੇਰੇ ਕਰੇ ਗੱਲਾਂ, ਗੱਲੀ ਕਿੰਨਾ ਪਾਇਆ, ਕਹੇ ਨਾਨਕ ਸ਼ਬਦ ਸੋਹਿਲਾ, ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇਜਨਾ ਜਿਨੀ ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜੀ ਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਿਤ ਸੰਗਤ ਸਬਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜਨਾ ਊਪ ਜਾਏ, ਬਿਨ ਸਹਿਜੇ ਸਹਿਸਾ ਨਾ ਜਾਏ, ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ, ਸਹਿਸੇ ਜਿਉ ਮਲੀਨ ਹੈ ਕਿਤੇ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾ ਗਵਰ ਸਿਉ ਰਹੋ ਚਿਤ ਲਾਏ, ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਇਹ ਉਜਾਏ। ਜੀਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਮੈਲੇ, ਤਿਨੀ ਜਨਮ ਜੂਆ ਹਾਰਿਆ, ਇਹ ਦਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵੇਸਾਰਿਆ, ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀ, ਫਿਰੇ ਜੋ ਬੇਤਾਲਿਆ, ਕਹੇ ਨਾਨਕ ਜਿਨ ਸੱਚ ਤਜਿਆ, ਊੜੇ ਲਾਗੇ ਤਿਨੀ ਜਨਮ ਜੂਆ ਹਾਰਿਆ। ਜੀਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਉ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਊੜ ਕੀ ਸੋਏ ਪਹੁੰਚੇ ਨਾਹੀ, ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖੱਟਿਆ, ਭਲੇ ਸੇਵਨ ਜਾਰੇ, ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੇ ਤਾਂ ਸਨਮੁਖ ਸਿੱਖ ਕੋਈ, ਜੀਉ ਰਹੇ ਗੁਰੂ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸਮਾਲੇ, ਆਪ ਛੱਡ ਸਦਾ ਰਹਿ ਪਰਨੇ, ਗੁਰਬਿਨ ਅਵਰ ਨਾ ਜਾਣੇ ਕੋਏ, ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵੇ ਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਏ, ਅਨੇਕ ਜੂਨੀ ਭਰਮੇ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸਭ ਸੁਣਾਏ, ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਦਾ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ, ਜਿਨ ਕਹੋ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਬਾਣੀ, ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਦਾ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਬਖਾਣੀ, ਹਰ ਹਰ ਨਿਤ ਕਰੇ ਰਸਨਾ, ਕਹਿਆ ਕਛੂ ਨਾ ਜਾਣੀ, ਚਿਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ, ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਆਸਮਾਓ, ਸ਼ਬਦ ਸੇਤੀ ਮਨ ਮਿਲਿਆ, ਸੱਚੇ ਲਾਇਆ ਪਾਓ, ਆਪੇ ਹੀਰਾ ਰਤਨ ਆਪੇ ਸੁਣਦੇ ਬੁਝਾਏ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸਿਵ ਸਖਤ ਆਪ ਉਪਾਏ ਗਏ, ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ, ਗੁਰਮੁਖ ਕਿਸੇ ਬੁਝਾਏ, ਤੋੜੇ ਬੰਧਨ ਹੋਵੇ ਮੁਕਤ, ਸ਼ਬਦ ਮਨ ਵਸਾਏ, ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ, ਏਕੋ ਸਿਉ ਨਿਵਲਾਏ, ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸੇਮ੍ਰਿਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ, ਗੁਰੂ ਬਾਜੋ ਤੱਤੈ ਸਾਰ ਨਾ ਜਾਣੀ, ਤੇਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹੇ ਨਾਨਕ ਸੋ ਤੱਤ ਪਾਏ, ਜਿਸ ਨੂੰ ਆਂਦਰ ਹਰ ਨਿਵ ਲਾਗੈ, ਜਾਗਤ ਰਹਿਣ ਵਿਹਾਣੀ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਏ, ਏ ਵਰਦਾਤਾ ਜੇ ਅਗਰ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਿਹ ਪੁਹ ਨਾ ਸਕੀ, ਜਿਸ ਨੂੰ ਆਪਣੀ ਲਿਵਲਾਵੇ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ, ਕਹੇ ਨਾਨਕ ਏ ਵਰਦਾਤਾ ਸੋ ਕਿਉਂ ਮਨੋ ਵਿਸਾਰੀਐ, ਜੈਸੀ ਅਗਨ ਉਦਰ ਮੈਂ ਹੈ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ,
ਕਰਤਾ ਖੇਲ ਰਚਾਇਆ, ਜਾਤ ਸੁਭਾਣਾ ਤਾਂ ਜੰਮਿਆ, ਪਰਵਾਲ ਭਲਾ ਪਾਇਆ, ਲਿਵ ਛੁੜਕੀ ਲਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰਾਇ ਮੋਹ ਉਪਜੈ ਭਾਉ ਦੂਜਾ ਲਾਇਆ, ਕਹੇ ਨਾਨਕ ਗੁਰਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ, ਹਰ ਆਪ ਅਮਲ ਕਹਿ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਬਿੱਟੋਂ, ਰਹੇ ਲੋਕ ਬਿਲਾਏ, ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪਿਆ ਵਿੱਚੋਂ ਆਪ ਜਾਏ, ਜਿਸਦਾ ਜੀਓ ਤਿਸ ਮਿਲ ਰਹਾ ਹਰ ਵਸੈ ਮਨ ਆਏ।

ਲਾਹਾ ਖਟਿਓ ਦਿਹਾੜੀ, ਇਹੋ ਧਨ ਤੇ ਨਾ ਮਿਲਿਆ। ਜਿਨ ਹਰਿਆ ਪੇ ਭਾਣਾ, ਕਹਿ ਨਾਨਕ ਰਾਸ ਮੇਰੀ, ਮਨ ਹੋਆ ਬੰਜਾਰਾ। ਇਹ ਰਸਨਾ ਤੂੰ ਅੰਦਰ ਸਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤਾ, ਜਿੱਥਰ ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ, ਪੀਏ ਹਰ ਰਸ, ਬਹੁਤ ਨਾ ਤ੍ਰਿਸ਼ਨਾ ਲੱਗ ਗਿਆ ਏ। ਇਹ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲਿਆ ਜਸਿਆ ਏ। ਕਹੇ ਨਾਨਕ ਹੋਰ ਆਨੰਦ ਰਾਸਾ ਵੀਸਰੇ, ਜਾਂ ਹਰ ਵਸੇ ਮਨ ਆਏ। ਅਸੀਂ ਇਹ ਸਰੀਰਾ ਮੇਰਿਆ, ਅਰ ਤੁਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਉਪਾਏ ਜਗ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹੇ ਨਾਨਕ ਸ਼ਸ਼ਟ ਕਾ ਮੂਰ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਓ ਮੰਗਲ ਸਖੀਏ, ਸੁਖ ਦੁੱਖ ਨਾ ਵਿਆਪੇ। ਗੁਰਚਰਨ ਲਾਗੇ ਦਿਨ ਸੁਭਾਗੇ, ਆਪਣਾ ਫਿਰ ਜਾ ਪਏ ਅਨਹਤ ਬਾਣੀ।

ਕਿਹਾ ਤੁਧ ਕਰਮ ਕਮਾਇਆ, ਇਹ ਕਰਮ ਕਮਾਇਆ ਤੁਧ ਸਰੀਰਾ, ਜਾਤ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹੇ ਨਾਨਕੇ ਸਰੀਰ ਪਰਵਾਨ ਹੁਆ, ਜਿਨ ਸਤਿਗੁਰ ਸਿਉ ਚਤ ਲਾਇਆ। ਇਹ ਨੇਤਰੋ ਮੇਰੇ ਹਉ ਔਰ ਤੁਮੈਂ ਜੋ ਧਰੀ, ਹਰ ਬਿਨਾਂ ਬਰਨਾ ਦੇਖੋ ਕੋਈ, ਹਰ ਬਿਨਾਂ ਬਰਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹ ਵੀ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਅਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁੱਝਿਆ, ਜਾਂ ਵੇਖਾ ਹਰ ਇੱਕ ਹੈ, ਹਰ ਬਿਨ ਅਵਰਨਾ ਕੋਈ। ਕਹੇ ਨਾਨਕੇ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਇਹ ਸਰੁਣ ਹੋ ਮੇਰੇ ਹਾਓ, ਸੱਚੇ ਸੁਣਨੈ ਨੋ ਬਿਠਾਏ, ਸੱਚੈ ਸੁਣਨੈ ਨੋ ਬਿਠਾਏ। ਸ੍ਰੀ ਲਾਏ ਸੁਣੋ ਸਤਬਾਣੀ, ਜਿਸ ਸੁਣੀ ਮੰਤਨ ਹਰਿਆ ਹੋਵਾ, ਰਸਨਾ ਰਸ ਮਾਣੀ। ਸੱਚ ਅਲੱਖ ਵਿਡਾਣੀ, ਤਾਂ ਕਿ ਗਦ ਕਹੀ ਨਾ ਜਾਏ। ਕਹੇ ਨਾਨਕ ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵੋ, ਸੱਚੈ ਸੁਣਨੈ ਨੋ ਬਿਠਾਏ। ਹਰ

ਇਹੋ ਸਾਚਾ ਸੁਹਿਲਾ ਸਾਚੇ ਕਰ ਗਾਵੋ, ਗਾਵ ਤਾਂ ਸੁਹਿਲਾ ਕਰ ਸਾਚੇ ਜਿੱਥੇ ਸਦਾ ਸਤਿਆਵੇ, ਸਚੋ ਧਿਆਵੇ ਜਾਤ ਉਦਭਾਵੇ ਗੁਰਮੁਖ ਜਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ।

ਹੇ ਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਸੰਗਤਾਂ ਵੱਲੋਂ ਨਾਮ ਜਪਿਆ ਗਿਆ। ਉਪਰੰਤ ਗੁਰੂ ਮਹਾਰਾਜ ਜੀ ਨੇ ਸੋਹਣੇ ਤਖਤਾਂ ਦੇ ਬਿਰਾਜ ਮਨੋ ਕੇ ਦਰਸ਼ਨ ਦਾਰੇ ਬਖਸ਼ਿਸ਼ ਕੀਤੇ, ਪਿਤ ਹੁਕਮ ਬਖਸ਼ਿਸ਼ ਹੋਏ। ਉਪਰੰਤ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜਾਂ ਬਾਣੀਆਂ ਦੇ ਨੇਤਰੇਮ ਆਪ ਜੀ ਨੇ ਪਿਤਰ ਹੁਕਮ ਸਰਵਣ ਕੀਤੇ ਹਨ। ਸ੍ਰੀ ਆਸਾ ਦੇ ਵਾਰ ਦੇ ਕੀਰਤਨ ਭਾਈ ਭਿੰਦਰ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਜੀ ਨੂੰ ਕੀਰਤਨੀ ਜਥਾ ਆਪ ਜੀ ਨੂੰ ਸਰਵਣ ਕਰਾਉਣਗੇ। ਸਾਧਸੰਗ ਜੀ ਕੱਲ੍ਹ ਸ਼ਨਿਸ਼ਰਵਾਰ ਸ਼ਾਮ ਦੇ ਰਹਿਰਾ ਸਾਹਿਬ ਤੋਂ ਬਾਅਦ ਵਿਸ਼ੇਸ਼ ਤੌਰ 'ਤੇ ਰਾਗ ਮਲਹਾਰ ਕੀਰਤਨ ਦਰਬਾਰ ਸਾਜ ਰਹੇ ਹਨ। ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ। ਅਗਲੇ ਹਫ਼ਤੇ ਵੀਰਵਾਰ ਵਾਲੇ ਦਿਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਆ ਰਹੇ ਹਨ। ਇਸੇ ਖੁਸ਼ੀਆਂ ਸੰਬੰਧ ਹਰ ਸਾਲ ਦੀ ਤਰ੍ਹਾਂ ਫ੍ਰੀ ਮੋਡ ਦੀਆਂ ਸੰਗਤਾਂ ਵੱਲੋਂ ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ। ਐਤਵਾਰ ਸੰਪੂਰਨ ਤਾਂ ਐਤਵਾਰ ਦੇ ਵਿਸ਼ੇਸ਼ ਦੀਵਾਨ ਇਸ ਸੰਬੰਧ ਸਜਣਗੇ। ਸਾਰੇ ਦੀਵਾਨਾਂ ਦੀ ਹਾਜ਼ਰੀ ਭਰਨੀ ਜੀ। ਅਖੰਡ ਕੀਰਤਨ ਸਮਾਗਮ ਸਮੂਹ ਸ਼ਹੀਦਾਂ ਨੂੰ ਯਾਦ ਕਰਦੇ ਹਰ ਸਾਲ ਦੀ ਤਰ੍ਹਾਂ ਅਗਲੇ ਹਫ਼ਤੇ ਆ ਰਹੇ ਹਨ 23, 24, 25 ਜੁਲਾਈ ਨੂੰ ਵੀਰਵਾਰ ਦੇ ਸ਼ਾਮ ਦੇ ਕੀਰਤਨ ਦਰਬਾਰ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਟਰੇਸੀ ਵਿਖੇ ਹੋਣਗੇ। ਸ਼ੁੱਕਰਵਾਰ ਸਵੇਰੇ ਸ਼ਾਮ ਦੇ ਕੀਰਤਨ ਦਰਬਾਰ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ ਹੋਣਗੇ। ਸ਼ਨਿਸ਼ਵਾਰ ਸਵੇਰੇ 25 ਜੁਲਾਈ ਨੂੰ ਸਵੇਰ ਦੇ ਆਸਾ ਕੀਰਤਨ ਦਰਬਾਰ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਟਰੇਸੀ ਵਿਖੇ ਹੋਣਗੇ ਅਤੇ ਨਾਲ ਹੀ 10 ਵਜੇ ਗੁਰਦੁਆਰਾ ਸਾਹਿਬ ਉੱਥੇ ਅੰਮ੍ਰਿਤ ਸੰਚਾਰ ਹੋ ਰਹੇ ਹਨ। ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ ਹੈ। ਜਿਨ੍ਹਾਂ ਪ੍ਰਾਣੀ ਨੇ ਗੁਰੂ ਵਾਲੇ ਬੰਨਾ ਹੋਵੇ ਉੱਥੇ ਨਾਮ ਲਿਖਾ ਸਕਦੇ ਹੋ ਜੀ। ਉੱਥੇ 5 ਪਿਆਰਿਆਂ ਦੇ ਪੇਸ਼ ਹੋ ਕੇ ਨਾਮ ਦੀ ਦਾਤ ਅੰਮ੍ਰਿਤ ਦਾਤ ਪ੍ਰਾਪਤ ਕਰਕੇ ਜਨਮ ਸਵੇਲਾ ਕਰੋ ਅਤੇ 25 ਜੁਲਾਈ ਸ਼ਨੀਸ਼ਵਰ ਰਾਤ ਦੇ ਸਾਰੀ ਰਾਤ ਕੀਰਤਨ ਰਹਿਣ ਸਭਾਈ ਇਸ ਸਭਾਈ ਦਰਬਾਰ ਗੁਰਦੁਆਰਾ ਸਾਹਿਬ ਫਰੀ ਮੌਂਟ ਵਿਖੇ ਹੋਣਗੇ। ਆਪ ਜੀ ਨੇ ਸਾਰੇ ਦਿਨ ਹਾਜ਼ਰੀ ਭਰਨੀ ਆ ਜੀ।

ਕਹੇ ਜੀ ਪੁੱਤ ਜਨ ਭਰਮੈ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇਵੜ ਦਾ ਤਾਂ ਕੋ ਨਹੀਂ ਸਭ ਸੁਣੇ ਲੋਕ ਸਵਾਇਆ। ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ। ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

ਸਦਾ ਦਿਖਾ ਦੇ ਆਖ ਗਵਾਈਏ ਜੇ ਲੋੜੇ ਚੰਗਾ ਆਪਣਾ ਕਰ ਪੁਨੋ ਨੀ ਸਦਾਈਏ ਜੇ ਜਰਵਣ ਕਰ ਹਰ ਦਰਵੇਸ਼ ਕਰਿੰਦੀ ਆਈਏ ਕੋ ਰਹਿ ਨਾ ਭਰੀਏ ਪਾਈਏ ਕੋ ਰਹਿ ਨਾ ਭਰੀਏ ਪਾਈਏ।

ਸਤਿਗੁਰ ਕਿਨੇ ਨ ਪਾਇਆ। ਸਤਿਗੁਰ ਵਿਚਾਪ ਰੱਖਿਆ ਹੁਣ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤੇ ਦਿਨ ਵਿੱਚ ਮੋਹ ਚੁਕਾਇਆ। ਤੁਮੇ ਵਿਚਾਰ ਹੈ ਜਿਨ ਸੱਚੇ ਸਿਉਂ ਚਿਤਲਾਇਆ। ਜਗ ਜੀਵਨ ਦਾਤਾ ਪਾਇਆ ਜਗ ਜੀਵਨ।

ਸੇਵ ਕੀਤੀ ਸੰਤੋਖੀ ਜਿਨ ਸੱਚ ਸੱਚ ਤੇ ਆਹਿਆ ਓਨੇ ਮੰਦੇ ਪੈ ਨਿਰਖ ਕਰ ਸੁਕਰਿਤ ਧਰਮ ਕਮਾਇਆ ਓਨੇ ਦੁਨੀਆ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿਤ ਤੇ ਵੈ ਚੜੇ ਸਵਾਇਆ।

ਸੱਚਾ ਸਾਹਿਬ ਏਕ ਦੋ ਜਿਨ ਸੱਚ ਸੱਚ ਵਰਤਾਇਆ ਜਿਸ ਤੋਂ ਦਿੱਤ ਸਿਮੜੇ ਸੱਚ ਤਾਂ ਤਿਨੇ ਸੱਚ ਕਮਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ ਮੂਰਖ ਸਤ ਨਾ ਜਾਣਦੀ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ ਆਇਆ ਵਿੱਚ ਦੁਨੀਆਂ ਕਾਹੇ।

ਸੁਣ ਕੀਰਤ ਗਾਵਦੇ ਨਾਨਕ ਕਰਮਾ ਬਾਰਤ ਦਾ ਢੋਲ ਰਹਿਣੀ ਧਾਵਦੇ ਇੱਕ ਮੋਲ ਨਾ ਬਚਨ ਆਪਣਾ ਅਣਹੋਂਦਾ ਬਗਣਾਏਂਦੇ ਹਉ ਢਾਡੀ ਕੰਨੀ ਚ ਜਾਤ ਹੋਰ ਤੁਮ ਜਾਤ ਸਦਾਈਂਦੇ ਤਿੰਨ ਮੰਗਾਂ ਜਿਤੁ ਜਿਤੁ ਧਿਆਨ ਦੇ ਤਿੰਨ ਮੰਗਾਂ ਜਿਤੁ ਜਿਤੁ ਧਿਆਨ।

ਦਾਨ ਮੈਂਡ ਤਰੀ ਖਾਕ ਦੇ ਮੇਰੇ ਤਮਸਤਕ ਲਾਈਐ ਕੂੜਾ ਲਾਲਚ ਛੱਡੇ ਹੋਏ ਕਮਰ ਅਲਖ ਤੇ ਆਈਐ ਫਲ ਤੇ ਵੇਹ ਪਾਈਏ ਜਿਵੇਂ ਹੀ ਘਰ ਕਮਾਈਏ ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਤੇ ਨਾ ਦੀ ਪਾਈਏ ਮੱਤ ਥੋੜ੍ਹੀ ਸੇਵ ਗਵਾਈਏ ਮੱਤ ਥੋੜ੍ਹੀ ਸੇਵ ਗਵਾਈਏ।

ਤੁਰ ਕਰਮ ਜਨਕ ਤੁਧ ਪਾਇਆ ਤੁਧ ਨੀ ਕਸਮ ਤੇ ਆਇਆ ਇਹਨਾਂ ਜਨਤਾ ਕਹਿ ਬਸ ਕਿਸ਼ਨਾ ਤੁਧ ਵੇਖੀ ਜਗਤੀ ਪਾਇਆ ਇੱਕ ਨਨ ਤੂੰ ਮੇਲ ਹੈ ਕੱਪ ਤੁਧ ਖਵਾਇਆ ਗੁਰੂ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ ਸਹਿਜੇ ਹੀ ਸਤ ਸਮਾਇਆ ਸਹਿਜੇ ਹੀ ਸਤ ਸਮਾਇਆ।

ਪੌੜੀ ਕੱਪੜ ਰੂਪ ਸੁਹਾਵਣਾ ਥੜ ਦੁਨੀਆਂ ਅੰਦਰ ਜਾਵਣਾ। ਮੰਦਾ ਚੰਗਾ ਆਪਣਾ ਆਪੇ ਕੀਤਾ ਪਾਵਣਾ, ਹੁਕਮ ਕੀ ਮਨ ਭਾਵ ਦਾ ਰਾਹ ਭੇੜਾ ਗਏ ਜਾਵਣਾ। ਨੰਗਾ ਦੋ ਜਗ ਚਾਲਿਆ ਤਾਂ ਦਿਸਿਆ ਖਰਾ ਡਰਾਵਣਾ, ਕਰ ਆਉਗਣ ਪਛੁਤਾਵਣਾ।

ਸਾਡੇ ਸਾਹਿਬ ਹੈ ਦਿਆਲ ਕਿਰਪਾ ਕਰ ਸਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ ਹੁਕਮ ਨਹੀਂ ਹੋਏ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਖਸਮੇ ਭਾਵੇ ਸੋ ਕਰੇ ਮਨੁ ਜਿੰਦਿਆ

ਔਰ ਸਤਿਗੁਰ ਵੱਡਾ ਕਰ ਸਲਾਹ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹ ਮਿਲੇ ਤਾਂ ਨਦਰੇ ਆਈ ਜਦ ਸੁਭਾਣ ਤਾਂ ਮਨੋ ਸਹੀ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿਤ ਉਠੈ ਨਾਨਕ ਪਾਈਆਂ ਸਹਿਤ ਉਠੈ ਨਾ।

ਕੌੜੀ ਜਿਤ ਸੇਵੇ ਸਿੱਖ ਪਾਈ ਸੋ ਸਾਹਿਬ ਸਦਾ ਸੰਭਾਲੀਏ ਜਿਤ ਕੀਤਾ ਪਾਈਏ ਆਪਣਾ ਸਕਾਲ ਬੁਰੀ ਕਿਉਂ ਘਾਲੀਏ ਮੰਦਾ ਮੂੰਹ ਲੈ ਕੇ ਚਾਹੀ ਦੇ ਲੰਮੀ ਨਤਰ ਨਿਹਾਲੀਏ ਜੇ ਸਾਹਿਬ ਨਾਲ ਨਿਹਾਰੀਏ ਤੇ ਵੇਹ ਪਾਸਾ ਢਾਲੀਏ ਕਿਸ ਲਾਹੇ ਉੱਪਰ ਕਾਲੀਏ ਕਿਸ ਲਾਹੇ ਉੱਪਰ ਕਾਲੀ।

ਤੇ ਗੁਰੂ ਪਿਆਰੀ ਸਾਧ ਸੰਗਤ ਜੀ ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫ੍ਰੀ ਮਾਊਂਟ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਭੁਪਿੰਦਰ ਸਿੰਘ ਜੀ, ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਵਾਕ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਗੁਰਜੰਟ ਸਿੰਘ ਜੀ ਪਟਿਆਲੇ ਵਾਲੇ, ਉਹਨਾਂ ਪਾਸੋਂ ਸਰਵਣ ਕਰੀਏ ਜੀ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਆਉਣ ਵਾਲੇ ਸ਼ਨੀਵਾਰ ਨੂੰ 18 ਤਰੀਕ ਨੂੰ ਗੁਰੂ ਘਰ ਵਿਖੇ ਜੋ ਰਾਗ ਮਲਹਾਰ ਕੀਰਤਨ ਦਰਬਾਰ ਸ਼ਾਮੀ 6:30 ਵਜੇ ਤੋਂ ਲੈ ਕੇ 10 ਵਜੇ ਤੀਕਰ ਹੋਣਗੇ, ਜਿਸ ਵਿੱਚ ਪੰਥ ਪ੍ਰਸਿੱਧ ਕੀਰਤਨੀਏ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ। ਸੋ ਆਪ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਦੂਸਰੀ ਬੇਨਤੀ ਹੈ ਕਿ ਜੋ ਹਰ ਸਾਲ ਦੀ ਤਰ੍ਹਾਂ ਸਾਲਾਨਾ ਸਮਾਗਮ ਖਣਕੀ ਜਥੇ ਵੱਲੋਂ ਆ ਰਹੇ ਹਨ, ਜਿਸ ਵਿੱਚ 24 ਤਰੀਕ ਨੂੰ ਸਵੇਰੇ ਸ਼ੁੱਕਰਵਾਰ ਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਸ਼ਾਮੀ, ਫਿਰ ਜੋ 6:30 ਵਜੇ ਤੋਂ ਲੈ ਕੇ ਰਾਤ 9 ਵਜੇ ਤੀਕਰ, ਅਤੇ ਸ਼ਨੀਵਾਰ ਨੂੰ ਰਹਿਣ ਸਭਾਈ ਕੀਰਤਨ ਹੋਣਗੇ। ਸ਼ਨੀਵਾਰ ਸਵੇਰੇ ਜੋ ਆਸਾ ਦੀ ਵਾਰ ਦੇ ਕੀਰਤਨ ਹੋਣਗੇ ਉਹ ਗੁਰੂ ਘਰ ਟੇਸੀ ਵਿਖੇ ਹੋਣਗੇ। ਸੋ ਨਾਲ ਨਾਲ ਉੱਥੇ ਅੰਮ੍ਰਿਤ ਸੰਚਾਰ ਵੀ ਹੋ ਰਹੇ ਹਨ। ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ ਆਪ ਜੀ ਉੱਥੇ ਸਮੇਂ ਸਿਰ ਪਹੁੰਚਣਾ ਜੀ। ਆਓ ਕਥਾ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀਓ, ਵੱਡਿਆਂ ਭਾਗਾਂ ਵਾਲੇ ਹੋ, ਮਹਾਰਾਜ ਜੀ ਦੀ ਹਜ਼ੂਰੀ ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੇ ਕੀਮਤੀ ਸਮੇਂ ਨੂੰ ਸਫਲ ਬਣਾ ਰਹੇ ਹਾਂ। ਮਹਾਰਾਜ ਜੀ ਦੀ ਕਿਰਪਾ ਬਖਸ਼ਿਸ਼ ਅੰਮ੍ਰਿਤ ਵੇਲੇ ਤੋਂ ਵਰਤ ਰਹੀ ਹੈ। ਬੇਅੰਤ ਰੂਹਾਂ ਬਾਣੀ ਦਾ ਸਿਮਰਨ ਦਾ ਭਜਨ ਦਾ ਲਾਹਾ ਲੈ ਰਹੀਆਂ ਨੇ। ਆਓ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਆਪਾਂ ਵੀ ਅਰਦਾਸ ਕਰੀਏ, ਮਹਾਰਾਜ ਕਿਰਪਾ ਕਰੋ, ਸਾਡੇ ਤੇ ਵੀ ਮਿਹਰਾਮਤ ਕਰੋ, ਸਾਨੂੰ ਵੀ ਇਹ ਦਾਤ ਬਖਸ਼ ਦਿਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿ ਦੇਣਾ ਤਾਂ ਬਹੁਤ ਸੌਖਾ ਆ, ਲੇਕਿਨ ਦਾਤ ਬਹੁਤ ਵੱਡੀ ਹੈ। ਨਾਮ ਦੀ ਦਾਤ, ਅਵਸਥਾ ਦੀ ਦਾਤ, ਭਜਨ ਬੰਦਗੀ ਦੀ ਦਾਤ ਬਖਸ਼ ਦੇਵੇ ਪਰਮੇਸ਼ਰ, ਤੇ ਕਹਿਣ ਨੂੰ ਤਾਂ ਸ਼ਬਦ ਦੋ ਹੀ ਨੇ, ਮਹਾਰਾਜ ਲਈ ਕੀ ਔਖਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਮੇਰੇ ਲਈ ਤਾਂ ਕੁਛ ਵੀ ਔਖਾ ਨਹੀਂ, ਸਾਂਭ ਲਵੋਂਗੇ ਦੱਸੋ। ਹੁਣ ਭਾਂਡਾ ਪਾਈਆ ਦਾ ਸਾਡੇ ਕੋਲ ਹੈ, ਵਿੱਚ ਸਮੁੰਦਰ ਪਾਉਣ ਨੂੰ ਫਿਰਦੇ ਹਾਂ। ਹੁਣ ਉਹਦੇ 'ਚ ਤਾਂ 10 ਗ੍ਰਾਮ ਵੀ ਚੀਜ਼ ਫਾਲਤੂ ਪੈ ਗਈ, ਡਿੱਗ ਪੈਣਾ ਉਹਨੇ, ਬਾਹਰ ਬੇਕਾਰ ਚਲੇ ਜਾਣਾ। ਵਾਹਿਗੁਰੂ ਸਮੁੰਦਰ ਹੈ, ਭਾਂਡਾ ਸਾਡਾ ਬਹੁਤ ਛੋਟਾ ਹੈ।

ਵੀ ਵੱਡੀ ਦਾਤ ਮਹਾਰਾਜ ਦੇ ਦਰ ਤੋਂ ਮਿਲਦੀ ਹੈ। ਹਰ ਇੱਕ ਨੂੰ ਹਰ ਦਾਤ ਨਹੀਂ ਮਿਲਦੀ, ਵਿਦਿਆ ਦੇ ਹਿਸਾਬ ਨਾਲ ਹੀ ਦਾਤਾ ਮਹਾਰਾਜ ਜੀ ਦਿੰਦੇ। ਹੁਣ ਦੁਨਿਆਵੀ ਇੱਕ ਬਚਨ ਆਪਾਂ ਇੱਥੇ ਕਰਕੇ ਅੱਗੇ ਵਿਚਾਰ ਪ੍ਰਾਰੰਭ ਕਰਦੇ ਹਾਂ। ਬਹੁਤ ਸਾਰੇ ਬੰਦੇ ਐਸੇ ਹੈ ਜਿਨ੍ਹਾਂ ਕੋਲ ਦੁਨਿਆਵੀ ਪਾਵਰ ਹੈ ਵੀ ਉਹ 20-50 ਬੰਦਿਆਂ ਨੂੰ ਰੋਟੀ ਖਾਂਦਾ ਕਰਨ ਦੀ ਸਮਰੱਥਾ ਰੱਖਦੇ ਹੈ, ਵੀ 100 ਬੰਦਿਆਂ ਨੂੰ 100 ਪਰਿਵਾਰਾਂ ਨੂੰ ਇੱਕ ਬੰਦੇ ਨੂੰ ਮਹਾਰਾਜ ਜੀ ਨੇ ਇੰਨੀ ਕੁ ਤਾਕਤ ਦਿੱਤੀ ਹੈ ਕਿਸੇ ਕਿਸੇ ਨੂੰ ਵੀ ਉਹ 100 ਪਰਿਵਾਰਾਂ ਨੂੰ ਵਧੀਆ ਰੋਟੀ ਖਾਂਦਾ ਕਰ ਸਕਦਾ। ਕਈ ਥਾਵਾਂ ਤੇ ਉਹਦੀ ਜ਼ੁਬਾਨ ਹੀ ਹਿੱਲਣੀ ਹੈ ਬਸ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਕਿਸੇ ਦੀ ਰੋਜ਼ੀ ਰੋਟੀ ਲੱਗ ਜਾਣੀ ਹੈ। ਕਈ ਥਾਵਾਂ ਤੇ ਉਹਦੀ ਕਲਮ ਹਿੱਲਣੀ ਹੈ, ਕਿਸੇ ਦੇ ਸਾਰੇ ਪਰਿਵਾਰ ਦੀ ਰੋਜ਼ੀ ਰੋਟੀ ਦਾ ਪ੍ਰਬੰਧ ਹੋ ਜਾਣਾ। ਕਈ ਥਾਂ ਤੇ ਹਾਮੀ ਭਰਨੀ ਹੈ, ਉੱਥੇ ਪ੍ਰਬੰਧ ਹੋ ਜਾਣਾ ਹੈ। ਲੇਕਿਨ ਦਿਲ ਦਾ ਛੋਟਾ ਹੋਣਾ, ਬੁੱਧੀ ਦੇ ਵਿੱਚ ਸੌੜਪੁਣਾ ਹੋਣਾ, ਸੌੜਾਪਣ ਹੋਣਾ, ਇਹ ਸਾਨੂੰ ਕੋਈ ਭਲਾ ਨਹੀਂ ਕਰਨ ਦਿੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਿਰਤੀ ਕਿੱਦਾਂ ਦੀ ਪੈਦਾ ਹੋ ਜਾਂਦੀ ਹੈ? ਭਰਾ ਇਹ ਸੋਚਣ ਲੱਗ ਪੈਂਦਾ ਮੇਰਾ ਭਰਾ ਮੇਰੇ ਬਰਾਬਰ ਨਾ ਖੜਾ ਹੋ ਜੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭੈਣ ਸੋਚਣ ਲੱਗ ਪੈਂਦੀ ਹੈ ਲੈ ਮੇਰੇ ਭਰਾ ਮੇਰੇ ਬਰਾਬਰ ਦੇ ਨਾ ਹੋ ਜਾਣ, ਮੇਰੇ ਬਰਾਬਰ ਖੜੇ ਨਾ ਹੋ ਜਾਣ। ਕਿਉਂ ਝੁਕਦੇ ਰਹਿਣ ਮੇਰੇ ਅੱਗੇ ਸਾਰੀ ਜ਼ਿੰਦਗੀ? ਆਹ ਮਾਨਸਿਕਤਾ ਖੜੀ ਇੱਥੇ। ਭਾਂਡਾ ਫਿਰ ਕਿੱਡਾ ਕਿ ਬਹੁਤ ਛੋਟਾ ਹੈ। ਜੇ ਭਾਂਡਾ ਵੱਡਾ ਹੋਵੇ ਤਾਂ ਉਹ ਤੁਰੇ ਜਾਂਦਿਆਂ ਨੂੰ ਵੀ ਵੰਡ ਜਾਏ। ਆਖੋ ਸਤਨਾਮ ਸ੍ਰੀ ਵਾਹਿ। ਕੋਈ ਜਾਂਦਾ ਆਂਦਾ ਵੀ ਲਾਹਾ ਲੈ ਜੇ ਉਹਦੇ ਤੋਂ। ਜਦੋਂ ਭਾਂਡਾ ਛੋਟਾ ਆ ਉਹਦਾ ਆਪਦੇ ਪਰਿਵਾਰ ਲਈ ਕਦੇ ਖੁੱਲਿਆ ਨਹੀਂ, ਉਹਨੇ ਦੂਸਰਿਆਂ ਲਈ ਖੁੱਲ੍ਹ ਕੇ ਕੀ ਲੈਣਾ? ਅਤੇ ਜਿਹੜਾ ਕਿਸੇ ਲਈ ਨਹੀਂ ਖੁੱਲ੍ਹਦਾ, ਗੁਰੂ ਦਾ ਭੰਡਾਰਾ ਉਹਦੇ ਲਈ ਵੀ ਨਹੀਂ ਖੁੱਲ੍ਹਦਾ। ਸਤਨਾਮ ਸ੍ਰੀ ਵਾਹਿਗੁਰੂ। ਸੋ ਮਹਾਰਾਜ ਜੀ ਕਹਿੰਦੇ ਭਾਈ ਪਹਿਲਾਂ ਆਪਣਾ ਭਾਂਡਾ ਤਿਆਰ ਕਰੋ,

ਜਦੋਂ ਹਿਰਦਾ ਕਾਬਲ ਹੋ ਗਿਆ ਉਹਦੇ, ਉਦੋਂ ਫਿਰ ਉਹ ਡੁੱਲੂਗੀ ਨਹੀਂ ਥੱਲੇ, ਤੁਹਾਡੇ ਅੰਦਰ ਸਮਾ ਜਾਏਗੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਦਾਤ ਜਿਹੜੀ ਹੈ ਉਹ ਡੁੱਲੇਗੀ ਨਹੀਂ ਫਿਰ ਅੰਦਰ, ਨਹੀਂ ਤਾਂ ਬਹੁਤੇ ਹੋਮੇ ਕਰਕੇ ਡੋਲ ਦਿੰਦੇ ਆ, ਬਹੁਤੇ ਹੰਕਾਰ ਕਰਕੇ, ਬਹੁਤੇ ਨਿੰਦਿਆ ਕਰਕੇ, ਬਹੁਤੇ ਰਾਗ ਦੁਆਇਆ ਸ਼ੁਗਲੀ ਆਦਿ ਕਰਕੇ ਡੇਗ ਡੋਲ ਦਿੰਦੇ। ਸੋ ਆਓ ਮਹਾਰਾਜ ਜੀ ਨੂੰ ਆਪਾਂ ਅਰਦਾਸ ਕਰੀਏ, ਮਹਾਰਾਜ ਜੀ ਕਿਰਪਾ ਕਰੋ, ਸਾਨੂੰ ਐਸੀ ਸਮੱਤ ਬਖਸ਼ੋ, ਐਸੀ ਨਿਰਲੇਪ ਸੰਗਤ ਬਖਸ਼ੋ ਜਿਹੜੀ ਸਾਡੇ ਅੰਦਰਲੇ ਨੂੰ ਨਿਰਲੇਪ ਕਰ ਦੇਵੇ, ਸਾਡਾ ਅੰਦਰਲਾ ਭਾਂਡਾ ਜਿਹਦੇ ਨਾਲ ਤਿਆਰ ਹੋ ਜਾਵੇ। ਮਹਾਰਾਜ ਜੀ ਹੁਕਮ ਕਰ ਰਹੇ ਨੇ, ਆਓ ਚਿੱਤ ਬਿਰਤੀਆਂ ਨੂੰ ਕਰੋ ਇਕਾਗਰ, ਰਸਨਾ ਦੀ ਪਵਿੱਤਰਤਾ ਲਈ ਔਰ ਮਨ ਦੀ ਇਕਾਗਰਤਾ ਦੇ ਲਈ।

ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ, ਰਸਨਾ ਗੁਣ ਗੋਪਾਲ ਨਿਧ ਗਾਇਣ ਸ਼ਾਂਤ ਸਹਿਜ ਰਹੱਸਮਨ ਉਪਜੋ ਸਗਲੇ ਦੂਖ ਭੁਲਾਏ। ਮਹਾਰਾਜ ਜੀ ਕਹਿੰਦੇ ਸਭ ਤੋਂ ਵੱਡਾ ਤਪ ਹੈ ਭਾਈ ਇਸ ਭਾਂਡੇ ਨੂੰ ਤਿਆਰ ਕਰਨ ਦੇ ਲਈ ਕਿ ਹਰ ਵੇਲੇ ਮਹਾਰਾਜ ਜੀ ਦੀ ਬੰਦਗੀ ਕਰਦਾ ਰਹੇ ਬੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਦਾ ਰਹੇ। ਮਹਾਰਾਜ ਜੀ ਕਹਿੰਦੇ ਰਸਨਾ ਗੁਣ ਗੋਪਾਲ ਨਿਧ ਗਾਇਣ, ਰਸਨਾ ਨਾਲ ਗਾਉਂਦਾ

ਇੱਦਾਂ ਜਪਦਾ ਹੀ ਰਹੇ। ਮਹਾਰਾਜ ਜੀ ਕਹਿੰਦੇ ਜਪਦਿਆਂ ਜਪਦਿਆਂ ਉਹ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਦੇ ਗੋਪਾਲ ਦੇ ਗੁਣ ਗਾਉਂਦਿਆਂ ਗਾਉਂਦਿਆਂ ਅੰਦਰ ਟਿਕਾ ਬਣਨਾ ਸ਼ੁਰੂ ਹੋ ਜਾਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਹਿਰਦੇ ਚ ਸਹਿਜ ਆਉਣਾ ਸ਼ੁਰੂ ਹੋ ਜਾਂਦਾ, ਟਿਕਾ ਆਉਣਾ ਸ਼ੁਰੂ ਹੋ ਜਾਂਦਾ। ਸਹਿਜ ਐਸੀ ਅਵਸਥਾ ਦਾ ਨਾਮ ਹੈ ਜਿੱਥੇ ਨਾ ਪੁੰਨ ਹੈ, ਨਾ ਪਾਪ ਹੈ, ਨਾ ਦੁੱਖ ਹੈ, ਨਾ ਸੁੱਖ ਹੈ, ਨਾ ਜੰਮਣ ਨਾ ਮਰਨ, ਜਿੱਥੇ ਐਸਾ ਕੁਛ ਵੀ ਨਹੀਂ। ਸਹਿਜ ਉਸ ਅਵਸਥਾ ਦਾ ਨਾਮ। ਰਹੱਸਮਾਂ ਨੇ ਉਪਜਿਓ, ਵਾਹਿਗੁਰੂ ਦਾ ਜਿਹੜਾ ਰਹੱਸ ਹੈ ਮਨ ਦੇ ਵਿੱਚ ਪ੍ਰਗਟ ਹੋ ਜਾਂਦਾ। ਫਿਰ ਸਗਲੇ ਦੁੱਖ ਪਲਾਇਣ, ਸਾਰੇ ਦੁੱਖ ਖਤਮ ਹੋ ਜਾਂਦੇ। ਮਹਾਰਾਜ ਦਾ ਰਹੱਸ ਕੀ ਹੈ ਕਿ ਉਹਨੂੰ ਮਿਲੇ ਨਹੀਂ, ਜਾਣਦੇ ਨਹੀਂ, ਅਨੁਭਵ ਚ ਨਹੀਂ ਆਉਂਦਾ, ਪਕੜ ਚ ਨਹੀਂ ਆਉਂਦਾ? ਮਹਾਰਾਜ ਜੀ ਕਹਿੰਦੇ ਫਿਰ ਉਹ ਮਿਲ ਵੀ ਪੈਂਦਾ, ਅਨੁਭਵ ਚ ਵੀ ਆ ਜਾਂਦਾ, ਪਕੜ ਚ ਵੀ ਆ ਜਾਂਦਾ, ਛੱਡ ਕੇ ਹੀ ਕਿਤੇ ਨਹੀਂ ਜਾਂਦਾ ਮੁੜ ਕੇ। ਉਹ ਸਾਡੇ ਕੋਲ ਹੀ ਰਹਿੰਦਾ ਹਰ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੋ ਬਖਸ਼ਿਆ ਹੈ ਭੰਡਾਰਾ ਨਾਮ ਦਾ, ਸਹਿਜ ਸਹਿਜ ਦੇ ਵਿੱਚ ਵਾਹਿਗੁਰੂ ਦੀ ਜੋਤ, ਵਾਹਿਗੁਰੂ ਦੀ ਜੋਤ ਦਾ ਪ੍ਰਕਾਸ਼, ਉਹ ਫਿਰ ਉਹ ਰਹੱਸ, ਉਹ ਸੂਝ ਜਿਹੜੀ ਆਮ ਕਿਸੇ ਇਨਸਾਨ ਨੂੰ ਨਹੀਂ ਹੁੰਦੀ ਕਦੇ ਵੀ, ਉਹਦਾ ਅਨੁਭਵ, ਉਹ ਸਭ ਕੁਝ ਅੰਦਰ ਟਿਕਿਆ ਰਹਿੰਦਾ, ਪ੍ਰਗਟ ਹੋ ਜਾਂਦਾ ਅੰਦਰ ਪ੍ਰਕਾਸ਼ ਵਾਹਿਗੁਰੂ ਦਾ। ਪਲਾਇਣ ਕਰ ਜਾਂਦੇ ਨੇ ਦੁੱਖ ਉੱਥੋਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਲਾਇਣ ਦਾ ਮਤਲਬ ਹੁੰਦਾ ਚਲੇ ਜਾਣਾ, ਚਾਲਾ ਮਾਰ ਜਾਣਾ। ਮਹਾਰਾਜ ਜੀ ਕਹਿੰਦੇ ਜਿੱਥੇ ਮੈਂ ਆ ਜਾ ਉੱਥੇ ਫਿਰ ਵੀ ਦੁੱਖ ਬੈਠੇ ਰਹਿਣ, ਇਹ ਕਿੱਦਾਂ ਹੋ ਸਕਦਾ ਹੈ? ਜਿੱਥੇ ਵਾਹਿਗੁਰੂ ਆ ਜਾਂਦੇ ਆ, ਮਹਾਰਾਜ ਆ ਜਾਂਦੇ ਆ, ਉੱਥੇ ਦੁੱਖ ਨਹੀਂ ਰਹਿੰਦੇ, ਉੱਥੇ ਸੁੱਖ ਹੀ ਸੁੱਖ ਆ ਜਾਂਦੇ। ਇਸ ਕਰਕੇ ਮਹਾਰਾਜ ਜੀ ਕਹਿੰਦੇ ਭਾਈ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ। ਸਭ ਤੋਂ ਵੱਡੀ ਦਾਤ ਹੈ ਰਸਨਾ ਗੁਣ ਗੋਪਾਲ ਨਿਧ ਗਾਇਣ, ਜਵਾਨ ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਨ ਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ।

ਤੁਸੀਂ ਵਾਹਿਗੁਰੂ ਵੀ ਨਹੀਂ ਆਪਣੀ ਜ਼ੁਬਾਨ ਤੋਂ ਕਹਿ ਸਕਦੇ। ਕਹਿ ਨਹੀਂ ਹੁੰਦਾ ਬੜਿਆਂ ਤੋਂ ਕਿ ਵਾਹਿਗੁਰੂ ਕਹਿ ਦੇਣ, ਜਦੋਂ ਸਮਾਂ ਸੀ ਉਦੋਂ ਸੁਣੀ ਨਹੀਂ ਗੱਲ, ਮਹਾਰਾਜ ਦੀ ਨਹੀਂ ਸੁਣੀ, ਕਿਸੇ ਮਹਾਰਾਜ ਦੇ ਪਿਆਰੇ ਦੀ ਨਹੀਂ ਸੁਣੀ। ਹੁਣ ਤਰਸਦਾ ਵੀ ਵਾਹਿਗੁਰੂ ਹੀ ਕਹਿ ਲੈਣ ਜ਼ੁਬਾਨ ਤੋਂ, ਪਲਟਦੀ ਹੋਈ ਨਹੀਂ ਹੈ ਜ਼ੁਬਾਨ ਵਾਹਿਗੁਰੂ ਕਹਿਣ ਲਈ।

ਗੱਲ ਅਜਿਹੀ ਅੰਦਰ ਦੀਆਂ ਅੰਦਰੇ ਰਹਿ ਜਾਂਦੀਆਂ ਨੇ, ਬੰਦਾ ਸੋਚਦਾ ਰਹਿ ਜਾਂਦਾ ਪਰ ਉਹਨੂੰ ਆਪਣੀ ਜਵਾਨ ਤੋਂ ਵਾਹਿਗੁਰੂ ਕਹਿਣਾ ਸੁਣਨਾ ਵੀ ਨਸੀਬ ਨਹੀਂ ਹੁੰਦਾ। ਇਸੇ ਤਰ੍ਹਾਂ ਕਈ ਵਾਰ ਅਸੀਂ ਨੋਟ ਕਰਦੇ ਹਾਂ ਮਹਾਰਾਜ ਜੀ ਦੀ ਹਜ਼ੂਰੀ ਚ ਜਦੋਂ ਨਾਮ ਦਾ ਜਾਪ ਕਰਾਈਦਾ ਕਦੇ ਦੋ ਚਾਰ ਮਿੰਟ, ਕਿ ਬਹੁਤ ਸਾਰੇ ਸਰੀਰ ਐਸੇ ਬੈਠੇ ਹੁੰਦੇ ਆ ਵੀ ਮੂੰਹ ਬੰਦ ਹੀ ਕਰ ਦਿੰਦੇ ਆ, ਬਸ ਸਮਝ ਆਉਂਦਾ ਵਾਹਿਗੁਰੂ ਵਾਹਿਗੁਰੂ ਜਦੋਂ ਕਰਾਈਦਾ ਉਦੋਂ ਵੀ ਸਮਝ ਆਉਂਦਾ, ਸੌਖੇ ਸੌਖੇ ਸ਼ਬਦ ਵੀ ਸਮਝ ਆਉਂਦੇ ਆ, ਰਾਮ ਜਪੋ ਜੀ ਐਸੇ ਐਸੇ, ਧਰੂਪ ਪ੍ਰਹਿਲਾਦ ਜਪਿਓ ਹਰ ਜੈਸੇ, ਕਿਹਦੇ ਲਈ ਔਖਾ ਦੱਸੋ ਇਹ ਗਾਉਣਾ। ਇਸੇ ਲਈ ਵਾਹਿਗੁਰੂ ਵਾਹਿਗੁਰੂ ਕਰਨਾ ਕਿਹਦੇ ਲਈ ਔਖਾ, ਇਸੇ ਲਈ ਲੇਕਿਨ ਕਰਦੇ ਨੀ। ਮਹਾਰਾਜ ਜੀ ਕਹਿੰਦੇ ਕਰਿਆ ਕਰੋ ਭਾਈ, ਜ਼ੁਬਾਨ ਤੋਂ ਕਰਿਆ ਕਰੋ, ਰਸਲਾਂ ਨਾਲ ਕਰਿਆ ਕਰੋ। ਕਿੰਨੇ ਭੁਲੇਖੇ ਮਹਾਰਾਜ ਜੀ ਨੇ ਆਪਣੀ ਪਾਵਨ ਬਾਣੀ ਰਾਹੀਂ ਸਵੇਰ ਔਰ ਸ਼ਾਮ ਦੀ ਕਥਾ ਚ ਆ ਦੋ ਹਫ਼ਤਿਆਂ ਚ ਕੱਢੇ ਆ ਮਨਾਂ ਦੇ ਵਿੱਚੋਂ, ਕਿ ਕਈ ਵਾਰ ਸਾਡੇ ਵੀ ਮਨ ਚ ਆ ਜਾਂਦਾ ਵੀ ਮਨ ਨਾਲ ਕਰਨ ਦਾ ਜਾਪ ਦਾ ਫਲ ਵੱਧ ਹੈ, ਮਨੋ ਮਨੀ ਕਰੀਏ। ਮਹਾਰਾਜ ਜੀ ਕਹਿੰਦੇ ਮਨੋ ਮਨੀ ਤਾਂ ਕਰੋਗੇ ਨਾ ਜੇ ਉੱਥੇ ਤੱਕ ਪਹੁੰਚੇ ਹੋਵੋਗੇ, ਚੱਲਦਾ ਤੁਹਾਡੀ ਜਵਾਨ ਤੇ ਨੇ, ਗੱਲਾਂ ਮਨ ਦੀਆਂ ਕਰਦੇ ਹੋ, 10 ਮਿੰਟ ਜਵਾਨ ਵਾਹਿਗੁਰੂ ਵਾਹਿਗੁਰੂ ਨਹੀਂ ਕਹਿ ਸਕਦੀ ਤੁਹਾਡੀ, ਗੱਲਾਂ ਤੁਸੀਂ ਮਨ ਦੀਆਂ ਕਰਦੇ ਹੋ। ਇਸ ਕਰਕੇ ਮਹਾਰਾਜ ਜੀ ਕਹਿੰਦੇ ਸਿੱਧੇ ਜਿਹੇ ਹੋ ਕੇ ਭਾਈ ਗੱਲ ਸੁਣ ਲਿਆ ਕਰੋ, ਅਸੀਂ ਜੋ ਕਹਿੰਦੇ ਹਾਂ ਤੁਹਾਡੇ ਭਲੇ ਲਈ ਕਹਿੰਦੇ ਹਾਂ, ਰਸਨਾ ਗੁਣ ਗੋਪਾਲ ਨਿਤ ਗਾਇਣ, ਆ ਜਵਾਨ ਨੂੰ ਵਰਤ ਲਿਆ ਕਰੋ ਚੰਗੇ ਕੰਮ।

ਅੱਗੇ ਬਚਨ ਕਰਦੇ ਆ, ਜਨਮ ਮਰਨ ਦੋਹੂ ਤੇ ਛੁੱਟ ਹੈ, ਭਵਜਲ ਜਗਤ ਉਤਰਾਇਣ। ਜੰਮਣ ਮਰਨ ਇਹਨਾਂ ਦੋਨਾਂ ਤੋਂ ਬੰਦਾ ਛੁੱਟ ਜਾਂਦਾ ਹੈ।

ਨਹੀਂ ਹੁੰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਹਾਰਾਜ ਜੀ ਦੇ ਚਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਸਾਰੇ ਚਰਨ ਇਹਨਾਂ ਚਰਨਾਂ ਚ ਆ ਜਾਣਗੇ ਸਭ ਭਗਤਾਂ ਦੇ ਵੀ ਔਰ ਸਭ ਗੁਰੂ ਸਾਹਿਬਾਨਾਂ ਦੇ ਵੀ ਸਿੱਖਾਂ ਦੇ ਵੀ ਔਰ ਜਿੰਨੇ ਵੀ ਮਹਾਰਾਜ ਦੇ ਸਰੂਪ ਵਿਦਮਾਨ ਨੇ ਸਭ ਦੇ ਚਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਹੀ ਅੰਤਰਗਤ ਆ ਜਾਂਦੇ ਹੈ। ਵੱਖਰੇ ਵੱਖਰੇ ਨਹੀਂ ਸਮਝਣਾ ਔਰ ਮਹਾਰਾਜ ਜੀ ਦੇ ਤਿੰਨ ਸਰੂਪ ਨੇ ਇਹ ਸ਼ੁਰੂਆਤ ਚ ਆਪਾਂ ਦੱਸ ਦਿੱਤਾ ਸੀ। ਇੱਕ ਗੁਰੂ ਸ਼ਬਦ ਹੈ ਜਿਹਦਾ ਕੋਈ ਸਰੂਪ ਨਹੀਂ ਹੁੰਦਾ, ਸ਼ਬਦ ਦਾ ਕੋਈ ਸਰੂਪ ਨਹੀਂ ਹੁੰਦਾ, ਅੱਖਾਂ ਕੰਨ ਨੱਕ ਬੁੱਲ ਇਹ ਵੋ ਵਗੈਰਾ ਵਗੈਰਾ, ਇੱਕ ਸ਼ਬਦ ਰੂਪ ਸਰੂਪ ਹੈ ਪਰਮੇਸ਼ਰ ਦਾ, ਇੱਕ ਨਿਰਗੁਣ ਹੈ ਇੱਕ ਸਰਗੁਣ ਹੈ। ਸਰਗੁਣਾ ਪਸਾਰਾ ਜਿੰਨਾ ਵੀ ਦੇਖਦੇ ਹੋ ਸਭ ਉਹਦਾ ਹੀ ਹੈ। ਇੱਕ ਨਿਰਗੁਣ ਹੈ ਜਿਹੜਾ ਇਹਦੇ ਤੋਂ ਰਹਿਤ ਹੈ, ਬੈਠਾ ਵੇਖਿਆ ਵੱਖ ਅਕੇਲਾ ਹੈ। ਪਹਿਲੇ ਸਮੇਂ ਚ ਸ਼ੁਰੂਆਤ ਚ ਵਿਸਥਾਰ ਨਾਲ ਇਹ ਚੀਜ਼ਾਂ ਦੱਸੀਆਂ ਨੇ, ਕਿਉਂਕਿ ਪਹਿਲਾ ਹਫ਼ਤਾ ਜਦੋਂ ਕਿਤੇ ਕਥਾ ਦੀ ਹਾਜ਼ਰੀ ਲੜੀਵਾਰ ਬਾਣੀ ਦੀ ਭਰੀ ਦੀ ਹੈ, ਬਾਣੀ ਚ ਜੋ ਵਾਰ ਵਾਰ ਸਿਧਾਂਤ ਚੱਲਣੇ ਨੇ ਉਹਨਾਂ ਨੂੰ ਸਮਝਾ ਦਿੱਤਾ ਜਾਂਦਾ ਪਹਿਲਾਂ ਹੀ, ਤਾਂ ਕਿ ਅੱਗੇ ਜਾ ਕੇ ਫਿਰ ਸੰਖੇਪ ਚ ਗੱਲ ਕਰੀਏ ਤੇ ਵਿਆਖਿਆ ਅੱਗੇ ਤੁਰੇ। ਮਹਾਰਾਜ ਜੀ ਕਹਿੰਦੇ ਇਹ ਵਾਹਿਗੁਰੂ ਦੇ ਜਿਹੜੇ ਚਰਨ ਨੇ ਭਾਈ, ਰੱਬ ਦੇ ਚਰਨ ਨੇ, ਇਹ ਜੰਮਣ ਮਰਨ ਦੋਨਾਂ ਤੋਂ ਛੁਡਾਉਣ ਵਾਲੇ ਨੇ। ਨਾ ਇਹ ਜੰਮਣ ਚ ਪੈਣ ਦੇਣ, ਨਾ ਮਰਨ ਚ ਪੈਣ ਦੇਣ, ਨਾ ਭਵਜਲ ਚ ਫਸਣ ਦੇਣ, ਨਾ ਜਗਤ ਚ ਫਸਣ ਦੇਣ, ਸਭ ਪਾਸਿਓਂ ਛੁਡਾ ਕੇ ਲੈ ਜਾਂਦੇ ਹੈ। ਕਿੱਥੇ ਲੈ ਕੇ ਜਾਂਦੇ? ਆਪਣੇ ਦੇਸ਼ ਚ ਲੈ ਜਾਂਦੇ, ਸੱਚਖੰਡ ਚ ਲੈ ਜਾਂਦੇ ਹੈ, ਜਿੱਥੇ ਨਾ ਜਨਮ ਹੈ ਨਾ ਮ੍ਰਿਤਿਉ ਹੈ।

ਕਹਿੰਦੇ ਅਸੀਂ ਵਾਹਿਗੁਰੂ ਦੇ ਆਸਰੇ ਰਹਿ ਰਹਿ ਕੇ, ਇਕੱਲਿਆਂ ਰਹਿ ਰਹਿ ਕੇ, ਭਾਵ ਸ਼ਾਂਤ ਚਿੱਤ ਰਹਿ ਰਹਿ ਕੇ। ਇਕੱਲਿਆਂ ਦਾ ਮਤਲਬ ਇਹ ਨਹੀਂ ਵੀ ਜਾ ਕੇ ਕਿਤੇ ਜੰਗਲ 'ਚ ਬਹਿ ਗਏ। ਇਕੱਲਿਆਂ ਦਾ ਭਾਵ ਹੈ ਸ਼ਾਂਤ ਚਿੱਤ, ਭਾਵੇਂ ਬੰਦਾ ਭਰੇ ਮੇਲੇ 'ਚ ਬੈਠਾ ਹੈ, ਪਰ ਜੋ ਸ਼ਾਂਤ ਚਿੱਤ ਹੈ, ਟਿਕਿਆ ਹੋਇਆ, ਤਾਂ ਉਹ ਇਕੱਲਾ ਹੀ ਹੈ। ਹੱਕ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਅਸੀਂ ਤੱਤ ਵਿਚਾਰਿਆ ਹੈ, ਜਿਹੜੇ ਵਾਹਿਗੁਰੂ ਦੇ ਸੇਵਕ ਨੇ ਉਹ ਵਾਹਿਗੁਰੂ ਦੇ ਆਸਰੇ ਹੀ ਰਹਿੰਦੇ।

ਦੇ ਸਰੂਪ ਨਾਲ ਜੁੜੇਗਾ। ਮਹਾਰਾਜ ਜੀ ਕਹਿੰਦੇ ਉਹਦੇ ਤੇ ਕਿਰਪਾ ਅਵਸ਼ ਹੋਏਗੀ, ਔਰ ਜਿਹਦੇ ਤੇ ਕਿਰਪਾ ਹੁੰਦੀ ਹੈ ਉਹਦੇ ਮਹਾਰਾਜ ਸਾਹਿਬ ਜੀ ਬੰਧਨ ਕੱਢ ਦਿੰਦੇ।

ਕਿ ਸਭ ਉਹਦੀ ਜ਼ਿੰਦਗੀ ਚੋਂ ਮਿਟਾ ਲੈਂਦੇ ਆ। ਮਹਾਰਾਜ ਜੀ ਕਹਿੰਦੇ ਦੰਦੇ ਕੀ ਹੈ ਫਿਰ ਅਵਿਨਾਸ਼ੀ ਖੇਮ, ਉਹ ਆਨੰਦ, ਉਹ ਟਿਕਾ ਜਿਸ ਦਾ ਕਦੇ ਵੀ ਨਾਸ਼ ਨਹੀਂ ਹੁੰਦਾ, ਉਹ ਰਸ ਉਹ ਟਿਕਾ ਬਖਸ਼ਦੇ। ਉਹ ਟਿਕਾ ਕਦੇ ਨਾ ਹਿਲਜੁਲ ਨੂੰ ਪ੍ਰਾਪਤ ਹੋਵੇ, ਨਾ ਹਿੱਲੇ ਜੁੱਲੇ, ਸੋ ਕਿਸੇ ਤਰ੍ਹਾਂ ਵੀ ਹਿੱਲਦਾ ਨਹੀਂ ਉਹ ਆਪਣੇ ਟਿਕਾਣੇ ਤੋਂ। ਇਸੇ ਕਰਕੇ ਮਹਾਰਾਜ ਜੀ ਨੇ ਸਾਨੂੰ ਬਾਰ ਬਾਰ ਹੁਕਮ ਕੀਤਾ ਤੁਰਕੀ ਬਾਣੀ ਦੇ ਵਿੱਚ, ਗੁਰਮੁਖੋਂ ਨਾਮ ਜਪੋ, ਬਾਣੀ ਪੜ੍ਹੋ, ਇਹੀ ਤੁਹਾਡੇ ਕੰਮ ਆਏਗੀ। ਜਪੀ ਹੋਈ ਬਾਣੀ, ਜਪਿਆ ਹੋਇਆ ਨਾਮ, ਬਾਕੀ ਜਿਹੜੀਆਂ ਚੀਜ਼ਾਂ ਨੇ ਇੱਥੇ ਰਹਿ ਜਾਣੀਆਂ ਨੇ। ਮਹਾਰਾਜ ਜੀ ਕਹਿੰਦੇ ਵਾਹਿਗੁਰੂ ਵਾਹਿਗੁਰੂ ਜਪ ਲਓ ਰਸਨਾ ਤੋਂ, ਇਹੀ ਲਾਹਾ ਹੈ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨੁਸ ਜਨਮ ਕਾ ਇਹੀ ਲਾਹਾ, ਇਹੀ ਲਾਹਾ ਵੱਡਾ ਲਾਹਾ ਮਨੁੱਖਾ ਜਨਮ ਕਿ ਨਾਮ ਨੂੰ ਖੱਟ ਲੈਣਾ। ਆਪਾਂ ਸਾਰਾ ਜ਼ੋਰ ਇਸੇ ਵਸਤੂ ਤੇ ਕਿਉਂ ਲਾ ਰਹੇ ਹਾਂ ਅੱਜ, ਕਿਉਂਕਿ ਸਾਧ ਸੰਗਤ ਜੀ ਇਸ ਤੋਂ ਬਿਨਾਂ ਹੈ ਹੀ ਹੋਰ ਕੁਛ ਨਹੀਂ। ਆਖ ਸਤਨਾਮ ਸ੍ਰੀ ਵਾਹਿਗੁਰੂ। ਬਾਕੀ ਸਾਹਿਬ ਝੰਝਟ ਨੇ, ਝਮੇਲੇ ਨੇ ਵਾਹਿਗੁਰੂ ਦੇ ਨਾਮ ਤੋਂ, ਜਿਨ੍ਹਾਂ ਨੂੰ ਮਹਾਰਾਜ ਜੀ ਨੇ ਆ ਝੰਝਟਾਂ ਝਮੇਲਿਆਂ ਤੋਂ ਬਚਾਉਣਾ ਹੈ, ਉਹਨਾਂ ਨੂੰ ਮਹਾਰਾਜ ਆਪਣੇ ਨਾਮ ਨਾਲ ਜੋੜ ਲੈਂਦੇ ਆ, ਦਾਤ ਦੇ ਦਿੰਦੇ ਆ। ਤੇ ਜਿਹਨਾਂ ਨੂੰ ਅਜੇ ਕੰਮਾਂ ਕਾਰਾਂ ਚ ਫਸਾਉਣਾ, ਉਹਨਾਂ ਨੂੰ ਉੱਥੇ ਫਸਾਈ ਰੱਖਦੇ। ਸੋ ਆਓ ਦੋ ਚਾਰ ਮਿੰਟ ਆਪਾਂ ਵੀ ਲਾਹਾ ਲਈਏ, ਅੱਜ ਸਮਾਂ ਹੈ, ਕਿਉਂਕਿ ਹਰ ਰੋਜ਼ ਸ਼ਬਦ ਦਾ ਸਰੂਪ ਬਹੁਤ ਵੱਡਾ ਹੁੰਦਾ ਹੈ। ਕਈ ਵਾਰੀ ਤਾਂ ਕਾਹਲੀ ਕਾਹਲੀ ਚ ਵੀ ਅਰਥ ਕਰਨੇ ਪੈਂਦੇ ਨੇ ਸ਼ਬਦ। ਚਿੱਤ ਬਿਰਤੀਆਂ ਨੂੰ ਇਕਾਗਰ ਕਰੋ, ਜਿੰਨੀ ਵੀ ਸੰਗਤ ਬੈਠੀ ਹੈ। ਮਹਾਰਾਜ ਜੀ ਕਹਿੰਦੇ ਇੱਕ ਸਿੱਖ ਦੋਏ ਸਾਧ ਸੰਗ, ਇੱਥੇ ਤਾਂ ਆਪਾਂ ਬਥੇਰੇ ਬੈਠੇ ਹਾਂ ਵੀ ਇੱਕ ਬੈਠਾ ਹੋਵੇ ਇਕੱਲਾ ਕਹਿੰਦੇ ਸਿੱਖ ਹੈ ਉਹ, ਦੋ ਬੈਠੇ ਹੋਣ ਦੋ ਬਹਿ ਜਾਣ ਕਹਿੰਦੇ ਸਾਧ ਸੰਗ। ਹੱਕ ਸਤਨਾਮ ਸ੍ਰੀ ਵਾਹਿਗੁਰੂ। ਦੋ ਇੱਕ ਤੋਂ ਦੋ ਹੋ ਜਾਣ ਸਤਸੰਗਤ ਹੋ ਜਾਂਦੀ ਹੈ, ਤੇ ਦੋ ਤੋਂ ਇੱਕ ਹੋ ਜਾਏ ਬੰਦਾ ਰੱਬ ਬਣ ਜਾਂਦਾ। ਹੱਕ ਸਤਨਾਮ

ਕੇ ਦੋ ਤੋਂ ਇੱਕ ਕਰ ਦਿੰਦੇ ਆ, ਇੱਕ ਸਰੂਪ ਚ ਲੀਨ ਕਰ ਲੈਂਦੇ ਆ। ਆਓ

ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਅਖੀਰਲੀਆਂ ਪੰਕਤੀਆਂ ਰਾਹੀਂ ਉਪਦੇਸ਼ ਕਰਦੇ ਆ, ਖੋਜਤ ਖੋਜਤ ਤੱਤ ਵਿਚਾਰਿਓ ਦਾਸ ਗੋਬਿੰਦ ਪਰਾਇਣ। ਕਹਿੰਦੇ ਸੀ ਲੱਭ ਲੱਭ ਕੇ ਵਿਚਾਰ ਕੀਤੀ ਹੈ ਭਾਈ, ਅੰਤਰਾਤਮੇ ਦੇ ਤੀਰਥ ਦੇ ਉੱਤੇ, ਔਰ ਇੱਕੋ ਹੀ ਗੱਲ ਪਕੜ ਚਾਹੀ ਹੈ ਕਿ ਜਿਹੜੇ ਵਾਹਿਗੁਰੂ ਦੇ ਪਿਆਰੇ ਆ, ਵਾਹਿਗੁਰੂ ਦੇ ਆਸਰੇ ਰਹਿੰਦੇ, ਔਰ ਜਿਹੜੇ ਚਾਹੁੰਦੇ ਆ ਕਿ ਉਹਨਾਂ ਨੂੰ ਅਵਿਨਾਸ਼ੀ ਸੁੱਖ ਮਿਲੇ, ਉਹ ਦਾਸ ਬਣ ਕੇ ਗੋਬਿੰਦ ਦੇ ਪਰਾਇਣ ਹੋ ਜਾਓ, ਵਾਹਿਗੁਰੂ ਦੇ ਆਸਰੇ ਟਿਕ ਜਾਓ। ਫਿਰ ਇਹ ਨਾ ਹੋਵੇ ਕਦੇ ਕਿਸੇ ਦਾ ਆਸਰਾ, ਕਦੇ ਕਿਸੇ ਦਾ ਆਸਰਾ, ਕਦੇ ਕਿਸੇ ਦਾ ਆਸਰਾ। ਭਾਈ ਗੁਰਦਾਸ ਜੀ ਦਾ ਵਚਨ ਹੈ, ਭਾਈ ਸਾਹਿਬ ਜੀ ਨੇ ਲਿਖਿਆ, ਕਹਿੰਦੇ ਹਾ ਹਾ ਕ੍ਰਿਸ਼ਨ ਕਰੇ ਬਿਲਾਂਦੀ, ਅੰਦਰ ਸਵਾ ਦੁਸ਼ਾਸਨ ਹੈ, ਸਵਾ ਵਿੱਚ ਦਰੋਪਦੀ ਆਂਦੀ, ਮੱਥੇ ਵਾਲ ਪਛਾੜੀਆਂ। ਕਹਿੰਦੇ ਇੱਕ ਸਮਾਂ ਐਸਾ ਵੀ ਆਇਆ ਦਰੋਪਦੀ ਨੂੰ ਵਾਲਾਂ ਤੋਂ ਫੜ ਕੇ ਖਿੱਚ ਕੇ ਲਿਆਇਆ ਦੁਸ਼ਾਸਨ, ਉਹਨੂੰ ਮਾਣ ਸੀ ਪੰਡੇ ਪੰਜੇ ਪਾਂਡੋ ਦੇਖਦੇ, ਔ ਘੱਟ ਰੁੱਧੀ ਨਾਰ ਜਿਨ੍ਹਾਂ ਦੀ ਕਿ ਮੇਰੇ ਪਤੀ ਨੇ ਅਰਜਣ ਹੋਰੀ ਮੈਨੂੰ ਬਚਾ ਲੈਣਗੇ, ਮਾਣ ਸੀ ਉਹਨਾਂ, ਲੇਕਿਨ ਕੁਛ ਨਾ ਕਰ ਸਕੇ। ਭਾਈ ਸਾਹਿਬ ਜੀ ਕਹਿੰਦੇ ਜਦੋਂ ਹਾ ਹਾ ਕ੍ਰਿਸ਼ਨ ਕਰੇ ਬਿਲ ਲਾਂਦੀ, ਜਦੋਂ ਮੌਕੇ ਦੇ ਭਗਵਾਨ ਨੂੰ ਯਾਦ ਕੀਤਾ ਤਾਂ ਸਹਾਈ ਹੋ ਗਏ। ਕਹਿੰਦੇ ਜਦੋਂ ਦੁਬਾਰੇ ਪੱਤ ਰੱਖਣ ਤੋਂ ਬਾਅਦ ਮਿਲੇ ਨਾ ਸੰਧਿਆ ਨੂੰ, ਬੜੇ ਰੋਹ ਚ ਆ ਕੇ ਦਰੋਪਤਾ ਨੇ ਆਖਿਆ ਸੀ ਪਹਿਲਾਂ ਕਿਉਂ ਨਹੀਂ ਆਏ, ਤੇ ਭਗਵਾਨ ਕਹਿੰਦੇ ਪਹਿਲਾਂ ਜਿਹਨਾਂ ਤੇ ਮਾਣ ਸੀ ਤੇ ਫਿਰ ਉਹਨਾਂ ਤੋਂ ਰਖਾ ਲੈਣੀ ਸੀ ਇੱਜ਼ਤ। ਆਖੋ ਸਤਨਾਮ, ਮੈਨੂੰ ਜਦੋਂ ਯਾਦ ਕੀਤਾ ਜੇ ਨਾ ਆਇਆ ਤਾਂ ਕਹੀ। ਮਹਾਰਾਜ ਜੀ ਕਹਿੰਦੇ ਦੁਨੀਆਂਦਾਰੀ ਚ ਦੁਨੀਆਂਦਾਰੀ ਦੇ ਪਰਾਇਣ, ਦੁਨੀਆਂਦਾਰੀ ਦੇ ਆਸਰੇ ਟਿਕੇ ਰਹਿੰਦੇ ਹੋ, ਮੈਨੂੰ ਤਾਂ ਯਾਦ ਹੀ ਨਹੀਂ ਕਰਦੇ, ਤੇ ਜਦੋਂ ਮੈਨੂੰ ਯਾਦ ਕਰਦੇ ਹੋ ਜੇ ਮੈਂ ਨਾ ਆਇਆ ਹੋਵਾਂ ਤਾਂ ਕਹਿ ਦਿਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਆਉਂਦੇ ਐਸੀ ਆਸਰਾ ਹੀ ਬੜਿਆਂ ਤੇ ਲਾਇਆ ਹੁੰਦਾ, ਇਸ ਕਰਕੇ ਮਹਾਰਾਜ ਜੀ ਕਹਿੰਦੇ ਉਹਦੇ ਦਾਸ ਬਣ ਕੇ, ਸੇਵਕ ਬਣ ਕੇ, ਉਹਦੇ ਆਸਰੇ ਹੋ ਜਾਓ, ਕਰ ਦੋ ਸਰੈਂਡਰ ਸਭ ਕੁਛ, ਹੱਥ ਕੜੇ। ਅਵਿਨਾਸੀ ਖੇਮ ਚਾਹੈ ਜੇ ਨਾਨਕ, ਅਵਿਨਾਸੀ ਆਨੰਦ ਸੁਖ ਜੇ ਚਾਹੁੰਦੇ ਹੋ। ਕਹਿੰਦੇ ਫਿਰ ਸਦਾ ਲਈ ਮਹਾਰਾਜ ਦੇ ਦਰ ਤੇ ਜੁੜੇ ਰਹੋ।

ਕਹਿੰਦੇ ਬਸ ਜਪਦਿਆਂ ਜਪਦਿਆਂ ਇੱਕ ਦਿਨ ਕਲਾ ਵਰਤ ਜਾਏਗੀ, ਕਿਰਪਾ ਹੋ ਜਾਏਗੀ, ਝੋਲੀ ਭਰ ਜਾਏਗੀ, ਜੰਮਣ ਮਰਨ ਦੇ ਚੱਕਰਾਂ ਚੋਂ ਮੁਕਤ ਹੋ ਜਾਓਗੇ, ਹੋਰ ਭਾਲਦੇ ਕਿਉਂ ਭਾਈ। ਸਿਮਰ ਲਓ ਵਾਹਿਗੁਰੂ ਜੀ ਨੂੰ, ਜਪ ਲਓ ਵਾਹਿਗੁਰੂ ਜੀ ਨੂੰ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਹੋਈਆਂ ਫੁੱਲਾਂ ਦੀ ਖੀਮਾ।

ਹਰਿਆਨਾਦ ਅਨਸੁਣੋ ਬੜਭਾਗਿਓ ਸਗਲ ਮਨੋਰਥ ਪੂਰੇ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਸੰਤ ਸਾਜਨ ਭਏ ਸਰਸੇ ਪੂਰੇ ਗੁਰਤੇ

ਸਹਾਏ ਸਹਾਏ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕੇ ਸਾਂ ਸਵਾਸਾਂ ਸੰਗ ਨਿਭਾਇਆ ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੇ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ।

ਰਹਿਮਤ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਤੋਂ ਆਪ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜ ਬਾਣੀਆਂ ਦੇ ਨਿਤਨੇਮ, ਆਸਾ ਕੀ ਵਾਰ ਦੇ ਸੰਪੂਰਨ ਕੀਰਤਨ ਹੋਏ। ਉਪਰੰਤ ਆਪ ਜੀਆਂ ਵੱਲੋਂ ਬਖਸ਼ਿਸ਼ ਮੁੱਖ ਵਾਗ ਦੀ ਕਥਾ ਵਿਚਾਰ, ਗੁਰਮਤਿ ਵਿਚਾਰਾਂ, ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਜੀ ਸਮੁੱਚੀਆਂ

ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ ਕਰੋ ਸੇਹੀ ਪਿਆਰੇ ਮੇਲ ਜਿਨਾ ਮਿਲਿਆਮ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮਾਂ ਦੇ ਦੀਵਾਨਾਂ ਵਿੱਚ ਆਪ ਜੀ ਨੇ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਲਵਾਉਣੀਆਂ,

0: ਇੱਕ ਬੁੱਧ ਸਤਿਗੁਰ ਤੇ ਪਾਹੀ ਗੁਰ ਗਿਆਨ ਗੁਰੂ ਪ੍ਰਭ ਕੇ ਰਾਮ ਜਨ ਨਾਨਕ ਨਾਮ ਗੁਰੂ ਤੇ ਪਾਇਆ ਧਰਮਸਤਕ ਭਾਗ ਲਖੇਰਾ ਢੋਡੀ ਮਹੱਲਾ ਪੰਜਵਾਂ ਘਰ ਪਹਿਲਾ ਦੋ ਪੰਦੇ ਇੱਕ ਓਮਕਾਰ ਸਤਿਗੁਰ ਪ੍ਰਸਾਦ ਸੰਤਨ ਅਵਰਨਾ ਕਾਹੂੰ ਜਾਨੀ ਬੇਪਰਵਾਹ ਸਦਾ ਰੰਗ ਹਰ ਕੇ ਜਾਂ ਕੁਹ ਪਾਉ ਸੁਆਮੀ ਰਹਾ ਊਚ ਸਮਾਨਾ ਠਾਕਰ ਤੇ ਰਹੋ ਗਵਰਨਾ ਕਾਹੂੰ ਪਾਨੀ ਐਸੋ ਹਮਰ ਮਿਲਿਓ ਭਗਤਨ ਕਉ ਰਾਚ ਰਹੇ ਰੰਗ ਗਿਆਨੀ ਰੋਗ ਸੋਗ ਦੁਖ ਜਰਾ ਹਮਰਾ ਹਰ ਜਾਣੈ ਨਹੀਂ ਲੰਕਟਾਨੀ ਨਿਰਭਉ ਪਏ ਰਹੇ ਲਿਵ ਕੇਕੇ ਨਾਨਕ ਹਰ ਮਨ ਭਾਨੀ ਢੋਡੀ ਮਹੱਲਾ ਪੰਜਵਾਂ ਹਰ ਬਿਸਰਾ ਸਦਾ ਖਵਾਰੀ ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓੜ ਤੁਹਾਰੀ ਰਹਾ ਬੈਨ ਸਿਮਰਨ ਜੋ ਜੀਵਨ ਵਲਨਾਹਨ ਸਰਪ ਜੈਸੇ ਅਰਜਾਰੀ ਨਾਭ ਖੰਡਨ ਕੋ ਰਾਜ ਕਮਾਵ ਹੈ ਅੰਤ ਚੱਲੇ ਗੋਹਾਰੀ ਗੁਣ ਦਾਨ ਗੁਣ ਤਨ ਹੀ ਗਾਹੇ ਜਾਂ ਕੋ ਕਿਰਪਾ ਧਾਰੀ ਸੋ ਸੁਖੀਆ ਧਨ ਉਹ ਜਨਮਾ ਨਾਨਕ ਤਿਸ ਬਲਿਹਾਰੀ ਟੋਡੀ ਮਹੱਲਾ ਪੰਜਵਾਂ ਘਰ ਦੂਜਾ ਚੌਪੰਦੇ ਇੱਕ ਓਮਕਾਰ ਸਤਿਗੁਰ ਪ੍ਰਸਾਦ ਤਾਇਹੋ ਰੇ ਮਨ ਲੈ ਦੁਸ ਤਾਇਹੋ ਮਾਇਆ ਮਗਨ ਸੁਭਾਤ ਲੋ ਮੋਇਹੋ ਤਨ ਪ੍ਰਭੁ ਆਪ ਭੁਲਾਇਹੋ ਰਹਾ ਹਰ ਕਥਾ ਹਰ ਜਾਸ ਸਾਧ ਸੰਗਤ ਸੋ ਇੱਕ ਮਹਿਤ ਨਾ ਏ ਮਨ ਲਾਇਓ ਬਿਖਸਿਓ ਪੇਖ ਰੰਗ ਕੁਸੁੰਭ ਕੋ ਪਰ ਗ੍ਰਹਿ ਜੋਹੇ ਜਾਹਿਓ ਚਰਨ ਕਮਲ ਸੋ ਪਉ ਨ ਕੀਨੋ ਨਹਿ ਸਤ ਪੁਰਖ ਮਨਾਇਓ ਤਾਪਤ ਕੋ ਤਾਬਿਹ ਬਹੁ ਪਾਂਤੀ ਜੋ ਤੇਲੀ ਬਲਦ ਪਰਮਾਇਓ ਨਾਮ ਦਾਨ ਅਸ਼ਨਾਨ ਨਾ ਕੀਓ ਇੱਕ ਨਿਮਖ ਨਾ ਕੀਰਤਨ ਕੀਰਤ ਗਾਇਓ ਨੈਨਾ ਝੂਠ ਲਾਹੇ ਮਨ ਤੋਖਿਓ ਨੈ ਬੁਝ ਅਪਣਾਇਓ ਪਰਬ ਵਿਕਾਰ ਨਾ ਕਾਮੂ ਕੀ ਹੈ ਨਹੀਂ ਸਤਿਗੁਰ ਸੇਵ ਧਿਆਇਓ ਪੰਚ ਦੂਤ ਰਚ ਸੰਗਤ ਗੋਸ਼ਟ ਮਤ ਬਾਰ ਹੋ ਮਦ ਮਾਇਓ ਕਰੋ ਬੇਨਤੀ ਸਾਧ ਸੰਗਤ ਹਰ ਭਗਤ ਬਸਲ ਸੁਣ ਆਇਓ ਨਾਨਕ ਭਾਗ ਪਰਿਓ ਹਰ ਪਾਸੇ ਰਾਖ ਲਾਜ ਅਪਣਾਇਓ ਢੋਡੀ ਮਹੱਲਾ ਪੰਜਵਾਂ ਮਨੁੱਖ ਬਿਨ ਬੂਝੇ ਬਿਰਥਾ ਆਇਆ ਆਨਕ ਸਾਜ ਸਿੰਗਾਰ ਬ ਕਰਤਾ ਜੋ ਮ੍ਰਿਤਕ ਉਡਾਇਆ ਰਹਾ ਤਾਏ ਤਾਹੇ ਕਿਰਪਨ ਸਰਮ ਕੀਨੋ ਅਕਤਰ ਕਰੀ ਹੈ ਮਾਇਆ ਦਾਨ ਪੁੰਨ ਨਹੀਂ ਸੰਤਨ ਸੇਵਾ ਕਿਤ ਹੀ ਕਾਜ ਨਾ ਆਇਆ ਕਰ ਅਪਾਰਨ ਸਵਾਰੀ ਸੇਜਾ ਕਾਮਨ ਹਟ ਬਣਾਇਆ ਸੰਗ ਨਾ ਪਰਿਓ ਆਪਣੇ ਭਰਤੇ ਭੇ ਭੇਖ ਦੁਖ ਪਾਇਆ ਸਾਰੋ ਦਿਨ ਸਮਜੂਰੀ ਕਰਤਾ ਤੋ ਮਸਲਾ ਹੈ ਉਸਰਾਇਆ ਖੇਦ ਪਿਓ ਬਖਾਰੀ ਕੀ ਨਾਹੀ ਕਰਕੇ ਕਾਮਨ ਆਇਆ ਪਿਓ ਹੁਣ ਗ੍ਰਹਿ ਜਾਂ ਕੋ ਪ੍ਰਭੂ ਕੋ ਤਿਸ ਹਿਰਦੇ ਨਾਮ ਵਸਾਇਆ ਸਾਧ ਸਾਂਕੇ ਪਾਸੇ ਪਰਿਓ ਜਨ ਨਾਨਕ ਹਰ ਰਸ ਪਾਇਆ ਢੋਡੀ ਮਹੱਲਾ ਪੰਜਵਾਂ ਕਿਰਪਾ ਨਿਦ ਬਸੋ ਹਰਿਦੇ ਹਰਨੀਤ ਤੈਸੀ ਬੁੱਧ ਕਰੋ ਪਰਗਾਸਾ ਲੱਗੇ ਪ੍ਰਭ ਸੰਗ ਪ੍ਰੀਤ ਰਹਾ ਦਾਸ ਤੁਮਾਰੇ ਕੀ ਪਾਵੂ ਧੂਰਾ ਮਸਤਕ ਲੈ ਲਾਭੋ ਮਹਾਂਪਤਿਤ ਤੇ ਹੋਤ ਪਨੀਤਾ ਹਰ ਕੀਰਤਨ ਗੁਣ ਗਾਵੋ ਆਗਿਆ ਤੁਮਰੇ ਮਿੱਠੀ ਲਗੂ ਕੀ ਹੋ ਤੁਹਾਰੋ ਪਾਵੋ ਜੋ ਤੂੰ ਦੇ ਸੋਹੀ ਇਹ ਤ੍ਰਿਪਤੇ ਅੰਨ ਕਤੂ ਧਾਵੋ ਸਦ ਹੀ ਨੈਗਟ ਜਾਨੋ ਪ੍ਰਭ ਸੁਆਮੀ ਸਗਲ ਰੈਣ ਹੋਏ ਰਹੀਏ ਸਾਧੂ ਸੰਗਤ ਹੋਏ ਪ੍ਰਾਪਤ ਤਾਹ ਪ੍ਰਭੂ ਆਪਣਾ ਲਹੀਏ ਸਦਾ ਸਦਾ ਹਮ ਸੋਰੇ ਤੁਮਰੇ ਤੂੰ ਪ੍ਰਭੂ ਹਮਰੋ ਮੀਰਾ ਨਾਨਕ ਬਾਰਕ ਹੂੰ ਤੁਮ ਮਾਤ ਪਿਤਾ ਮੁਖ ਨਾਮ ਤਹਾਰੋ ਖੀਰਾ ਟੋਡੀ ਮਹੱਲਾ ਪੰਜਵਾਂ ਕਰ ਦੂਜਾ ਦੁੱਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੰਗੋ ਦਾਨ ਠਾਕਰ ਨਾਮ ਅਵਰ ਕੋਸ ਮੇਰੇ ਸੰਗ ਨਾ ਚੱਲੇ ਮਿਲੇ ਕਿਰਪਾ ਗੁਣ ਗਾਮ
1: ਅਵਰ ਕਛੂ ਮੇਰਾ ਸੰਗ ਨਾ ਚੱਲੇ ਮਿਲੇ ਕਿਰਪਾ ਗੁਣ ਗਾਮ ਰਹਾਉ ਰਾਜ ਮਾਲ ਅਨੇਕ ਭੋਗ ਰਸ ਸਗਲ ਤਰਬਰ ਕੀ ਸ਼ਾਮ ਧਾਏ ਧਾਏ ਬਹੁ ਵਿਦ ਕੋ ਧਾਵੈ ਸਗਲ ਨਿਰਾਰਥ ਕਾਮ ਬਿਨ ਗੋਬਿੰਦ ਅਵਰ ਜੇ ਚਾਹੋ ਦੀਸੈ ਸਗਲ ਬਾਤ ਹੈ ਖਾਮ ਕਹੁ ਨਾਨਕ ਸੰਤ ਰੇਨ ਮੰਗੋ ਮੇਰੋ ਮਨ ਪਾਵੈ ਬਿਸਰਾਮ ਟੋਡੀ ਮਹੱਲਾ ਪੰਜਵਾਂ ਪ੍ਰਭ ਜੀ को नाम मनै साधार जी प्राण सुख इस मन को बर्तन एह हमारा रहाओ नाम जात नाम मेरी पत है नाम मेरा परिवार नाम सिखाई सदा मेरा संग हर नाम मोको निस्तार बिखै बलास कहियत बहुत तेरे चल तो न कछु संगार इष्ट मीत नाम नान

ਰਹਾ ਇਹਾ ਉਹਾ ਲੋਗ ਰਹਾਉ। ਚਰਨ ਪਖਾਰ ਕਰੋ ਗੁਰ ਸੇਵਾ, ਮਨ ਚਰਾਵੋ ਭੋਗ। ਛੋੜ ਆਪਤ ਬਾਦ ਅਹੰਕਾਰਾ, ਮਾਨ ਸੋਈ ਜੋ ਹੋਗ। ਸੰਤ ਟਹਿਲ ਸੋਈ ਹੈ ਲਾਗਾ, ਜਿਸ ਮਸਤਕ ਲਿਖਿਆ ਲਿਖੋਗ। ਕਹੋ ਨਾਨਕ ਏਕ ਬਿਨ ਦੂਜਾ, ਅਵਰ ਨ ਕਰਨਾ ਜੋਗ। ਕਹੋ ਨਾਨਕ ਏਕ ਬਿਨ ਦੂਜਾ, ਅਵਰ ਨ ਕਰਨਾ ਜੋਗ। ਟੋਡੀ ਮਹੱਲਾ ਪੰਜਵਾਂ। ਸਤਿਗੁਰ ਆਇਓ ਸਰਨ ਤੁਹਾਰੀ, ਮਿਲੈ ਸੋਖ ਨਾਮ ਹਰ ਸੋਭਾ। ਚਿੰਤਾ ਲਾਹੇ ਹਮਾਰੀ ਰਹਾਉ, ਅਵਰ ਨ ਸੂਝੈ ਦੂਜੀ ਠਾਹਰ। ਹਾਰ ਪਰਿਉ ਤੋ ਦੁਆਰੀ, ਲੇਖਾ ਛੋੜ ਅਲੇਖਾ ਛੂਟ ਹੈ। ਹਮ ਨਿਰਗੁਣ ਲੇਹੋ ਉਵਾਰੀ, ਸਾਧ ਬਖ ਸਿੰਧ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਤਸ਼ਾਹ ਪਰਿਓ, ਰਾਖ ਲਿਹੋ ਇਹ ਬਾਰੀ। ਟੋਡੀ ਮਹੱਲਾ ਪੰਜਵਾਂ। ਰਸਨਾ ਗੁਣ ਗੋਪਾਲ ਨਿਧ ਗਾਇਣ, ਸ਼ਾਂਤ ਸਹਿਜ ਰਹਿਸ ਮਨ ਉਪਜਿਓ। ਸਗਲੇ ਦੁੱਖ ਪਲਾਇਨ ਰਹਾਉ, ਜੋ ਮੰਗਹ ਸੋਈ ਸੋਈ ਪਾਵਹ। ਸੇਵ ਹਰ ਕੇ ਚਰਨ ਰਸਾਇਣ, ਜਨਮ ਮਰਨ ਦੁਹੂ ਤੇ ਛੂਟ ਹੈ। ਭਵ ਜਲ ਜਗਤ ਤਰਾਇਨ, ਖੋਜਤ ਖੋਜਤ ਤਤ ਵਿਚਾਰਿਓ। ਦਾਸ ਗੋਬਿੰਦ ਪਰਾਇਨ, ਅਵਨਾਸੀ ਖੇਮ ਚਾਹ ਹੈ ਜੇ ਨਾਨਕ। ਸਦਾ ਸਿਮਰ ਨਾਰਾਇਣ। ਟੋਡੀ ਮਹੱਲਾ ਪੰਜਵਾਂ। ਨਿੰਦਕ ਗੁਰ ਕਿਰਪਾ ਤੇ ਹਟਿਓ, ਪਾਰ ਬ੍ਰਹਮ ਪ੍ਰਭ ਭਏ ਦਇਆਲਾ। ਸਿਵ ਕੈ ਬਾਣ ਸਿਰ ਕਾਟਿਓ ਰਹਾਓ, ਕਾਲ ਜਾਲ ਜਮ ਜੋਹੇ ਨਾ ਸਕੈ। ਸਚ ਕਾ ਪੰਥਾ ਥਾਟਿਓ, ਖਾਤ ਖਰਚਤ ਕਿਛਨ ਖੁੱਟਤ ਨਾਹੀ। ਰਾਮ ਰਤਨ ਧਨ ਖਾਟਿਓ, ਭਸਮਾ ਭੂਤ ਹੋਆ ਖਿਨ ਪੀਤਰ। ਆਪਣਾ ਕੀਆ ਪਾਇਆ, ਆਗਮ ਨਿਗਮ ਕਹੈ ਜਨ ਨਾਨਕ। ਸਭ ਦੇਖੈ ਲੋਕ ਸਵਾਇਆ, ਟੋਡੀ ਮਹੱਲਾ ਪੰਜਵਾਂ। ਕਿਰਪਿਨ ਤਨ ਮਨ ਕਿਲਬਿਖ ਭਰੇ, ਸਾਰ ਸੰਗ ਭਜਨ ਕਰ ਸਵਾਮੀ। ਢਾਕਨ ਕੋ ਇਕ ਹਰੇ ਰਹਾਉ, ਅਨਕ ਛਿਦਰ ਬੋਹਿਤ ਕੇ ਛੁਟਕਤ। ਥਾਮ ਨਾ ਜਾਹੀ ਕਰੇ, ਜਿਸ ਕਾ ਬੋਹਿਤ ਤਿਸ ਆਰਾ ਦੇ। ਖੋਟੇ ਸੰਗ ਖਰੇ ਗੱਲੇ ਸੈਲ ਉਠਾਵ ਚਾਹ, ਓਏ ਊਹਾਂ ਹੀ ਹੈ ਧਰੇ। ਜੋਰ ਸਖਤ ਨਾਨਕ ਕਿਚ ਨਾਹੀ, ਪ੍ਰਭ ਰਾਖੋ ਸਰਨ ਪਰੇ। ਟੋਡੀ ਮਹੱਲਾ ਪੰਜਵਾਂ। ਹਰ ਕੇ ਚਰਨ ਕਮਲ ਮਨ ਧਿਆਉ, ਕਾਢ ਕੁਠਾਰ ਪਿਤ ਬਾਤ ਹੰਤਾ। ਔਖਦ ਹਰ ਕੋ ਨਾਉ ਰਹਾਉ, ਤੀਨੇ ਤਾਪ ਨਵਾਰ ਨਹਾਰਾ। ਦੁਖ ਹੰਤਾ ਸੁਖ ਰਾਸ, ਤਾਕੋ ਬਿਘਨ ਨਕੋ ਲਾਗੈ। ਜਾ ਕੀ ਪ੍ਰਭ ਆਗੈ ਅਰਦਾਸ, ਸੰਤ ਪ੍ਰਸਾਦ ਬੈਦ ਨਾਰਾਇਣ। ਕਰਨ ਕਾਰਨ ਪ੍ਰਭ ਏਕ, ਬਾਲ ਬੁੱਧ ਪੂਰਨ ਸੁਖਦਾਤਾ। ਨਾਨਕ ਹਰ ਹਰ ਟੇਕ, ਟੋਡੀ ਮਹੱਲਾ ਪੰਜਵਾਂ। ਹਰ ਹਰ ਨਾਮ ਸਦਾ ਸਦ ਜਾਪ, ਧਾਰ ਅਨੁਗ੍ਰਹ ਪਾਰ ਬ੍ਰਹਮ ਸਵਾਮੀ। ਬਸਦੀ ਕੀਨੀ ਆਪ ਰਹਾਉ, ਜਿਸ ਕਿਸੇ ਫਿਰਤ ਨਹੀਂ ਸੰਭਾਲੇ। ਬਿਨਸੇ ਸੋਗ ਸੰਤਾਪ, ਹੱਥ ਦੇ ਰਾਖੇ ਜਨੇ ਆਪਣੇ। ਹਰ ਹੋਏ ਮਾਈ ਬਾਪ, ਜੀ ਜੰਤ ਹੋਏ ਮਿਹਰਬਾਨਾ। ਦਇਆ ਧਾਰੀ ਹਰਨਾਥ, ਨਾਨਕ ਸਰਨ ਪਰੇ ਦੁੱਖ ਭੰਜਨ। ਜਾ ਕਾ ਬੜ ਪ੍ਰਤਾਪ, ਟੋਡੀ ਮਹੱਲਾ ਪੰਜਵਾਂ। ਸੁਆਮੀ ਸਰਨ ਪਰਿਓ ਦਰਬਾਰੇ, ਕੋਟ ਅਪਰਾਧ ਖੰਡਨ ਕੇ ਦਾਤੇ। ਤੁਝ ਬਿਨ ਕੌਣ ਉਧਾਰੇ ਰਹਾਓ, ਖੋਜਤ ਖੋਜਤ ਬਹੁ ਪ੍ਰਕਾਰੀ। ਸਰਬ ਅਰਥ ਵਿਚਾਰੀ, ਸਾਧ ਸੰਗ ਪਰਮ ਗਤ ਪਾਈਐ। ਮਾਇਆ ਰਚ ਬੰਧ ਹਾਰੇ, ਚਰਨ ਕਮਲ ਸੰਗ ਪ੍ਰੀਤ ਮਨ ਲਾਗੀ। ਸੁਰਜਨ ਮਿਲੇ ਪਿਆਰੇ, ਨਾਨਕ ਆਨੰਦ ਕਰੇ ਹਰ ਜਪ ਜਪ। ਸਗਲੇ ਰੋਗ ਨਿਵਾਰੇ, ਟੋਡੀ ਮਹੱਲਾ ਪੰਜਵਾਂ। ਘਰ ਤੀਜਾ ਚੌ ਪਦੇ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਹਾਂ ਹਾਂ ਲਪਟਿਓ ਰੇ ਮੂੜੇ, ਕਛੂ ਨਾ ਥੋਰੀ। ਤੇਰੋ ਨਹੀਂ ਸੋ ਜਾਨੀ ਮੋਰੀ, ਰਹਾਉ ਆਪਨ ਰਾਮ ਨਚੀਨੋ ਖਿਨੁਆ। ਜੋ ਪਰਾਈ ਸੋ ਆਪਣੀ ਮਨੁਆ, ਨਾਮ ਸੰਗੀ ਸੋ ਮਨ ਨਾ ਵਸਾਇਓ। ਛੋੜ ਜਾਹੇ ਬਾਹੂ ਚਿਤ ਲਾਇਓ,
ਸੋ ਸੰਚਿਓ ਜਿਤ ਭੋਖ ਤਸਾਇਓ ਅੰਮ੍ਰਿਤ ਨਾਮ ਤੋਸਾ ਨਹੀਂ ਪਾਇਓ ਕਾਮ ਕ੍ਰੋਧ ਮੋਹ ਕੂਪ ਭਰਿਆ ਗੁਰ ਪ੍ਰਸਾਦ ਨਾਨਕ ਕੋ ਤਰਿਆ ਢੋਡੀ ਮਹੱਲਾ ਪੰਜਵਾਂ ਹਮਾਰਾ ਇੱਕ ਹੈ ਹਰੀ ਹਰੀ ਆਨ ਅਵਰ ਸਿਆਨ ਨਾ ਕਰੀ ਰਹਾਓ ਬੜਾ ਭਾਗ ਗੁਰ ਆਪਣਾ ਪਾਇਓ ਗੁਰਮੁਖ ਕੋ ਹਰ ਨਾਮ ਦਰੜਾਇਓ ਹਰ ਹਰ ਜਾਪ ਤਾਪ ਬ੍ਰਤ ਨੇਮਾ ਹਰ ਹਰ ਧਿਆਇ ਕੁਸਲ ਸਭ ਖੇਮਾ ਆਚਾਰ ਵਿਵਹਾਰ ਜਾਤ ਹਰ ਗੁਨੀਆ ਮਹਾ ਆਨੰਦ ਕੀਰਤਨ ਹਰ ਸੁਨੀਆ ਕਹੋ ਨਾਨਕ ਜਿਨ ਠਾਕੁਰ ਪਾਇਆ ਸਭ ਕਿਛ ਤਿਸ ਕੇ ਗ੍ਰਹਿ ਮਹਿ ਆਇਆ ਢੋਡੀ ਮਹੱਲਾ ਪੰਜਵਾਂ ਘਰ ਚੌਥਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰੂੜੋ ਮਨ ਹਰ ਰੰਗੋ ਲੋੜੈ ਗਾਲੀ ਹਰ ਨਿਹੋ ਨਾ ਹੋਏ ਰਹਾ ਹਾਂ ਟੋੜੇਂਦੇ ਦਰਸ਼ਨ ਕਾਰਨ ਬੀਥੇ ਬੀਥੇ ਪੇਖਾਂ ਗੁਰਮਿਲ ਭਰਮ ਗਵਾਇਆ ਹੈ ਇਹ ਬੁੱਧ ਪਾਈ ਮੈਂ ਸਾਧੂ ਕੰਨੋ ਲੇਖ ਲਿਖਿਓ ਧੁਰ ਮੱਥ ਹੈ ਇਹ ਬਿਧ ਨਾਨਕ ਹਰ ਨੈਣ ਅਲੋਏ ਢੋਡੀ ਮਹੱਲਾ ਪੰਜਵਾਂ ਗਰਭ ਗਹਿਲੜੋ ਮੂੜਰੋ ਹੀਓ ਰੇ ਹੀਓ ਮਹਾਰਾਜ ਰੇ ਮਾਇਓ ਡੇਹਰ ਨਿਆਈ ਮੋਹਿ ਫਾਕਿਓ ਰੇ ਰਹਾਓ ਘਣੋ ਘਣੋ ਘਣੋ ਸਦ ਲੋੜੈ ਬਿਨ ਲਹਿਣੇ ਕੈਠੈ ਪਾਇਓ ਰੇ ਮਹਾਰਾਜ ਰੋ ਗਾਥ ਬਾਹੂ ਸੋ ਲਿਬੜਿਓ ਨਹਿ ਭਾਗੜੋ ਭਾਏ ਸੰਜੋਇਓ ਰੇ ਸੁਣ ਮਨ ਸੇਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਛਤ ਮਿਟਿਓ ਰੇ ਜਾ ਕੋ ਲਹਿਣੋ ਮਹਾਰਾਜ ਰੀ ਗਾਠੜਿਓ ਜਨ ਨਾਨਕ ਗਰਵਾਸ ਨ ਪੌੜਿਓ ਰੇ ਟੋਡੀ ਮਹੱਲਾ ਪੰਜਵਾਂ ਘਰ ਪੰਜਵਾਂ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਚ ਦੁਖ ਅਰ ਅਹੰ ਰੋਗ ਇਹ ਤਨ ਤੇ ਸਗਲ ਦੂਰ ਕੀਨ ਰਹਾਉ ਬੰਧਨ ਤੋਰ ਛੋਰ ਵਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀਰ ਅਧੀਨ ਰੂਪ ਅਨਰੂਪ ਮੋਰੋ ਕਛ ਨਾ ਵਿਚਾਰਿਓ ਪ੍ਰੇਮ ਗਹਿਓ ਮੋਹੇ ਹਰ ਰੰਗ ਭੀਨ ਪੇਖਿਓ ਲਾਲਨ ਪਾਠ ਬੀਜ ਖੋਏ ਆਨੰਦ ਜਿਤਾ ਹਰਖੇ ਪਤੀਨ ਤਿਸਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ ਸੋ ਠਾਕਰ ਤਿਸਹੀ ਕੋ ਧੀਨ ਟੋਡੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੀ ਪ੍ਰੀਤ ਇਹੀ ਕਰਮ ਧਰਮ ਜਪ ਇਹੀ ਰਾਮ ਨਾਮ ਨਿਰਮਲ ਹੈ ਰੀਤ ਰਹਾਉ ਪ੍ਰਾਨ ਆਧਾਰ ਜੀਵਨ ਧਨ ਮੋਰੈ ਦਰਸ਼ਨ ਦੇਖ ਪ੍ਰਾਨ ਅਜੀਵਨ ਪ੍ਰਾਨ ਆਧਾਰ ਜੀਵਨ ਧਨ ਮੋਰੈ ਦੇਖਣ ਕੋ ਦਰਸ਼ਨ ਪ੍ਰਭ ਨੀਤ ਬਾਟ ਘਾਟ ਤੋਸਾ ਸੰਗ ਮੋਰੈ ਮਨ ਆਪਣੇ ਕੋ ਮੈਂ ਹਰ ਸਖਾ ਕੀਤ ਸੰਤ ਪ੍ਰਸਾਦ ਭਏ ਮਨ ਨਿਰਮਲ ਕਰ ਕਿਰਪਾ ਆਪਣੇ ਕਰ ਲੀਤ ਸਿਮਰ ਸਿਮਰ ਨਾਨਕ ਸੁਖ ਪਾਇਆ ਆਰ ਜਗਾਦ ਭਗਤਨ ਕੇ ਮੀਤ ਟੋਡੀ ਮਹੱਲਾ ਪੰਜਵਾਂ ਪ੍ਰਭ ਜੀ ਮਿਲ ਮੇਰੇ ਪ੍ਰਾਨ ਬਿਸਰ ਨਹੀਂ ਨਿਮਕ ਹੀਰੇ ਤੇ ਆਪਣੇ ਭਗਤ ਕੋ ਪੂਰਨ ਦਾਨ ਰਹਾਉ ਖੋਬਹੁ ਭਰਮ ਰਾਖ ਮੇਰੇ ਪ੍ਰੀਤਮ ਅੰਤਰ ਜਾਮੀ ਸੁਗੜ ਸਜਾਨ ਕੋਟ ਰਾਜ ਨਾਮ ਧਨ ਮੇਰਾ ਅੰਮ੍ਰਿਤ ਦ੍ਰਿਸ਼ਟ ਧਾਰ ਹੋ ਪ੍ਰਭ ਮਾਨ ਆਡ ਪੈਰ ਰਸਨਾ ਗੁਣ ਗਾਵੈ ਜਸਪੁਰ ਅਗਾਵੈ ਸੁਮਰਥ ਕਾਨ ਤੇਰੀ ਸਰਨ ਜੀਅਨ ਕੇ ਦਾਤੇ ਸਦਾ ਸਦਾ ਨਾਨਕ ਕੁਰਬਾਨ ਟੋਡੀ ਮਹੱਲਾ ਪੰਜਵਾਂ ਪ੍ਰਭ ਤੇਰੇ ਪੱਗ ਕੀ ਧੂਰ ਦੀਨ ਦਿਆਲ ਪ੍ਰੀਤਮ ਮਨ ਮੋਹਨ ਕਰ ਕਿਰਪਾ ਮੇਰੀ ਲੋਚਾ ਪੂਰ ਰਹਾਉ ਦਹਿ ਦਸ ਰਬ ਰਹਿਆ ਜਸ ਤੁਮਰਾ ਅੰਤਰ ਜਾਮੀ ਸਦਾ ਹਜੂਰ ਜੋ ਤੁਮਰਾ ਜਸ ਗਾਵੈ ਕਰਤੇ ਸੇ ਜਨ ਕਬਹੁ ਨ ਮਰਤੇ ਝੂਰ ਧੰਦ ਬੰਧ ਬਿਨ ਸੇ ਮਾਇਆ ਕੇ ਸਾਧੂ ਸੰਗਤ ਮਿਟੇ ਬਸੂਰ ਸੁਖ ਸੰਪਤ ਭੋਗ ਇਸ ਜੀ ਕੇ ਬਿਨ ਹਰ ਨਾਨਕ ਜਾਣੇ ਕੂਰ ਟੋਡੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੀ ਪਿਆਸ ਇੱਕ ਖਿਨ ਰਹਿ ਨਾ ਸਕੋ ਬਿਨ ਪ੍ਰੀਤਮ ਦਰਸ਼ਨ ਦੇਖਣ ਕੋ ਧਾਰੀ ਮਨ ਆਸ ਰਹਾਉ ਸਿਮਰੋ ਨਾਮ ਨਿਰੰਜਨ ਕਰਤੇ ਮਨ ਤਨ ਤੇ ਸਭ ਕਿਲ ਵਿਖ ਨਾਸ ਪੂਰਨ ਪਾਰ ਬ੍ਰਹਮ ਸੁਖਦਾਤੇ ਅਵਨਾਸੀ ਬਿਮਲ ਜਾ ਕੋ ਜਾਸ ਸੰਤ ਪ੍ਰਸਾਦ ਮੇਰੇ ਪੂਰ ਮਨੋਰਥ ਕਰ ਕਿਰਪਾ ਭੇਟੇ ਗੁਣਤਾਸ
ਸਾਂਤ ਸਹਿਜ ਸੁਖ ਮਨ ਉਪਜਿਓ ਕੋਟ ਸੂਰ ਨਾਨਕ ਪ੍ਰਕਾਸ ਟੋਡੀ ਮਹੱਲਾ ਪੰਜਵਾਂ ਹਰ ਹਰ ਪਤਤ ਪਾਵਨ ਜੀ ਪ੍ਰਾਨ ਮਾਨ ਸੁਖਦਾਤਾ ਅੰਤਰ ਜਾਮੀ ਮਨ ਕੋ ਭਾਵਨ ਰਹਾਉ ਸੁੰਦਰ ਸੁਗੁਣ ਚਤੁਰ ਸਭ ਬੇਤਾ ਰਿਦਾਸ ਨਿਵਾਸ ਭਗਤ ਗੁਣ ਗਾਵਨ ਨਿਰਮਲ ਰੂਪ ਅਨੂਪ ਸਵਾਮੀ ਕਰਮ ਭੂਮਿ ਬੀਜਨ ਸੋ ਖਾਵਨ ਬਿਸਮਨ ਬਿਸਮ ਭਏ ਬਿਸਮਾਤਾ ਆਨ ਨਬੀਓ ਦੂਸਰ ਲਾਵਨ ਰਸਨਾ ਸਿਮਰ ਸਿਮਰ ਜਸ ਜੀਵਾ ਨਾਨਕ ਦਾਸ ਸਦਾ ਬਲ ਜਾਵਨ ਟੋਡੀ ਮਹੱਲਾ ਪੰਜਵਾਂ ਮਾਈ ਮਾਇਆ ਛਲ ਤਰਨ ਕੀ ਅਗਨ ਮੇਘ ਕੀ ਛਾਇਆ ਗੋਬਿੰਦ ਭਜਨ ਬਿਨ ਹੜਕਾ ਜਲ ਰਹਾਉ ਛੋੜ ਸਿਆਣਪ ਬਹੁ ਚਤੁਰਾਈ ਦੋਏ ਕਰ ਜੋੜ ਸਾਧ ਮਗ ਚਲ ਸਿਮਰ ਸਵਾਮੀ ਸਤ ਸਿਮਰ ਸਵਾਮੀ ਅੰਤਰ ਜਾਮੀ ਮਾਨੁਖ ਦੇਹ ਕਾਹੇ ਉਹ ਤੋਂ ਫਲ ਬੇਦ ਬਖਿਆਨ ਕਰਤ ਸਾਧੂ ਜਨ ਭਾਗਹੀਨ ਸਮਝਤ ਨਹੀਂ ਖਲ ਪ੍ਰੇਮ ਭਗਤ ਰਾਚੇ ਜਨ ਨਾਨਕ ਹਰ ਸਿਮਰਨ ਦਹਿਨ ਭਏ ਮਲ ਟੋਡੀ ਮਹੱਲਾ ਪੰਜਵਾਂ ਮਾਈ ਚਰਨ ਗੁਰ ਮਿੱਠੇ ਬੜਾ ਭਾਗ ਦੇਵੈ ਪਰਮੇਸ਼ਰ ਕੋਟ ਫਲਾ ਦਰਸ਼ਨ ਗੁਰ ਡੀਠੇ ਰਹਾਉ ਗੁਣ ਗਾਵਤ ਅਚੁਤ ਅਬਨਾਸੀ ਕਾਮ ਕ੍ਰੋਧ ਬਿਨਸੇ ਮਦ ਢੀਠੇ ਅਸਤਰ ਭਏ ਸਾਚ ਰੰਗ ਰਾਤੇ ਜਨਮ ਮਰਨ ਬਾਹੁਰ ਨਹੀਂ ਪੀਠੇ ਬਿਨ ਹਰ ਭਜਨ ਰੰਗ ਰਸ ਜੇਤੇ ਸੰਤ ਦਇਆਲ ਜਾਣੇ ਸਭ ਝੂਠੇ ਨਾਮ ਰਤਨ ਪਾਇਓ ਜਨ ਨਾਨਕ ਨਾਮ ਬਹੋਣ ਚੱਲੇ ਸਭ ਮੁਠੇ ਟੋਡੀ ਮਹੱਲਾ ਪੰਜਵਾਂ ਸਾਧ ਸੰਗ ਹਰ ਹਰ ਨਾਮ ਚਤਾਰਾ ਸਹਿਜ ਆਨੰਦ ਹੋਵੇ ਦਿਨ ਰਾਤੀ ਅੰਕਰ ਭਲੋ ਹਮਾਰਾ ਰਹਾਓ ਗੁਰਪੂਰਾ ਭੇਟਿਓ ਬਡਭਾਗੀ ਜਾ ਕੋ ਅੰਤ ਨ ਪਾਰਾ ਬਾਰਾ ਕਰ ਗਹਿ ਕਾਢ ਲਈਓ ਜਨ ਆਪਣਾ ਬਿਕਸਾਗਰ ਸੰਸਾਰਾ ਜਨਮ ਮਰਨ ਕਾਟੇ ਗੁਰ ਬਚਨੀ ਬਹੁੜ ਨਾ ਸੰਕਟ ਦੁਆਰਾ ਨਾਨਕ ਸਰਨ ਗਹੀ ਸਵਾਮੀ ਕੀ ਪੁਨਹ ਪੁਨਹ ਨਮਸਕਾਰਾ ਟੋਡੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੋਗਵੈ ਹਰ ਸਿਮਰਤ ਬਿਨਸੈ ਸਭ ਦੁੱਖ ਰਹਾਉ ਕੋਟ ਜਨਮ ਕੇ ਕਿਲ ਵਿਖ ਨਾਸ ਹੈ ਸਿਮਰਤ ਭਾਵਨ ਤਨ ਮਨ ਸੁਖ ਦੇਖ ਸਰੂਪ ਪੂਰਨ ਭਈ ਆਸਾ ਦਰਸ਼ਨ ਭੇਟ ਉਤਰੀ ਭੁੱਖ ਚਾਰ ਪਦਾਰਥ ਅਸ਼ਟ ਮਹਾਂ ਸਿੱਧ ਕਾਮ ਧੇਨ ਪਾਰ ਜਾਤ ਹਰ ਹਰ ਰੁਖ ਨਾਨਕ ਸਰਨ ਕਹੀ ਸੁਖ ਸਾਗਰ ਜਨਮ ਮਰਨ ਫਿਰ ਗਰਭ ਨਾ ਧੁੱਖ ਟੋਡੀ ਮਹੱਲਾ ਪੰਜਵਾਂ ਹਰ ਹਰ ਚੰਨ ਹਿਰਦੈ ਉਰ ਧਾਰੇ ਸਿਮਰ ਸਵਾਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ ਰਹਾਉ ਪੁੰਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਗੁਣ ਗਾਵਤ ਅਤੁਲ ਸੁਖ ਪਾਇਆ ਠਾਕਰ ਅਗਮੇ ਅਪਾਰੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਨਕਾ ਬਾਹੁਰ ਕਛ ਨਾ ਵਿਚਾਰੇ ਨਾਮ ਰਤਨ ਸੁਨ ਜਪ ਜਪ ਜੀਵਾਂ ਹਰ ਨਾਨਕ ਕੰਠ ਮੁਝਾਰੇ ਟੋਡੀ ਮਹੱਲਾ ਨੌਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਹੋ ਕਹਾਂ ਆਪਣੇ ਅਦਮਾਏ ਉਰਜਿਓ ਕਣਕ ਕਾਮਨੀ ਕੇ ਰਸ ਨਹਿ ਕੀਰਤ ਪ੍ਰਭ ਗਾਈ ਰਹਾਉ ਜਗ ਝੂਠੇ ਕਹੋ ਸਾਚ ਜਾਨਕੈ ਤਾਸਿਓ ਰੁਚ ਉਪਜਾਈ ਦੀਨ ਬੰਧ ਸਿਮਰਿਓ ਨਹੀਂ ਕਬਹੂ ਹੋਤ ਜੋ ਸੰਗ ਸਹਾਈ ਮਗਨ ਰਹਿਓ ਮਾਇਆ ਮੈਂ ਨਿਸ ਦਿਨ ਛੁੱਟੀ ਨ ਮਨ ਕੀ ਕਹਾਈ ਕਹਿ ਨਾਨਕ ਅਵ ਨਾਹਿ ਅਨੰਤ ਗਤ ਬਿਨ ਹਰ ਕੀ ਸਰਨਾਈ ਟੋਡੀ ਬਾਣੀ ਭਗਤਾਂ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ ਜਲ ਕੀ ਮਾਛਲੀ ਚਰੈ ਖਜੂਰ ਕਾਂਏ ਰੇ ਬਕਵਾਦ ਲਾਇਓ ਜਿਨ ਹਰ ਪਾਇਓ ਤਿਨੈ ਛਪਾਇਓ ਰਹਾਓ ਪੰਡਿਤ ਹੋਏ ਕੈ ਬੇਦ ਬਖਾਨੈ ਮੂਰਖ ਨਾਮ ਦਿਓ ਰਾਮ ਜਾਨੈ ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇ ਤਹੀ ਪਤਤ ਪਵਿੱਤ ਭਏ ਰਾਮ ਕਹਿਤ ਹੀ ਰਹਾਉ ਰਾਮ ਸੰਗ ਨਾਮ ਦੇਵ ਜਨ ਕੋ ਪ੍ਰਤਗਿਆ ਆਈ ਏਕਾਦਸੀ ਬ੍ਰਤ ਰਹਿ ਕਾਹੇ ਕੋ ਤੀਰਥ ਜਾਈ ਭਨਤ ਨਾਮ ਦਿਓ ਸੁਕ੍ਰਿਤ ਸੁਮਤ ਭਏ ਗੁਰਮਤ ਰਾਮ ਕਹਿ ਕੋ ਕੋ ਨਾ ਬੈਕੁੰਠ ਗਏ ਤੀਨ ਛੰਦੇ ਖੇਲ ਅਛੈ ਰਹਾਉ ਕੁੰਭਾਰ ਕੇ ਘਰ ਹਾਂਡੀ ਅਛੈ ਰਾਜਾ ਕੇ ਕਰ ਸਾਂਡੀ ਗੋ ਬਾਹਮਣ ਕੇ ਘਰ ਰਾਂਡੀ ਅਛੈ ਰਾਂਡੀ ਸਾਂਡੀ ਹਾਂਡੀ ਗੋ
ਬਾਣੀ ਕੇ ਕਰ ਹੀਂਗ ਆਛਾ ਭੈ ਸਰ ਮਾਥਾ ਸੀਂਗ ਗੋ ਦੇਵਲ ਮੱਧੇ ਲੀਗ ਆਛਾ ਲੀਗ ਸੀਗ ਹੀਗ ਗੋ ਤੇਲੀ ਕਹਿ ਕਰ ਤੇਲ ਆਛਾ ਜੰਗਲ ਮੱਧੇ ਬੇਲ ਗੋ ਮਾਲੀ ਕੇ ਘਰ ਕੇਲ ਆਛਾ ਕੇਲ ਬੇਲ ਤੇਲ ਗੋ ਸੰਤਾ ਮੱਧੇ ਗੋਬਿੰਦ ਆਛਾ ਗੋਕੁਲ ਮੱਧੇ ਸਿਆਮ ਗੋ ਨਾਮੇ ਮੱਧੇ ਰਾਮ ਆਛਾ ਰਾਮ ਸਿਆਮ ਗੋਬਿੰਦ ਗੋ ਰਾਗ ਬੈਰਾੜੀ ਮਹੱਲਾ ਚੌਥਾ ਘਰ ਪਹਿਲਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਨ ਮਨ ਅਕਾਦ ਕਥਾ ਹਰ ਨਾਮ ਰਿੱਧ ਬੁੱਧ ਸਿੱਧ ਸੁਖ ਪਾਵੈ ਭਜ ਗੁਰਮਤਿ ਹਰ ਰਾਮ ਰਾਮ ਰਹਾਉ ਨਾਨਾ ਖਿਆਨ ਪ੍ਰਾਨ ਜਸ ਉਤਮ ਖੜ ਦਰਸ਼ਨ ਗਾਵਹ ਰਾਮ ਸੰਕਰ ਕਰੋੜ ਤੇ ਤੀਸ ਤੇ ਆਇਓ ਨਹੀਂ ਜਾਣਿਓ ਹਰ ਮਰਮਾਮ ਸੁਰ ਨਰ ਗਣ ਗੰਧਰਵ ਜਸ ਗਾਵੈ ਸਭ ਗਾਵਤ ਜੇਤ ਉਪਾਮ ਨਾਨਕ ਕਿਰਪਾ ਕਰੀ ਹਰ ਜਿਨ ਕਉ ਤੇ ਸੰਤ ਭਲੇ ਹਰ ਰਾਮ ਬੈਰਾੜੀ ਮਹੱਲਾ ਚੌਥਾ ਮਨ ਮਿਲ ਸੰਤ ਜਨਾ ਜਸ ਗਾਇਓ ਹਰ ਹਰ ਰਤਨ ਰਤਨ ਹਰ ਨੀਕੋ ਗੁਰ ਸਤਿਗੁਰ ਦਾਨ ਦਵਾਇਓ ਰਹਾਉ ਤਿਸ ਜਨ ਕਉ ਮਨ ਤਨ ਸਭ ਦੇਵੋ ਜਿਨ ਹਰ ਹਰ ਨਾਮ ਸੁਨਾਇਓ ਧਨ ਮਾਇਆ ਸੰਪੈ ਤਿਸ ਦੇਵੋ ਜਿਨ ਹਰ ਮੀਤ ਮਿਲਾਇਓ ਕਿਨ ਕਿੰਚਿਤ ਕਿਰਪਾ ਕਰੀ ਜਗਦੀਸ਼ਰ ਤਬ ਹਰ ਹਰ ਹਰ ਜਸ ਧਿਆਇਓ ਜਨ ਨਾਨਕ ਕਉ ਹਰ ਭੇਟੇ ਸੁਆਮੀ ਦੁਖ ਹੋਮੈ ਰੋਗ ਗਵਾਇਓ ਬੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ ਹਰ ਆਪੇ ਕਾਰ ਕੁਮਾਵੈ ਹਰ ਆਪੇ ਹੀ ਮਤ ਦੇਵੈ ਸੁਆਮੀ ਹਰ ਆਪੇ ਬੋਲ ਬੁਲਾਵੈ ਹਰ ਆਪੇ ਪੰਚ ਦੱਤ ਬਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੈ ਜਨ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਝਗੜ ਚੁਕਾਵੈ ਬੈਰਾੜੀ ਮਹੱਲਾ ਚੌਥਾ ਜਪ ਮਨ ਰਾਮ ਨਾਮ ਨਿਸਤਾਰਾ ਕੋਟ ਕੋਟ ਅੰਤਰ ਕੇ ਪਾਪ ਸਭ ਖੋਵੈ ਹਰ ਭਵਜਲ ਪਾਰ ਉਤਾਰਾ ਰਹਾਉ ਕਾਇਆ ਨਗਰ ਬਖਤ ਹਰ ਸੁਆਮੀ ਹਰ ਨਿਰਭਉ ਨਿਰਵੈਰ ਨਿਰੰਕਾਰਾ ਹਰ ਨਿਕਟ ਬਖਤ ਕਛ ਨਦਰ ਨ ਆਵੈ ਹਰ ਲਾਦਾ ਗੁਰ ਵਿਚਾਰਾ ਹਰ ਆਪੇ ਸਾਹੋ ਸਰਾਫ ਰਤਨ ਹੀਰਾ ਹਰ ਆਪ ਕੀ ਆਪਾ ਸਾਰਾ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਬਿਹਾਜੇ ਸੋ ਸਾਹੋ ਸੱਚਾ ਬਣਜਾਰਾ ਬੈਰਾੜੀ ਮਹੱਲਾ ਚੌਥਾ ਜਪ ਮਨ ਹਰ ਨਿਰੰਜਨ ਨਿਰੰਕਾਰਾ ਸਦਾ ਸਦਾ ਹਰ ਧਿਆਈਐ ਸੁਖਦਾਤਾ ਜਾ ਕਾ ਅੰਤ ਨ ਪਾਰਾ ਵਾਰਾ ਰਹਾਉ ਅਗਨ ਕੁੰਟ ਮੈਂ ਉਰਦ ਲਿਵ ਲਾਗਾ ਹਰ ਰਾਖੈ ਉਧਰ ਮਝਾਰਾ ਸੋ ਐਸਾ ਹਰ ਸੇਵੋ ਮੇਰੇ ਮਨ ਹਰ ਅੰਤ ਛਡਾਵਣ ਹਾਰਾ ਜਾ ਕੈ ਹਿਰਦੈ ਬਸਿਆ ਮੇਰਾ ਹਰ ਹਰ ਤਿਸ ਜਨ ਕੋ ਕਰਹੋ ਨਮਸਕਾਰਾ ਹਰ ਕਿਰਪਾ ਤੇ ਪਾਈਐ ਹਰ ਜਪ ਨਾਨਕ ਨਾਮ ਆਧਾਰਾ ਬੈਰਾੜੀ ਮਹੱਲਾ ਚੌਥਾ ਜਪ ਮਨ ਹਰ ਹਰ ਨਾਮ ਨਿਤ ਧਿਆਏ ਜੋ ਇੱਛਾ ਸੋਈ ਫਲ ਪਾਵੈ ਫਿਰ ਦੁੱਖ ਨ ਲਾਗੈ ਆਏ ਰਹਾਉ ਸੋ ਜਪ ਸੋ ਤਪ ਸਾ ਬ੍ਰਤ ਪੂਜਾ ਜਿਤ ਹਰ ਸੋ ਪ੍ਰੀਤ ਲਗਾਏ ਬਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ ਇੱਕ ਖਿਨ ਮੈਂ ਬਿਸਰ ਸਭ ਜਾਏ ਤੂੰ ਬੇਅੰਤ ਸਰਬ ਕਲ ਪੂਰਾ ਕਿਛ ਕੀਮਤ ਕਹੀ ਨ ਜਾਏ ਨਾਨਕ ਸਰਨ ਤੁਮਾਰੀ ਹਰ ਜੀਓ ਭਾਵੈ ਤਿਵੈ ਛੁਡਾਏ ਰਾਗ ਬੈਰਾੜੀ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁੱਖ ਗਵਾਇਓ ਰਹਾਉ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਵਾਇਓ ਸਰਬ ਸੁਖ ਹਰ ਨਾਮ ਵਡਾਈ ਗੁਰਪ੍ਰਸਾਦ ਨਾਨਕ ਮਤ ਪਾਈ ਰਾਗ ਤਲੰਗ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ
यक अर्ज गोतम पेस्तो दरगोस कुन करतार हका कबीर करीब तू बे ऐब परवदगार दुनिया मकामे फानी तहकीक दिल दानी ममसर मुए अजराइल गिरफ्तह दिल हेच न दानी रहाउ जन पेसर पदर बरादरा कसनेस दस तंगेर आखर व्यपतम कस ना दर्द चू सबद तकबीर सब रोज गस्तम दर हवा कर देम बदे ख्याल गाहे नने की कार करदम मम ई चिनी अहवाल बद बख्त हम चो बखील गाफुल बे नजर बेबाक नानक बगोयद जन तुरा तेरे चाकरा पा खाक तिलंग महला पहला घर दूजा एक ओंकार सतगुर प्रसाद पाओ तेरा भांग खलड़ी मेरा चेत मैं दीवाना भया अतीत कर कासा दर्शन की भूख मैं दर मांगो नीता नीत तौ दर्शन की करो समाए मैं दर मांगत भीख्या पाए राहु केसर कुसम मिर्ग मैं हरना सर्ब शरीरी चढ़ना चंदन भगतां जोत अनेही सर्बे परबल करना के पट भांडा कह न कोई ऐसा भगत वर्ण मैं होए तेरे नाम निवे रहे लिबलाए नानक तिन दर भीख्या पाए तलंग महला पहला घर तीजा एक ओंकार सतगुर प्रसाद एहो तन माया पाहया प्यारे लीतड़ा लब रंगाए मेरा कंत न पावे चोलड़ा प्यारे क्यों धन सेजा जाए हाँ कुरबाना जाऊं मेहरबाना हाँ कुरबाना जाऊं हाँ कुरबाना जाऊं तना कह लैन जो तेरा नाहु लैन जो तेरा नाहु तना कह हाँ सद कुरबाना जाऊं राहु काया रंगन जे थिया प्यारे पाया नौ मजेठ रंगन वाला जे रंग साहिब ऐसा रंग न डीठ जिनके चोले रतड़े प्यारे कंत तना कै पास तोड़ तना के जे मिला जी कहो नानक की अरदास आपे साजे आपे रंगे आपे नदर करे नानक कामण कंता भावै आपे ही रावे तलंग महला पहला ए आनड़िए मानड़ा काए करे आपनड़ घर हर रंगो की ना माने सह नेड़ तन कमलिए बाहर क्या ढूडे पै किया देह सलाया नैनी भाव का कर सिगारो ता सुहागण जानिया लागी जा सह धरे प्यारो ਇਆਣੀ ਬਾਲੀ ਕਿਆ ਕਰੇ ਜਾ ਧਨ ਕੰਤ ਨਾ ਪਾਵੈ ਕਰਨ ਪਲਾਹ ਕਰੇ ਬਹੁਤੇਰੇ ਸਾ ਤਨ ਮਹਿਲ ਨਾ ਪਾਵੈ ਬਿਨ ਕਰ ਮੈਂ ਕਿਛ ਪਾਈਐ ਨਾਹੀ ਜੇ ਬਹੁਤੇਰਾ ਧਾਵੈ ਲਭ ਲੋਭ ਅਹੰਕਾਰ ਕੇ ਮਾਤੇ ਮਾਇਆ ਮਾਹੇ ਸਮਾਣੀ ਇੰਨੀ ਬਾਤੀ ਸੋ ਪਾਈਐ ਨਾਹੀ ਭਈ ਕਾਮਣ ਇਆਣੀ ਜਾਏ ਪੁੱਛੋ ਸੋ ਹਾਗਣੀ ਵਾਹ ਕਿੰਨੀ ਬਾਤੀ ਸੋ ਪਾਈਐ ਜੋ ਕਿਛ ਕਰੇ ਸੋ ਭਲਾ ਕਰ ਮਾਨੀਐ ਹਿਕਮਤ ਹੁਕਮ ਚੁਕਾਈਐ ਜਾ ਕੈ ਪ੍ਰੇਮ ਪਦਾਰਥ ਪਾਈਐ ਤੋ ਚਰਨੀ ਚਿਤ ਲਾਈਐ ਸਹੁ ਕਹੈ ਸੋ ਕੀਜੈ ਤਨ ਮਨੋ ਦੀਜੈ ਐਸਾ ਪਰਮ ਲਲਾਈਐ ਏਵ ਕਹੈ ਸੋ ਹਾਗਣੀ ਭੈਣੇ ਇੰਨੀ ਬਾਤੀ ਸਹੁ ਪਾਈਐ ਆਪ ਗਵਾਈਐ ਤਾ ਸਹੁ ਪਾਈਐ ਔਰ ਕੈਸੀ ਚਤਰਾਈ ਸੋ ਨਦਰ ਕਰ ਦੇਖੈ ਸੋ ਦਿਨ ਲੇਖੈ ਕਾਮਣ ਨੌ ਨਿਧ ਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾ ਸਬਰਾਈ ਐਸਾ ਰੰਗ ਰਾਤੀ ਸਹਿਜ ਕੀ ਮਾਤੀ ਐਨ ਸਭਾਏ ਸਮਾਣੀ ਸੁੰਦਰ ਸਾਏ ਸਰੂਪ ਵਿਚੱਖਣ ਕਹੀਐ ਸਾ ਸਿਆਣੀ ਤਲੰਗ ਮਹੱਲਾ ਪਹਿਲਾ।

ਬਲੋਂ ਧਾਇਆ ਜੋਰੀ ਮੰਗਾ ਦਾਨ ਬੇਲਾਲੋ ਸਰਮ ਧਰਮ ਦੋਏ ਛੱਪ ਖਲੋਏ ਕੋੜ ਫਿਰੈ ਪ੍ਰਧਾਨ ਬੇਲਾਲੋ ਕਾਜੀਆਂ ਬਾਹਮਣਾ ਕੀ ਗੱਲ ਥੱਕੀ ਅਗਦ ਪੜੈ ਸੈਤਾਨ ਬੇਲਾਲੋ ਮੁਸਲਮਾਨੀਆਂ ਪੜ੍ਹੇ ਕਤੇ ਬਾਂ ਕਸ਼ਟ ਮੈਂ ਕਰਹਿ ਖਦਾਏ ਬੇਲਾਲੋ ਜਾਤ ਸੁਨਾਤੀ ਹੋਰ ਹਿਦਵਾਣੀਆਂ ਇਹ ਪੀ ਲੇਖੈ ਲਾਏ ਬੇਲਾਲੋ ਖੂਨ ਕੇ ਸੋਹਲੇ ਗਾ ਵੀ ਆਹ ਨਾਨਕ ਰਤ ਕੰਗੂ ਪਾਏ ਬੇਲਾਲੋ ਸਾਹਿਬ ਕੇ ਗੁਣ ਨਾਨਕ ਗਾਵੈ ਮਾਸਪੁਰੀ ਵਿੱਚ ਆਖ ਮਸੋਲਾ ਜਿਨ ਉਪਾਈ ਰੰਗ ਰਵਾਈ ਬੈਠਾ ਵੇਖੈ ਵੱਖ ਅਕੇਲਾ ਸੱਚਾ ਸੋ ਸਾਹਿਬ ਸੱਚ ਤਪਾਵਸ ਸੱਚੜਾ ਨਿਆਉ ਕਰੇ ਗੋ ਮਸੋਲਾ ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸਮਾਲ ਸੀ ਬੋਲਾ ਆਵਨ ਅਠਤਰਾ ਜਾਨ ਸਤਾਨਵਾ ਹੋਰ ਪੀ ਉੱਠ ਸੀ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ ਤਲੰਗ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਆਏ ਹੁਕਮ ਖਸਮਾ ਹੋ ਹੁਕਮ ਸਭ ਵਰਤਨੀ ਸੱਚ ਸਾਹਿਬ ਸੱਚਾ ਖੇਲ ਸਭ ਹਰ ਧਨੀ ਸਲਾਹ ਹੋ ਸੱਚ ਸਭ ਉਪਰ ਹਰ ਧਨੀ ਜਿਸ ਨਾਹੀ ਕੋਈ ਸਰੀਕ ਕਿਸ ਲੇਖੈ ਹੋਂ ਗਣੀ ਰਹਾਉ ਪੌਣ ਪਾਣੀ ਧਰਤੀ ਆਕਾਸ ਘਰ ਮੰਦਰ ਹਰ ਬਨੀ ਵਿੱਚ ਵਰਤੈ ਨਾਨਕ ਆਪ ਝੂਠ ਕਹੁ ਕਿਆ ਗਣੀ ਤਲੰਗ ਮਹੱਲਾ ਚੌਥਾ ਨਿਤ ਨਹਿਫਲ ਕਰਮ ਕਮਾਏ ਬਫਾਵੈ ਦੁਰਮਤੀਆ ਜਬ ਆਣੈ ਬਲਵੰਚ ਕਰ ਝੂਠ ਤਬ ਜਾਣੈ ਜਗ ਜੀਤੀਆ ਐਸਾ ਬਾਜੀ ਸੈਸਾਰ ਨਾ ਚੇਤੈ ਹਰਨਾਮਾ ਖਿਨ ਮੈਂ ਬਿਨ ਸੈ ਸਭ ਝੂਠ ਮੇਰੇ ਮਨ ਧਿਆਏ ਰਾਮਾ ਰਹਾਉ ਸਾ ਵੇਲਾ ਚਿਤ ਨਾ ਆਵੈ ਜਿਤ ਆਏ ਕੰਟਕ ਕਾਲ ਗ੍ਰਸੈ ਤਿਸ ਨਾਨਕ ਲਏ ਛਡਾਏ ਜਿਸ ਕਿਰਪਾ ਕਰ ਹਿਰਦੈ ਬਸੈ ਤਲੰਗ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਖਾਕ ਨੂਰ ਕਰਦੂੰ ਆਲਮ ਦੁਨੀਆਂ ਅਸਮਾਨ ਜਿਵੇਂ ਦਰਖਤ ਆਵ ਪੈਦਾਇਸ ਖੁਦਾਏ ਬੰਦੇ ਚਸਮ ਦੀਦੂੰ ਫਨਾਏ ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਏ ਰਹਾਉ ਗੈਵਾਨ ਹੈਵਾਨ ਹਰਾਮ ਕੁਸਤਨੀ ਮੁਰਦਾਰ ਬਖੋਰਾਏ ਦਿਲ ਕਬਜ ਕਬਜਾ ਕਾਦਰੋ ਦੋਜਕ ਸਜਾਈ ਬਲੀ ਨਿਆਮਤ ਬਿਰਾਦਰਾਂ ਦਰਬਾਰ ਮਿਲਕ ਖਾਨ ਆਏ ਜਬ ਅਜਰਾਇਲ ਬਸਤਨੀ ਤਬ ਚੇ ਕਾਰੇ ਬਿਦਾਏ ਹਵਾਲ ਮਾਲੂਮ ਕਰਦੂੰ ਪਾਕ ਅੱਲਾਹ ਬੋਗੋ ਨਾਨਕ ਅਰਦਿਆ ਅਰਦਾਸ ਪੇਸ ਦਰਵੇਸ ਬੰਦਾ ਤਲੰਗ ਘਰ ਦੂਜਾ ਮਹੱਲਾ ਪੰਜਵਾਂ ਤੁਦ ਬਿਨ ਦੂਜਾ ਨਾਹੀ ਕੋਏ ਤੂੰ ਕਰਤਾਰ ਕਰਹਿ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਸਭ ਉਪਰ ਪਾਰ ਬ੍ਰਹਮ ਦਾ ਤਾਰ ਤੇਰੀ ਟੇਕ ਤੇਰਾ ਆਧਾਰ ਰਹਾਉ ਹੈ ਤੂੰ ਹੈ ਤੂੰ ਹੋਵਨਹਾਰ ਅਗਮ ਅਗਾਧ ਊਚ ਆਪਾਰ ਜੋ ਤੁਦ ਸੇਵਹਿ ਤਿਨ ਭਉ ਦੁਖ ਨਾਹੀ ਗੁਰ ਪ੍ਰਸਾਦ ਨਾਨਕ ਗੁਣ ਗਾਹੀ ਜੋ ਦਿਸੈ ਸੋ ਤੇਰਾ ਰੂਪ ਗੁਣ ਨਿਧਾਨ ਗੋਬਿੰਦ ਅਨੂਪ ਸਿਮਰ ਸਿਮਰ ਸਿਮਰ ਜਨ ਸੋਏ ਨਾਨਕ ਕਰਮ ਪ੍ਰਾਪਤ ਹੋਈ ਜਿਨ ਜਪਿਆ ਤਿਸ ਕੋ ਬਲਹਾਰ ਤਿਸ ਕੈ ਸੰਗ ਤਰਾ ਸੰਸਾਰ ਕਹੋ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬਾਛੋ ਧੂਰ ਤਲੰਗ ਮਹੱਲਾ ਪੰਜਵਾਂ ਘਰ ਤੀਜਾ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲਹਿ ਪ੍ਰਾਣੀਆਂ ਤੁਦ ਰਾਖੈ ਗਾ ਸਿਰਜਨਹਾਰ ਜਿਨ ਪੈਦਾ ਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ ਘੜ ਘੜ ਮਾਲਕ ਦਿਲਾਂ ਕਾ ਸੱਚਾ ਪਰਬਦਗਾਰ
ਕੁਦਰਤ ਕੀਮ ਨਾ ਜਾਣੀਐ ਵੱਡਾ ਬੇਪਰਵਾਹ ਕਰ ਬੰਦੇ ਤੂੰ ਬੰਦਗੀ ਜਿਸ ਚਿਰ ਘੱਟ ਮਹਿਸਾਹ ਤੂੰ ਸਮਰੱਥ ਅਕਥ ਅਗੋਚਰ ਜਿਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤਲੰਗ ਮਹੱਲਾ ਪੰਜਵਾਂ ਘਰ ਤੀਜਾ ਕਰਤੇ ਕੁਦਰਤੇ ਮੁਸਤਾਕ ਦੀਨ ਦੁਨੀਆਂ ਏਕ ਤੂੰ ਹੀ ਸਭ ਖਲਕ ਹੀ ਤੇ ਪਾਕ ਰਹਾਉ ਖਿਨ ਮਾਹੇ ਥਾਪ ਉਥਾਪ ਦਾ ਆਚਰਜ ਤੇਰੇ ਰੂਪ ਕੌਣ ਜਾਣੇ ਚਲਤ ਤੇਰੇ ਅੰਧਿਆਰੇ ਮਹਿਦੀਪ ਖੁਦ ਖਸਮ ਖਲਕ ਜਹਾਨ ਅੱਲਾਹ ਮਿਹਰਬਾਨ ਖੁਦਾਇ ਦਿਨ ਸਰੈਣ ਜੇ ਤੁਧ ਆਰਾਧੇ ਸੋ ਕਿਉਂ ਦੋਜਕ ਜਾਈ ਅਜਰਾਇਲ ਯਾਰ ਬੰਦੇ ਜਿਸ ਤੇਰਾ ਆਧਾਰ ਗੁਣ ਹੈ ਉਸਕੇ ਸਗਲ ਆਪੂ ਤੇਰੇ ਜਨ ਦੇਖੈ ਦੀਦਾਰ ਦੁਨੀਆਂ ਚੀਜ ਫਿਲਹਾਲ ਸਗਲੇ ਸੱਚ ਸੁਖ ਤੇਰਾ ਨਾ ਗੁਰਮਿਲ ਨਾਨਕ ਬੂਝਿਆ ਸਦਾ ਏਕ ਸਗਾਉ ਤਲੰਗ ਮਹੱਲਾ ਪੰਜਵਾਂ ਮੀਰਾਂ ਦਾਨਾ ਦਿਲ ਸੋਚ ਮੁਹੱਬਤ ਮਨ ਧਨ ਬਸੈ ਸੱਚ ਸਾਹ ਬੰਦੀ ਮੋਚ ਰਹਾਉ ਜੀਦ ਨੇ ਦੀਦਾਰ ਸਾਹਿਬ ਕੱਛ ਨਹੀਂ ਇਸ ਕਾ ਮੋਲ ਪਾਕ ਪਰਬਤਗਾਰ ਤੂੰ ਖੁਦ ਖਸਮ ਵੱਡਾ ਅਤੋਲ ਦਸਤਗੀਰੀ ਦੇਹ ਦਿਲਾਵਰ ਤੂੰ ਹੀ ਏਕ ਕਰਤਾਰ ਕੁਦਰਤ ਕਰਨ ਖਾਲਕ ਨਾਨਕ ਤੇਰੀ ਟੇਕ ਤਲੰਗ ਮਹੱਲਾ ਪਹਿਲਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਨ ਕੀਆ ਤਿਨ ਦੇਖਿਆ ਕਿਆ ਕਹੀਆ ਰੇ ਭਾਈ ਆਪੇ ਜਾਣੈ ਕਰੇ ਆਪ ਜਿਨ ਵਾੜੀ ਹੈ ਲਾਈ ਰਾਇ ਸਾ ਪਿਆਰੇ ਕਾ ਰਾਇ ਸਾ ਜਿਤ ਸਦਾ ਸੁਖ ਹੋਈ ਰਹਾਉ ਜਿਨ ਰੰਗ ਕੰਤ ਨ ਰਾਵਿਆ ਸਾ ਪਛੋਰੇ ਤਾਣੀ ਹਾਥ ਪਛੋੜੈ ਸਿਰ ਧੁਣੈ ਜਬ ਰਹਿਣ ਬਿਹਾਣੀ ਪਛੋਤਾਵਾ ਨਾ ਮਿਲੈ ਜਬ ਚੂਕੈਗੀ ਸਾਰੀ ਤਾਂ ਫਿਰ ਪਿਆਰਾ ਰਾਵੀਐ ਜਬ ਆਵੈਗੀ ਵਾਰੀ ਕੰਤ ਲਿਆ ਸੁਹਾਗਣੀ ਮੈਂ ਤੇ ਬਦਵੀ ਇਹ ਸੇ ਗੁਣ ਮੁਝੈ ਨ ਆਵਨੀ ਕਹਿ ਜੀ ਦੋਸ ਧਰੇ ਜਿੰਨੀ ਸਖੀ ਸੁਹਰਾਵਿਆ ਤੈਨ ਪੁੱਛੋਂਗੀ ਜਾਈ ਪਾਏ ਲੱਗੋ ਬੇਨਤੀ ਕਰੋ ਲਿਓਗੀ ਪੰਥ ਬਤਾਈ ਹੁਕਮ ਪਛਾਣੈ ਨਾਨਕਾ ਭਉ ਚੰਦਨ ਲਾਵੈ ਗੁਣ ਕਾਮਣ ਕਾਮਣ ਕਰੈ ਤੋ ਪਿਆਰੇ ਕੋ ਪਾਵੈ ਜੋ ਦਿਲ ਮਿਲਿਆ ਸੋ ਮਿਲ ਰਹਿਆ ਮਿਲਿਆ ਕਹੀਐ ਰੇ ਸੋਈ ਜੇ ਬਹੁ ਤੇਰਾ ਲੋਚੀਐ ਬਾਤੀ ਮੇਲ ਨਾ ਹੋਈ ਧਾਤ ਮਿਲੈ ਫੁਨ ਧਾਤ ਕੋ ਲਿਵ ਲਿਵੈ ਕੋ ਧਾਵੈ ਗੁਰ ਪ੍ਰਸਾਦੀ ਜਾਣੀਐ ਤੋ ਅਨਪਉ ਪਾਵੈ ਪਾਨਾ ਵਾੜੀ ਹੋਏ ਘਰ ਖਰਸਾਰ ਨਾ ਜਾਣੈ ਰਸਿਆ ਹੋਵੈ ਮੁਸਕ ਕਾ ਤਬ ਫੂਲ ਪਛਾਣੈ ਅਪਿਓ ਪੀਵੈ ਜੋ ਨਾਨਕਾ ਭ੍ਰਮ ਭ੍ਰਮ ਸਮਾਵੈ ਸਹਿਜੇ ਸਹਿਜੇ ਮਿਲ ਰਹੈ ਅਮਰਾ ਪਦ ਪਾਵੈ ਤਲੰਗ ਮਹੱਲਾ ਚੌਥਾ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਰਹਾਉ ਹਰ ਕੇ ਗੁਣ ਹਰ ਭਾਵ ਦੇ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਪਾਣਾ ਮੰਨਿਆ ਤਿਨ ਘੁੰਮ ਘੁੰਮ ਜਾਏ ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕਹ ਹਉ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਹਾਰੀ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ ਗੁਰ ਸੇਵਾ ਤੇ ਪਾਈਐ ਗੁਰਮੁਖ ਨਿਸਤਾਰਾ ਜੋ ਹਰ ਨਾਮ ਧਿਆਏ ਦੇ ਤੇ ਜਨ ਪਰਵਾਨਾ ਤਿਨ ਬਿਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਾ ਹਰ ਤੇਰੀ ਉਸਤਤ ਹੈ ਜੋ ਪ੍ਰਾਹ ਜੋ ਹਰ ਪ੍ਰਭ ਭਾਵੈ ਜੋ ਗੁਰਮੁਖ ਪਿਆਰਾ ਸੇਵਦੇ ਤਿਨ ਹਰ ਫਲ ਪਾਵੈ ਜਿਨ੍ਹਾਂ ਹਰ ਸੇਤੀ ਪਿਰਹੜੀ ਤਿਨ ਜੀ ਪ੍ਰਭ ਨਾਲੇ ਓਏ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸੰਭਾਲੇ ਜਿਨ ਗੁਰਮੁਖ ਪਿਆਰਾ ਸੇਵਿਆ
ਤਿੰਨ ਕਹੁ ਘੁੰਮ ਜਾਇਆ। ਓਏ ਆਪ ਛੁੱਟੇ ਪਰਵਾਰ ਸਿਉ ਸਭ ਜਗਤ ਛੁਡਾਇਆ। ਗੁਰ ਪਿਆਰਾ ਹਰ ਸੇਵਿਆ, ਗੁਰ ਧਨ ਗੁਰ ਧਨੋ, ਗੁਰ ਹਰ ਮਾਰਗ ਦੱਸਿਆ, ਗੁਰ ਪੁੰਨ ਵੱਡ ਪੁੰਨੋ। ਜੋ ਗੁਰਸਿੱਖ ਗੁਰ ਸੇਵਦੇ ਸੇ ਪੁੰਨ ਪਰਾਣੀ, ਜਨ ਨਾਨਕ ਤਿੰਨ ਕੋ ਵਾਰਿਆ ਸਦਾ ਸਦਾ ਕੁਰਬਾਣੀ। ਗੁਰਮੁਖ ਸਖੀ ਸਹੇਲੀਆਂ ਸੇ ਆਪ ਹਰ ਭਾਈਆਂ, ਹਰ ਦਰਗਹਿ ਪੈ ਨਾਈਆ ਹਰ ਆਪ ਗੱਲ ਲਾਈਆਂ। ਜੋ ਗੁਰਮੁਖ ਨਾਮ ਧਿਆਇਂਦੇ ਤਿੰਨ ਦਰਸ਼ਨ ਦੀਜੈ, ਹਮ ਤਿੰਨ ਕੇ ਚਰਨ ਪਖਾਲਦੇ ਧੂੜ ਘੋਲ ਘੋਲ ਪੀਜੈ। ਪਾਨ ਸਪਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤਿਓ ਜੰਮ ਪਕੜ ਚਲਾਈਆਂ। ਜਿਨ ਹਰ ਨਾਮਾ ਹਰ ਚੇਤਿਆ ਹਿਰਦੈ ਉਰ ਤਾਰੇ, ਤਿੰਨ ਜਮ ਨੇੜ ਨਾ ਆਵਈ ਗੁਰਸਿੱਖ ਗੁਰ ਪਿਆਰੇ। ਹਰ ਕਾ ਨਾਮ ਨਿਦਾਨ ਹੈ ਕੋਈ ਗੁਰਮੁਖ ਜਾਣੈ, ਨਾਨਕ ਜਿਨ ਸਤਿਗੁਰ ਭੇਟਿਆ ਰੰਗ ਰਲੀਆ ਮਾਣੈ। ਸਤਿਗੁਰ ਦਾਤਾ ਆਖੀਐ ਤਿਸ ਕਰੇ ਪਸਾਉ, ਹਾਂ ਗੁਰ ਬਿਟੋ ਸਦ ਬਾਰਿਆ ਜਿਨ ਜਤੜਾ ਨਾਉ। ਸੋ ਧੰਨ ਗੁਰੂ ਸਾ ਵਾਸ ਹੈ ਹਰ ਦੇ ਸੁਨੇਹਾ, ਹਾਂ ਵੇਖ ਵੇਖ ਗੁਰ ਬਿਗਸਿਆ ਗੁਰ ਸਤਿਗੁਰ ਦੇਹਾ। ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ, ਜਿਣ ਸੁਣ ਸਿੱਖਾ ਗੁਰ ਮੰਨਿਆ ਤਿੰਨਾ ਭੁੱਖ ਸਭ ਜਾਵੀ। ਹਰ ਕਾ ਮਾਰਗ ਆਖੀਐ ਕਹੁ ਕਿਤ ਬਿਦ ਜਾਈਐ, ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਐ। ਜਿਨ ਗੁਰਮੁਖ ਹਰ ਆਰਾਧਿਆ ਸੇ ਸਾਹ ਵੱਡ ਦਾਣੇ, ਹਾਂ ਸਤਿਗੁਰ ਕਉ ਸਦ ਬਾਰਿਆ ਗੁਰ ਬਚਨ ਸਮਾਣੇ। ਤੂੰ ਠਾਕੁਰ ਤੂੰ ਸਾਹਿਬ ਤੂੰ ਹੈ ਮੇਰਾ ਮੇਰਾ, ਤੁਧ ਭਾਵ ਹੈ ਤੇਰੀ ਬੰਦਗੀ ਤੂੰ ਗੁਣੀ ਗਹੀਰਾ। ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋ ਤਿਸ ਭਾਵ ਹੈ ਨਾਨਕਾ ਸਾਈ ਗੱਲ ਚੰਗੀ। ਤਲੰਗ ਮਹੱਲਾ ਨੌਵਾਂ ਕਾਫੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮਹਿ ਪ੍ਰਾਣੀ, ਛਿਨ ਛਿਨ ਔਧ ਬਿਹਾਤ ਹੈ ਫੂਟੈ ਘੱਟ ਜਿਉ ਪਾਣੀ। ਰਹਾਉ ਹਰ ਗੁਣ ਕਾਹੇ ਨਾ ਗਾਵਹੀ ਮੂਰਖ ਅਗਿਆਨਾ, ਝੂਠੈ ਲਾਲਚ ਲਾਗ ਕੈ ਨਹਿ ਮਰਨ ਪਛਾਨਾ। ਅਜ ਹੋ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੈ, ਕਹੋ ਨਾਨਕ ਤਹਿ ਭਜਨ ਤੇ ਨਿਰਭੈ ਪਦ ਪਾਵੈ। ਤਲੰਗ ਮਹੱਲਾ ਨੌਵਾਂ ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ। ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ। ਰਹਾਉ ਮਾਤ ਪਿਤਾ ਸੁਤ ਬੰਧ ਜਨ ਹਿਤ ਜਾ ਸਿਉ ਕੀਨਾ, ਜੀਓ ਛੂਟਿਓ ਜਬ ਦੇਹ ਤੇ ਡਾਰ ਅਗਨ ਮੈਂ ਦੀਨਾ। ਜੀਵਤ ਲਉ ਵਿਵਹਾਰ ਹੈ ਜਗ ਕੌ ਤੁਮ ਜਾਨੋ, ਨਾਨਕ ਹਰ ਗੁਣ ਗਾਇ ਲੈ ਸਭ ਸੁਪਨ ਸਮਾਨੋ। ਤਲੰਗ ਮਹੱਲਾ ਨੌਵਾਂ ਹਰ ਜਸ ਰੇ ਮਨ ਗਾਇ ਲੈ, ਜੋ ਸੰਗੀ ਹੈ ਤੇਰੋ ਅਸੁਰ ਬੀਤਿਓ ਜਾਤ ਹੈ, ਕਹਿਓ ਮਾਨ ਲੈ ਮੇਰੋ। ਰਹਾਉ ਸੰਪਤ ਰਾਥ ਧਨ ਰਾਜ ਸਿਉ ਅਤ ਨਿਹੋ ਲਗਾਇਓ, ਕਾਲ ਫਾਸ ਜਬ ਗਲ ਪਰੀ ਸਭ ਭਇਓ ਪਰਾਇਓ। ਜਾਨ ਬੂਝ ਕੈ ਬਾਬਰੇ ਤੈ ਕਾਜ ਬਿਗਾਰਿਓ, ਪਾਪ ਕਰਤ ਸੁੱਕ ਚਿਓ ਨਹੀਂ ਨਹਿ ਗਰਬ ਨਿਵਾਰਿਓ। ਜੈ ਬਿਦ ਗੁਰ ਉਪਦੇਸਿਆ ਸੋ ਸੁਨ ਰੇ ਭਾਈ, ਨਾਨਕ ਕਹਿਤ ਪੁਕਾਰ ਕੈ ਗੋਹ ਪ੍ਰਭ ਸਰਨਾਈ। ਤਲੰਗ ਬਾਣੀ ਭਗਤਾਂ ਕੀ ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਬੇਦ ਕੁਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰਹੋ ਹਾਜ਼ਰ ਹਜੂਰ ਖਦਾਈ। ਬੰਦੇ ਖੋਜ ਦਿਲ ਹਰ ਰੋਜ, ਨਾ ਫਿਰ ਪਰੇਸ਼ਾਨੀ ਮਾਹੇ, ਇਹੋ ਜੋ ਦੁਨੀਆਂ ਸਹਿਰ ਮੇਲਾ ਦਸਤਗੀਰੀ ਨਾਹੇ। ਰਹਾਉ ਦਰੋਗ ਪੜ ਪੜ ਖੁਸ਼ੀ ਹੋਈ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ,
ਸਿਆਮ ਮੂਰਤ ਨਾਹੀਂ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੋਧ ਕਰ ਫਕਰ ਦਾਇਮ, ਲਾਏ ਚਸਮੇ ਜਹ ਤਹਾਂ ਮੌਜੂਦ। ਅੱਲਾਹ ਪਾਕੂ ਪਾਕ ਹੈ, ਸਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰਾ ਜਨ ਸੋਏ। ਨਾਮਦੇਵ ਜੀ, ਮੈਂ ਅੰਦਲੇ ਕੀ ਟੇਕ, ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਮੈਂ ਮਸਕੀਨ, ਤੇਰਾ ਨਾਮ ਹੈ ਆਧਾਰਾ ਰਹਾਉ। ਕਰੀਮਾ ਰਹੀਮਾ ਅੱਲਾਹ ਤੂੰ ਗਨੀ, ਹਾਜਰਾ ਹਜੂਰ ਦਰ ਪੇਸ ਤੂੰ ਮਨੀ, ਦਰਿਆਓ ਤੂੰ ਦੇਹਾਂ ਤੂੰ ਬਿਸਿਆਰ ਤੂੰ ਧਨੀ, ਦੇਹ ਲੇਹ ਏਕ ਤੂੰ ਜਿਗਰ ਕੋ ਨਹੀਂ, ਤੂੰ ਦਾਨਾ ਤੂੰ ਬੀਨਾ ਮੈਂ ਵਿਚਾਰ ਕਿਆ ਕਰੀ। ਨਾਮੇ ਚੇ ਸੋ ਆਮੇ ਬਖ ਸੰਦ ਤੂੰ ਹਰੀ, ਹਲੇ ਯਾਰਾਂ ਖੁਸ਼ ਖਬਰੀ, ਬਲ ਬਲ ਜਾਉ ਹਾਂ ਬਲ ਬਲ ਜਾਉ, ਨਿੱਕੀ ਤੇਰੀ ਬਿਗਾਰੀ ਹਾਲੇ ਤੇਰਾ ਨਾਉ ਰਹਾਉ। ਕੁਜਾ ਆਮਦ ਕੁਜਾ ਰਫਤੀ ਕੁਜਾ ਮੇਰਵੀ, ਦੁਆਰਕਾ ਨਗਰੀ ਰਾਸ ਬਗੋਈ, ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ, ਦੁਆਰਕਾ ਨਗਰੀ ਕਾਹੇ ਕੇ ਮੰਗੋਲ। ਚੰਦੇ ਹੰਜਾਰ ਆਲਮ ਏਕਲ ਖਾਨਾ, ਹਮ ਚਿਨੇ ਪਾਤ ਸਾਹ ਸਾਂਭਲੇ ਬਰਨਾ, ਆਸ ਪਾਤ ਗਾਜ ਪਾਤ ਨਰ ਹੈ ਨਰਿੰਦ, ਨਾਮੇ ਕੇ ਸੁਆਮੀ ਮੀਰ ਮੁਕੰਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ, ਰਾਗ ਸੂਹੀ ਮਹੱਲਾ ਪਹਿਲਾ, ਚੌਪ ਦੇ ਘਰ ਪਹਿਲਾ, ਭਾਂਡਾ ਧੋਏ ਬੈਸ ਧੂਪ ਦੇ।

0: ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅੰਤਰ ਬਸੈ ਨਾ ਬਾਹਰ ਜਾਏ ਅੰਮ੍ਰਿਤ ਛੋੜ ਕਾਹੇ ਬਿਖ ਖਾਏ ਐਸਾ ਗਿਆਨ ਜਪੋ ਮਨ ਮੇਰੇ ਹੋਵੋ ਚਾਕਰ ਸਾਚੇ ਕੇਰੇ ਰਹਾਓ ਗਿਆਨ ਧਿਆਨ ਸਭ ਕੋਈ ਰਵੈ ਬਾਂਧਨ ਬਾਂਧਿਆ ਸਭ ਜਗ ਭਵੈ ਸੇਵਾ ਕਰੇ ਸੋ ਚਾਕਰ ਹੋਏ ਜਲ ਥਲ ਮਹੀ ਅਲ ਰਵ ਰਹੇ ਆ ਸੋਏ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਬਤ ਨਾਨਕ ਤਾਰੇ ਸੋਏ ਸੋਹੀ ਮਹੱਲਾ ਪਹਿਲਾ ਕਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਹ ਜੁਲ ਕਹਿ ਚਿਲਕਨਾ ਘੋਟ ਮਕਾਲੜੇ ਮਸ ਧੋਤਿਆਂ ਜੂਠਨਾ ਉਤਰ ਜੇ ਸੌ ਧੋਵਾਂ ਤਿਸ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਨ
1: ਜਿੱਥੇ ਲਿਖਾ ਮੰਗੀਏ ਤਿੱਥੇ ਖੁੜੇ ਦਿਸਨ ਰਹਾਓ ਕੋਠੇ ਮੰਡਪ ਮਾੜੀਆਂ ਪਾਸੋਂ ਚਿੱਤ ਵੀ ਆਹਾ ਢੱਠੀਆਂ ਕਮਨਾ ਆਵਨੇ ਵਿੱਚੋਂ ਸੱਖਣੀ ਆਹਾ ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ ਘੁੱਟ ਘੁੱਟ ਜੀਵ ਜੀਆਂ ਖਾਵਣੇ ਬੱਗੇ ਨਾ ਕਹੀ ਅੰਨ ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭੁਲਾਨ ਸੇ ਫਲ ਕੰਮ ਨਾ ਆਵਨੀ ਤੇ ਗੁਣ ਮੈਂ ਤਨ ਹਨ ਅੰਦਲੇ ਭਾਰ ਉਠਾਇਆ ਡੁਗਰ ਬਾਟ ਬਹੁਤ ਅੱਖੀ ਲੋੜੀ ਨਾ ਲਹਾਂ ਹੋ ਚੜ ਲੰਘਾਂ ਕਿੱਤ ਚਾਕਰੀਆਂ ਚਗਿਆਈਆਂ ਅਵਣ ਅਵਰ ਸਿਆਣਪ ਕਿੱਤ ਨਾਨਕ ਨਾਮ ਸਮਾਲ ਤੂੰ ਬੰਧਾ ਬਧਾ ਛੁੱਟੇ ਜਿੱਤ ਸੂਹੀ ਮਹੱਲਾ ਪਹਿਲਾ ਜਪ ਤਪ ਕਾ ਬੰਦ ਬੇੜਲਾ ਜਿੱਤ ਲੰਘੇ ਵਹੀਲਾ ਨਾ ਸਰਵਰ ਨਾ ਉਛਲ ਐਸਾ ਪੰਥ ਸੁਹੇਲਾ ਤੇਰਾ ਇੱਕੋ ਨਾਮ ਮਜੀਠੜਾ ਰੱਤਾ ਮੇਰਾ ਚੋਲਾ ਸਦ ਰੰਗ ਢੋਲਾ ਰਹਾਉ ਸਾਜਨ ਚਲੇ ਪਿਆਰਿਆਂ ਕਿਉਂ ਮੇਲਾ ਹੋਈ ਜੇ ਗੁਣ ਹੋਵੇ ਗੰਠੜੀਐ ਮੇਲੇ ਗਾ ਸੋਈ ਮਿਲਿਆ ਹੋਏ ਨਾ ਵਿਛੜੈ ਜੇ ਮਿਲਿਆ ਹੋਈ ਆਵਾ ਗੁਣ ਨਿਵਾਰਿਆ ਹੈ ਸਾਚਾ ਸੋਈ ਹੋਮੇ ਮਾਰ ਨਿਵਾਰਿਆ ਸੀਤਾ ਹੈ ਚੋਲਾ ਗੁਰਬਚਨੀ ਫਲ ਪਾਇਆ ਸਹਿ ਕੇ ਅੰਮ੍ਰਿਤ ਬੋਲਾ ਨਾਨਕ ਹੈ ਸਹੇਲੀਓ ਸੋਹ ਕਰਾ ਪਿਆਰਾ ਹਮ ਸਹਿ ਕੇਰੀਆਂ ਦਾਸੀਆਂ ਸਾਚਾ ਖਸਮ ਹਮਾਰਾ ਸੁਹੀ ਮਹੱਲਾ ਪਹਿਲਾ ਜਿਨ ਕੋ ਪਾਓ ਜਿਨ ਕੋ ਭਾਂਡੇ ਪਾਓ ਤਿਨਾ ਸਵਾਰਸੀ ਸੁਖੀ ਕਰੇ ਪਸਾਓ ਦੁਖ ਵਿਸਾਰਸੀ ਸਹਿਸਾ ਮੂਲੇ ਨਾਹੇ ਸਰ ਪਰਤਾਰ ਸੀ ਤਿਨਾ ਮਿਲਿਆ ਗੁਰ ਆਏ ਜਿਨ ਕੋ ਲਿਖਿਆ ਅੰਮ੍ਰਿਤ ਹਰ ਕਾ ਨਾਉ ਦੇਵੈ ਦਿਖਿਆ ਚਾਲੇ ਸਤਿਗੁਰ ਭਾਏ ਭਵੇ ਨਾ ਭਿਖਿਆ ਜਾਂ ਕੋ ਮਹਿਲ ਹਜੂਰ ਦੂਜੇ ਨਿਵੈ ਕਿਸ ਦਰ ਦਰ ਬਾਣੀ ਨਾਹੇ ਮੂਲੇ ਪੁੱਛ ਤਿਸ ਛੁੱਟੇ ਤਾਂ ਕੇ ਬੋਲ ਸਾਹਿਬ ਨਦਰ ਜਿਸ ਕੱਲੇ ਆਣੇ ਆਪ ਜਿਸ ਨਾਹੀ ਦੂਜਾ ਮਤੈ ਕੋਏ ਟਾਹੇ ਉਸਾਰੇ ਸਾਜ ਜਾਣੇ ਸਭ ਸੋਏ ਨਾਉ ਨਾਨਕ ਬਖਸੀਸ ਨਦਰੀ ਕਰਮ ਹੋਏ ਸੁਹੀ ਮਹੱਲਾ ਪਹਿਲਾ ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ ਭਾਂਡਾ ਤਮਲੀਨ ਧੋਤਾ ਹੱਛਾ ਨਾ ਹੋਏ ਸੀ ਗੁਰੂ ਦੁਆਰੇ ਹੋਏ ਸੋਜੀ ਪਾਏ ਸੀ ਏਤ ਦੁਆਰੇ ਧੋਏ ਹੱਛਾ ਹੋਏ ਸੀ ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ ਮਤ ਕੋ ਜਾਣੇ ਜਾਏ ਅੱਗੇ ਪਾਏ ਸੀ ਜਿਹੇ ਕਰਮ ਕਮਾਏ ਤਿਹਾ ਹੋਏ ਸੀ ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏ ਸੀ ਚੱਲਿਆ ਪਤ ਸਿਉ ਜਨਮ ਸਵਾਰ ਵਾਜਾ ਵਾਏ ਸੀ ਮਾਨਸ ਕਿਆ ਵਿਚਾਰਾ ਤਿਹ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ ਸੁਹੀ ਮਹੱਲਾ ਪਹਿਲਾ ਜੋਗੀ ਹੋਵੇ ਜੋਗ ਵੈ ਭੋਗੀ ਹੋਵੇ ਖਾਏ ਤਪਿਆ ਹੋਵੇ ਤਪ ਕਰੇ ਤੀਰਥ ਮਲ ਮਲ ਨਾਏ ਤੇਰਾ ਸਜੜਾ ਸੁਣੀ ਜੇ ਭਾਈ ਜੇ ਕੋ ਬਹਿ ਅਲਾਏ ਰਹਾਉ ਜੈਸਾ ਬੀਜੇ ਸੋ ਲੁਣੇ ਜੋ ਖੱਟੇ ਸੁ ਖਾਏ ਅੱਗੇ ਪੁੱਛ ਨਾ ਹੋਵੇ ਜੇ ਸਣ ਨਿਸਾਣੇ ਜਾਏ ਤੈਸੋ ਜੈਸਾ ਕਾਢੀਏ ਜੈਸੀ ਕਾਰ ਕਮਾਏ ਜੋ ਦਮ ਚਿੱਤ ਨਾ ਆਵਈ ਸੋ ਦਮ ਬਿਰਥਾ ਜਾਏ ਇਹੋ ਤਨ ਵਿੱਚ ਹੀ ਬੈ ਕਰੀ ਜੇ ਕੋ ਲਏ ਵਿਕਾਏ ਨਾਨਕ ਕੰਮ ਨ ਆਵਈ ਨਾਨਕ ਕੰਮ ਨ ਆਵੇ ਜਿਤ ਤਨ ਨਾਹੀ ਸੱਚਾ ਨਾਉ ਸ੍ਰੀ ਰਾ ਸੂਹੀ ਮਹੱਲਾ ਪਹਿਲਾ ਘਰ ਸੰਤ ਸਤਮਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੋਗ ਨਾ ਖਿੰਥਾ ਜੋਗ ਨਾ ਡੰਡਾ ਜੋਗ ਨਾ ਭਸਮ ਚੜਾਈਐ ਜੋਗ ਨਾ ਮੁੰਦੀ ਮੂੰਡ ਮੁੰਡਾਇਐ ਜੋਗ ਨਾ ਸਿੰਘੀ ਵਾਈਐ ਅੰਜਨ ਮਾਹੇ ਨਿਰੰਜਨ ਰਹੀਐ ਜੋਗ ਜੁਗਤ ਇਵ ਪਾਈਐ ਗੱਲੀ ਜੋਗ ਨਾ ਹੋਈ ਏਕ ਦ੍ਰਿਸ਼ਟ ਕਰ ਸੰਸਰ ਜਾਣੇ ਜੋਗੀ ਕਹੀਐ ਸੋਈ ਰਹਾਉ ਜੋਗ ਨਾ ਬਾਹਰ ਮੜੀ ਮਸਾਣੀ ਜੋਗ ਨਾ ਤਾੜੀ ਲਾਈਐ ਜੋਗ ਨਾ ਦੇਸ ਦਸੰਤਰ ਭਵੈ ਜੋਗ ਨਾ ਤੀਰਥ ਨਾਈਐ ਅੰਜਨ ਮਾਹੀ ਨਿਰੰਜਨ ਰਹੀਐ ਜੋ

ਜੁਗ ਜੁਗ ਤੇ ਵਪਾਈਐ। ਸਤਿਗੁਰ ਭੇਟੇ ਤਾਂ ਸਹਿਸਾ ਤੂਟੈ, ਧਾਵਤ ਵਰਜ ਰਹਾਈਐ। ਨਿਚਰ ਚਰੈ ਸਹਿਜ ਕਰ ਧੁਨ ਲਾਗੈ, ਕਰਹੀ ਪਰਚਾ ਪਾਈਐ। ਅੰਜਨ ਮਹਿ ਨਿਰੰਜਨ ਰਹੀਏ, ਜੋਗ ਜੁਗ ਤੇ ਵਪਾਈਐ। ਨਾਨਕ ਜੀਵਤ ਅਮਰ ਰਹੀਐ, ਐਸਾ ਜੋਗ ਕਮਾਈਐ। ਬਾਜੇ ਬਾਜੋ ਸਿੰਘੀ ਬਾਜੈ, ਤੋ ਨਿਰਭਉ ਪਦ ਪਾਈਐ। ਅੰਜਨ ਮਹਿ ਨਿਰੰਜਨ ਰਹੀਏ, ਜੋਗ ਜੁਗਤ ਤੋ ਪਾਈਐ। ਸੂਹੀ ਮਹੱਲਾ ਪਹਿਲਾ, ਕੌਣ ਤਰਾਜੀ ਕਵਣ ਤੁਲਾ ਤਿਰ ਕਵਣ ਸਰਾਫ ਬੁਲਾਵਾ। ਕੌਣ ਗੁਰੂ ਕਹਿ ਪੈ ਦਿਖਿਆ ਲੇਵਾ, ਕਹਿ ਪੈ ਮੁੱਲ ਕਰਾਵਾ। ਮੇਰੇ ਲਾਲ ਜੀਉ ਤੇਰਾ ਅੰਤ ਨਾ ਜਾਣਾ, ਤੂੰ ਜਲ ਥਲ ਮਹਿਲ ਭਰਪੂਰ ਲੀਣਾ। ਤੂੰ ਆਪੇ ਸਰਬ ਸਮਾਣਾ ਰਹਾਉ, ਮਨ ਤਰਾਜੀ ਚਿੱਤ ਤੁਲਾ ਤੇਰੀ ਸੇਵ ਸਰਾਫ ਕਮਾਵਾ। ਘਟ ਹੀ ਪੀਤਰ ਸੋਹ ਤੋਲੀ ਇਨ ਬਿਦ ਚਿੱਤ ਰਹਾਵਾ। ਆਪੇ ਕੰਡਾ ਤੋਲ ਤਰਾਜੀ, ਆਪੇ ਤੋਲਣ ਹਾਰਾ। ਆਪੇ ਦੇਖੈ ਆਪੇ ਬੁੱਝੈ, ਆਪੇ ਹੈ ਵਣਜਾਰਾ। ਅੰਦਲਾ ਨੀਚ ਜਾਤ ਪਰਦੇਸੀ, ਖਿਨ ਆਵੈ ਤਿਲ ਜਾਵੈ। ਨਾਨਕ ਤਾਂ ਕੀ ਸੰਗਤ ਨਾਨਕ ਰਹਿਦਾ, ਕਿਉ ਕਰ ਮੂੜਾ ਪਾਵੈ। ਰਾਗ ਸੂਹੀ ਮਹੱਲਾ ਚੌਥਾ, ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਮਨ ਰਾਮ ਨਾਮ ਅਰਾਧਿਆ, ਗੁਰ ਸ਼ਬਦ ਗੁਰੂ ਗੁਰ ਕੇ। ਸਭ ਇੱਛਾ ਮਨ ਤਨ ਪੂਰੀਆਂ, ਸਭ ਚੂਕਾ ਡਰ ਜਮ ਕੇ। ਮੇਰੇ ਮਨ ਗੁਣ ਗਾਵੋ ਰਾਮ ਨਾਮ ਹਰ ਕੇ। ਗੁਰ ਤੁੱਠੇ ਮਨ ਪ੍ਰਬੋਧਿਆ, ਹਰ ਪੀਆ ਰਸ ਗੱਟ ਕੇ ਰਹਾਉ। ਸਤ ਸੰਗਤ ਉੱਤਮ ਸਤਿਗੁਰ ਕੇਰੀ, ਗੁਣ ਗਾਵੈ ਹਰ ਪ੍ਰਭ ਕੇ। ਹਰ ਕਿਰਪਾ ਧਾਰ ਮੇਲੋ ਸਤਸੰਗਤ, ਹਮ ਧੋਵੈ ਪਗ ਜਨ ਕੇ। ਰਾਮ ਨਾਮ ਸਭ ਹੈ ਰਾਮ ਨਾਮਾ, ਰਸ ਗੁਰਮਤ ਰਸ ਰਸ ਕੇ। ਹਰ ਅੰਮ੍ਰਿਤ ਹਰ ਜਲ ਪਾਇਆ, ਸਭ ਲਾਥੀ ਤਿਸ ਤਿਸ ਕੇ। ਹਮਰੀ ਜਾਤ ਪਾਤ ਗੁਰ ਸਤਿਗੁਰ ਹਮ ਵੇਚਿਓ ਸਿਰ ਗੁਰ ਕੇ। ਜਨ ਨਾਨਕ ਨਾਮ ਪਰਿਓ ਗੁਰ ਚੇਲਾ, ਗੁਰ ਰਾਖੋ ਲਾਜ ਜਨ ਕੇ। ਸੂਹੀ ਮਹੱਲਾ ਚੌਥਾ, ਹਰ ਹਰ ਨਾਮ ਭਜਿਓ ਪੁਰਖੋਤਮ, ਸਭ ਬਿਨਸੇ ਦਾਲਗ ਦਲਗਾ। ਪੋ ਜਨਮ ਮਰਣਾ ਮਿਟਿਓ ਗੁਰ ਸਭ ਦੀ, ਹਰ ਅਸਥਿਰ ਸੇਵ ਸੁਖ ਸਮਗਾ। ਮੇਰੇ ਮਨ ਭਜ ਰਾਮ ਨਾਮ।

ਅਹਿਨ ਸੁਸਹਿਜ ਸੁਪਾਏ ਦਰਸ਼ਨ ਪਰਸਿਆਂ ਗੁਰੂ ਕੇ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਖਸਮ ਦੀ ਨੁਰੀ ਅਰਸ਼ੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਵਾਹਿਗੁਰੂ ਸਾਹਿਬ ਜੀਓ ਕਿਆ ਪੜੀਏ ਕਿਆ ਗੁਨੀਐ ਕਿਆ ਵੇਦ ਪੁਰਾਣਾ ਸੁਣੀਐ ਪੜੇ ਸੁਨੇ ਕਿਆ ਹੋਈ

ਰਹਿ ਸਭ ਕਿਛ ਹੈ ਜਿਸ ਦੇਹ ਸੋ ਪਾਵੈ ਸਦਾ ਸਿਵਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਪੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਥ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਚ ਦੂਤ ਦਵਸ ਕੀਤੇ ਕਾਲ ਕੰਟ ਕੋ ਮਾਰਿਆ ਤੁਰ ਕਰਮ ਪਾਇਆ ਤੁਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਤੁਹਾਡੇ ਅੱਗੇ ਅਰਦਾਸ ਹਮਾਰੀ ਜੀਓ ਪਿੰਡ ਸਭ

ਸ੍ਰੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਹ ਜਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਏ ਕਰ ਨਾਉਣ ਦੇ ਆਵੇ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ

ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਵ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬਾਂਦ ਬਾਂਧ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕੇ ਸਵਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲ

0: ਦਾਨ ਪ੍ਰਸਾਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਨੀ ਵਾ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ ਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਮ ਲਿਓਟਿਆਂ ਦੀ ਉੜਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਹਜੂਰ ਅਰਦਾਸ ਬੇਨਤੀ ਹੈ ਜੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਐਸ ਵਰੇ ਪਰਿਵਾਰਾਂ ਵੱਲੋਂ ਸੰਗਤਾਂ ਵੱਲੋਂ ਸੱਚੇ ਪਾਤਸ਼ਾਹ ਜੀ ਆਪ ਦੇ ਸ਼ੁਕਰਾਨਾ ਕਰਦਿਆਂ ਹੋਇਆਂ ਤੁਰਕੀ ਬਾਣੀ ਦੇ ਚਾਰ ਸ੍ਰੀ ਖੰਡਪਾ ਸਾਹਿਬ ਦੀ ਰਮਤਾ ਹੋਣ ਲੱਗੀ ਹੈ ਇਸ ਵੇਲੇ ਆਪ ਜੀਆਂ ਦੇ ਸੋਹਣੇ ਪ੍ਰਕਾਸ਼ ਦੀ ਸੇਵਾ ਹੋਈ ਹੈ ਆਪ ਜੀਆਂ ਨੇ ਸ੍ਰੀ ਮੁਖ ਵਾਗ ਬਖਸ਼ ਕੀਤੇ ਹਨ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ ਕਿਰਪਾ ਕਰਨੀ ਪਾਤਸ਼ਾਹ ਜੀ ਉਹ ਪ੍ਰਕਾਸ਼ ਦੀ ਸੇਵਾ ਕਰਦਿਆਂ ਹਜ਼ੂਰ ਬਾਣੀ ਪੜਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਪਾਠੀ ਸਿੰਘਾਂ ਨੂੰ ਬਾਣੀ ਪੜਨ ਦਾ ਬਲ ਬਖਸ਼ਣਾ ਸੰਗਤਾਂ ਨੂੰ ਪਰਿਵਾਰਾਂ ਨੂੰ ਆਪ ਦੀ ਗੁਰਬਾਣੀ ਸਰਵਣ ਕਰਨ ਦਾ ਸੇਵਾ ਕਰਨ ਦਾ ਬਲ ਬਖਸ਼ਣਾ ਸੱਚੇ ਪਾਤਸ਼ਾਹ ਜੀ ਪਹਿਲੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਸੱਚੇ ਪਾਤਸ਼ਾਹ ਜੀ ਸਮੂਹ ਸੰਗਤਾਂ ਵੱਲੋਂ ਸੰਤ ਬਾਬਾ ਕਨ੍ਹੱਈਆ ਸਿੰਘ ਜੀ ਪਠਲਾਵੇ ਵਾਲੇ ਸੰਤ ਬਾਬਾ ਸੇਵਾ ਸਿੰਘ ਜੀ ਕਿਲ੍ਹਾ ਆਨੰਦਗੜ੍ਹ ਵਾਲੇ ਸੰਤ ਬਾਬਾ ਭਾਗ ਸਿੰਘ ਜੀ ਸੰਤ ਬਾਬਾ ਲਾਭ ਸਿੰਘ ਜੀ ਕਿਲ੍ਹਾ ਆਨੰਦਗੜ੍ਹ ਵਾਲੇ ਸੰਤ ਬਾਬਾ ਹਰਭਜਨ ਸਿੰਘ ਜੀ ਪਹਿਲਵਾਨ ਸਮੂਹ ਸੰਤਾਂ ਮਹਾਂਪੁਰਸ਼ਾਂ ਦੀ ਯਾਦ ਮਨਾਉਂਦਿਆਂ ਹੋਇਆਂ ਆਪਦੀਆਂ ਸੰਗਤਾਂ ਵੱਲੋਂ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਆਰੰਭ ਕਰਵਾਏ ਜਾ ਰਹੇ ਹਨ ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ ਉਹ ਸਭ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨੀ ਸਭ ਦੇ ਨਾਮ ਆਪ ਜੀ ਜਾਣਦੇ ਹੋ ਦੂਸਰੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਕਾਲੋਂ ਹੋਠੀ ਸੇਖੋਂ ਅਤੇ ਝਾਵਰ ਪਰਿਵਾਰਾਂ ਵੱਲੋਂ ਸੱਚੇ ਪਾਤਸ਼ਾਹ ਜੀ ਉਹ ਮਨਜੋਤ ਵੀਰ ਸਿੰਘ ਤੇ ਗੁਰਪ੍ਰੀਤ ਸਿੰਘ ਕੌਰ ਹੋਠੀ ਕਮਲਪ੍ਰੀਤ ਸਿੰਘ ਤੇ ਗੁਰਵਿੰਦਰ ਕੌਰ ਸੇਖੋਂ ਹਰਬੀਰ ਸਿੰਘ ਤੇ ਸੰਦੀਪ ਕੌਰ ਝਾਵਰ ਰਿੰਪਲ ਕਾਲੋਂ ਤੇ ਇੰਦਰਜੀਤ ਸਿੰਘ ਕਾਲੋਂ ਸਮੂਹ ਪਰਿਵਾਰਾਂ ਵੱਲੋਂ ਸੱਚੇ ਪਾਤਸ਼ਾਹ ਜੀ ਆਪ ਜੀ ਵੱਲੋਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਕਰਵਾਈ ਜਾ ਰਹੀ ਹੈ ਮੇਰਾ ਪ੍ਰਾਰਥ ਰੱਖਣਾ ਸੱਚੇ ਪਾਤਸ਼ਾਹ ਜੀ ਉਹ ਤੀਸਰੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾਦਾਰ ਕਰਦੇ ਪ੍ਰੀਤਵਾਨ ਭਾਈ ਕੁਲਦੀਪ ਸਿੰਘ ਜੀ ਸਮੂਹ ਵਾਸੀ ਪਰਿਵਾਰ ਵੱਲੋਂ ਆਪਣੇ ਪੁੱਤਰ ਮਨਪ੍ਰੀਤ ਸਿੰਘ ਜਸਵੰਤ ਸਿੰਘ ਅਤੇ ਪੋਤਰੀਆਂ ਤਾਸਮੀਨ ਵਾਸੀ ਸੁਰਬੀਨ ਵਾਸੀ ਨਿਰਗੁਣ ਵਾਸੀ ਸਮੇਤ ਸਮੂਹ ਪਰਿਵਾਰ ਦੀ ਤੰਦਰੁਸਤੀ ਵਾਸਤੇ ਕਰਵਾਈ ਜਾ ਰਹੀ ਮੇਰਾ ਪ੍ਰਾਰਥ ਰੱਖਣਾ ਆਪਣੀ ਸੇਵਾ ਆਪ ਕਿਰਪਾ ਕਰਕੇ ਲੈ ਲੈਣੀ ਚੌਥੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਦਰ ਕਰਦੇ ਪ੍ਰੀਤਵਾਨ ਭਾਈ ਰਵਿੰਦਰਜੀਤ ਸਿੰਘ ਅਤੇ ਬੀਬੀ ਸੁਰਜੀਤ ਕੌਰ ਵੱਲੋਂ ਆਪਣੇ ਬੇਟੇ ਅਕਸ਼ ਸਿੰਘ ਦੇ ਜਨਮ ਦਿਨ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਕਰਵਾਈ ਜਾ ਰਹੀ ਹੈ ਕਿਰਪਾ ਕਰਨੀ ਜੀ ਮੇਰਾ ਪ੍ਰਯਾਸ ਰੱਖੇ ਆਪਣੀ ਸੇਵਾ ਆਪ ਲੈ ਲੈਣੀ ਸਭ ਪਰਿਵਾਰਾਂ ਨੂੰ ਸੁੱਖ ਸ਼ਾਂਤੀ ਨਾਮ ਦੀਆਂ ਦਾਤਾਂ ਬਖਸ਼ਣੀਆਂ ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ ਤਨ ਮਨ ਧਨ ਦੁਆਰਾ ਸੇਵਾ ਕਰਨ ਦਾ ਬਲ ਬਖਸ਼ਣਾ ਪਾਤਸ਼ਾਹ ਜੀ ਇਸ ਵੇਲੇ ਆਰੰਭਤਾ ਦੀ ਖੁਸ਼ੀ ਨੂੰ ਲੈ ਕੇ ਆਪ ਦੇ ਹਜ਼ੂਰ ਦੇਗ ਸੱਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰਕੇ ਚਾਰ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਆਰੰਭ ਕਰਨ ਦੀ ਆਗਿਆ ਬਖਸ਼ੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜੀ ਜੋ ਕੱਲ੍ਹ ਦੀ ਮਾਧੀ ਅਰਦਾਸ ਹੋਣੀ ਹੈ ਉਹ ਜਿਹੜੀ ਆਪਾਂ ਮੇਨ ਅਰਦਾਸ ਕਰਨੀ ਹੈ ਬਾਹਰ 8:45 ਤੇ ਆਪ ਸੰਗਤਾਂ ਨੇ ਸਾਰੀਆਂ ਨੇ ਦਰਬਾਰ ਸਾਹਿਬ ਪਹੁੰਚਣਾ ਜੀ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ

ਧਿਆਨ ਗਾ ਵੀਐ ਸੁਣਿਐ ਮਨ ਰੱਖਿਐ ਭਾਉ ਦੁਖ ਪਰ ਹਰ ਸੁ ਕਰ ਲੈ ਜਾਇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੁਰ ਈਸਰ

ਤੇਜ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸੀਸ ਸ੍ਰੀ ਰਾਗ ਮਹੱਲਾ ਪਹਿਲਾ ਲੱਭ ਕੁੱਤਾ ਗੂੜ ਚੂਹੜਾ ਠੱਗ ਖਾਧਾ ਮੁਰਦਾਰ ਪਰ ਨਿੰਦਾ ਪਾਰ ਮਾਲ ਮੁਗ ਸੁਧੀ।

ਆਸ ਸ੍ਰੀ ਰਾਗ ਮਹੱਲਾ ਪਹਿਲਾ। ਆਵੋ ਭੈਣੇ ਗਲ ਮਿਲੇ ਅੰਗ ਸਹੇਲੜੀਆਂ, ਮਿਲ ਕੇ ਕਰੇ ਕਹਾਣੀਆਂ ਸਮਰਥ ਕੰਤਕੀਆਂ। ਸਾਚੇ ਸਾਹਿਬ ਸਭ ਗੁਣ ਅਵਗੁਣ ਸਭ ਸਾਹ, ਕਰਤਾ ਸਭ ਕੋ ਤੇਰੇ ਜੋਰ।

ਕਿਤੇ ਤੇਰੇ ਰੂਪ ਰੰਗ ਕਿਤੇ ਜਾਤ ਜਾਤ ਸੱਚ ਮਿਲੇ ਸੱਚ ਉਪਜੈ ਸੱਚ ਮੈਂ ਸਾਜ ਸਮਾਏ ਸੁਰਤ ਵੇ ਪਤ ਉਗਵੈ ਗੁਰਬਚਨੀ ਪਉਖਾਏ ਨਾਨਕ ਸੱਚ

ਪਾਈ ਰੇ ਸੰਤ ਜਨਾ ਕੀ ਰੇਨ ਸੰਤ ਸਭਾ ਗੁਰ ਪਾਈਐ ਮੁਗਤ ਪਦਾਰਥ ਦੇਨ ਰਹਾਉ ਉਚੋ ਥਾਂ ਸੁਹਾਵਣਾ ਉਪਰ ਮਹਿਲ ਮੁਰਾਰ ਸੱਚ ਕਰਨੀ ਦੇ ਪਾਈਐ ਦਰ ਕਰ ਮਹਿਲ ਪਿਆਰ ਗੁਰਮੁਖ

ਸੁਖ ਹੋਏ। ਨਿਜ ਘਰ ਮੈਲ ਪਛਾਣੀਐ ਨਦਰ ਕਰੇ ਮਲ ਧੋਏ, ਬਿਨ ਗੁਰ ਮੈਲ ਨਾ ਉਤਰੈ ਬਿਨ ਹਰ ਕਿਉਂ ਕਰ ਵਾਸ। ਇਹ ਕੋਈ ਸ਼ਬਦ ਵਿਚਾਰੀ।

ਪਾਣ ਹਰ ਸੱਜਣ ਗੁਰ ਸੇਵਦਾ ਗੁਰ ਕਰਮੀ ਪ੍ਰਧਾਨ ਨਾਨਕ ਨਾਮ ਨਾ ਵਿਸਰੈ ਕਰਮ ਸੱਚੈ ਨਿਸ਼ਾਨ ਸ੍ਰੀ ਰਾਗ ਮਹੱਲਾ ਪਹਿਲਾ।

ਦਾਸ ਯਮ ਜੰਦਾਰ ਨਾ ਲੱਗਈ ਯੋ ਭੌਜਲ ਤਰੈ ਤਰਾਸ ਗੁਰਮੁਖ ਗੂੜ ਨਾ ਭਾਵਈ ਸੱਚ ਰਤੇ ਸੱਚ ਪਾਏ ਸਾਕਤ ਸੱਚ ਨਾ ਭਾਵਈ ਕੂੜੇ ਕੂੜੀ ਪਾਏ

ਘਟ ਘਟ ਗਹਿਰ ਗੰਭੀਰ। ਨਾਨਕ ਗੁਰਮੁਖ ਪਾਈਐ ਦਇਆ ਕਰੇ ਹਰ ਹੀਰ। ਸ੍ਰੀ ਰਾਗ ਮਹੱਲਾ ਪਹਿਲਾ। ਭਰਮੇ ਭਾਏ ਨ ਵਿਜ ਵੈ ਜੇ ਭਵੇ ਦਸੰਤਰ ਦੇਸ਼। ਅੰਤਰ ਮੈਲ ਨਾ ਉਤਰੈ ਤ੍ਰਿਗ ਜੀਵਨ ਤ੍ਰਿਗ ਵੇਸ਼। ਹੋਰ ਕਿਤੇ ਭਗਤ ਨਾ ਹੋਵਈ।

ਵੱਖਰ ਲਿਓ ਸੰਭਾਲ ਤੈਸੀ ਵਸ ਸਾਹੀ ਹੈ ਜੈਸੀ ਨਿਬਹ ਨਾਲ ਅੱਗੇ ਸਾਉ ਸਜਾਣ ਹੈ ਲੈਸੀ ਵਸ ਸੰਭਾਲ।

ਮਾਨਤਾ ਨੂੰ ਖੋਟਾ ਹੋਏ, ਫਾਹੀ ਫਾਥੇ ਮਿਰਗ ਜਿਉਂ ਦੂ ਘਣੋ ਨਿਤਰੋਏ, ਖੋਟੇ ਪੋਤੇ ਨਾ ਪਵੇ ਹਰ ਗੁਰ ਦਰਸ਼ਨ ਹੋਏ, ਖੋਟੇ ਜਾਤ ਨਾ ਪਤ ਹੈ ਖੋੜ ਨਾ ਸੀਜ ਸਖੋਏ।

ਤੀਹ ਕਰ ਕੇ ਪੰਜ ਕਰ ਸਾਥੀ ਨਾਉ ਸੈਤਾਨ ਮਤ ਕਟ ਜਾਈ ਨਾਨਕ ਆਖੇ ਰਾਹ ਪੇ ਚੱਲਣਾ ਮਾਲ ਧਨ ਕਿਤਕੂ ਸੰਜਿਆਹੀ ਸ੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਸੋਈ

ਲਾ ਘਰ ਪੰਜਵਾਂ ਅਸ਼ਾਲ ਸ਼ਲਾਈ ਨੈ ਸ਼ਲੈ ਨੈ ਕਾਉ ਕਟਾਰਾ ਕਰ ਸਕੈ ਜਿਉ ਸਾਹਿਬ ਰਾਖੈ ਤਿਉ ਰਹੈ ਇਸ ਲੋਭੀ ਕਾ ਜਿਉ ਟਾਲ ਪਲੈ ਬਿਨ ਤੇਲ ਦੀਵਾ ਕਿਉ ਜਲੈ ਰਹਾਉ ਪੋਥੀ ਪੁਰਾਣ ਕਮਾਈਐ ਭਉ ਵੱਟੀਏ ਤਨ ਪਾਈਐ ਸਚ ਬੂਝਣ ਆਨ ਜਲਾਈਐ

ਚੋ ਜੁਗੀ ਜਿਨ੍ਹਾਂ ਨਾਮ ਖੁੱਟ ਪਾਰ ਗੁਰ ਮਿਲੇ ਨਾ ਪਾਈਐ ਚੁਕੇ ਮੋਹ ਪਿਆਸ ਹਰ ਸੇਤੀ ਮਨ ਰਵ ਰਹਿਆ ਘਰ ਹੀ ਮਾਏ ਉਦਾਸ ਜਿਨ ਹਰ ਕਾ ਸਾਧ ਆਇਆ ਹੋ ਤਿਨ ਬਲਹਾਰੈ ਜਾਸ

ਚੱਲ ਨਿਜ ਕਰ ਵਸੈ ਅੰਮ੍ਰਿਤ ਪੀਵੈ ਤਾਂ ਸੁਖ ਲਹ ਹੈ ਮਹਲ ਰਹਾਓ ਔਗੁਣਵੰਤੀ ਗੁਣ ਕੋ ਨਹੀਂ ਬਹਿਣ ਨਾ ਮਿਲੇ ਹਦੂਰ ਮਨਮੁਖ ਸ਼ਬਦ ਨ ਜਾਣੀ ਔਗੁਣ ਸੋ ਪ੍ਰਭ ਦੂਰ ਜਿਨੀ ਸੱਚ ਪਛਾਣਿਆ ਸੱਚ ਰਤੇ ਭਰਪੂਰ ਗੁਰਸਬਦੀ ਮਨ ਬੇਦਿਆ ਪ੍ਰਭ ਮਿਲਿਆ ਆਪ ਹਦੂਰ।

ਕੁੰਡਾ ਭਵ ਥੱਕੇ ਮਨਮੁਖ ਬੂਝ ਨਾ ਪਾਏ, ਜਿਸ ਸਤਿਗੁਰ ਮਿਲੇ ਸੋ ਮਿਲੇ ਸੱਚੇ ਸ਼ਬਦ ਸਮਾਏ। ਮਿੱਤਰ ਘਨੇਰੇ ਕਰ ਥੱਕੀ ਮੇਰਾ ਦੁੱਖ ਕਾਟੇ ਕੋਈ, ਮਿਲ ਪ੍ਰੀਤਮ ਦੁੱਖ ਕੱਟਿਆ ਸ਼ਬਦ ਮਿਲਾਵਾ ਹੋਏ। ਸੱਚ ਖੱਟਣਾ ਸੱਚ ਰਾਸ ਹੈ ਸੱਚੇ ਸੱਚੀ ਸੋਏ, ਸੱਚ ਮਿਲੇ ਸੇ ਨਾ ਵਿਛੜੇ ਨਾਨਕ ਗੁਰਮੁਖ ਹੋਏ। ਸ੍ਰੀ ਰਾਗ ਮਹੱਲਾ ਤੀਜਾ ਆਪੇ ਕਰਨ ਕਰਤਾ ਕਰੇ, ਸ੍ਰੇਸ਼ਟ ਦੇਖੇ ਆਪ ਉਪਾਏ, ਸਭ ਏਕੋ ਇੱਕ ਵਰਤਦਾ ਅਲੱਖ ਨ ਲਖਿਆ ਜਾਏ। ਆਪੇ ਪ੍ਰਭੂ ਦਇਆਲ ਹੈ ਆਪੇ ਦੇਹ ਬੁਝਾਏ, ਗੁਰਮਤੀ ਸਦ ਮਨ ਵਸਿਆ ਸੱਚ ਰਹੇ ਲਿਵਲਾਏ, ਮਨ ਮੇਰੇ ਗੁਰ ਕੀ ਮਨ ਲਹਿ ਰਜਾਏ।

ਕੇ ਸ਼ਬਦ ਪਛਾਣੀਏ ਜਾਂ ਆਪੇ ਨਦਰ ਕਰੇ ਸੇਜਨ ਸ਼ਬਦੇ ਸੋਹਣੇ ਤਿਤ ਸੱਚੇ ਦਰਬਾਰ ਗੁਰਮੁਖ ਸੱਚੇ ਸ਼ਬਦ ਰੱਤੇ ਆਪੇ ਮੇਲੇ ਕਰਤਾਰ ਗੁਰਮਤੀ ਸੱਚ ਸਲਾਹਣਾ ਜਿਸਦਾ ਅੰਤ ਨਾ ਪਾਰਾਵਾਰ ਘਟ ਘਟ ਆਪੇ ਹੁਕਮ ਵਸੈ ਹੁਕਮੇ ਕਰੇ ਵਿਚਾਰ ਗੁਰ ਸ਼ਬਦੀ ਸਾਹ ਲਾਹੀਏ ਹਉਮੈ ਵਿੱਚੋਂ ਖੋਏ ਸਾਹ ਤਨ ਨਾਵੈ ਬਾਹਰੀ ਅਵਗਣ ਬੰਤੀ ਰੋਏ ਸੱਚ ਸਲਾਹੀ ਸੱਚ ਲੱਗਾਂ ਸੱਚੇ ਨਾਏ ਤ੍ਰਿਪਤ ਹੋਏ ਗੁਣ ਵਿਚਾਰੀ।

ਤੀਜਾ ਸੁਣ ਸੁਣ ਕਾਮ ਗਹਿਲੀਏ ਕਿਆ ਚੱਲੇ ਬਾਂਹ ਲੁਡਾਏ ਆਪਣਾ ਪਿਰ ਨਾ ਪਛਾਣੀ ਕਿਆ ਮੂੰਹ ਦੇਸੇ ਜਾਏ ਜਿਨੀ ਸਖੀ ਕੰਤ ਪਛਾਣਿਆ ਹੁਣ ਤਿਨਕੇ ਲਾਗੋ ਪਾਏ

ਹਾਵ ਮਨਮੁਖ ਕੰਤ ਨਾ ਪਛਾਣੀ ਤਿੰਨ ਕਿਉ ਰਹਿਣ ਬਿਹਾਏ ਗਰਭ ਅਟੀਆ ਤ੍ਰਿਸ਼ਨਾ ਜਲੇ ਦੁੱਖ ਪਾਵੈ ਦੂਜੇ ਭਾਏ ਸ਼ਬਦ ਰਤੀਆਂ ਸੁਹਾਗਣੀ ਤਿੰਨ ਵਿੱਚੋਂ ਹੋਮੈ ਜਾਏ ਸਦਾ ਪਿਰ ਰਾਵੈ ਆਪਣਾ ਤਿੰਨ ਸੁਖੈ ਸੁਖ ਵਿਹਾਏ ਗਿਆਨ ਵਿਹੁਣੀ ਪਿਰ ਮੁੱਥੀਆਂ ਪਿਰਮ ਨਾ ਪਾਇਆ ਜਾਏ ਅਗਿਆਨ ਮਤੀ ਅੰਧੇਰ ਹੈ ਬਿਨ ਪਿਰ ਦੇਖੇ ਭੁੱਖ ਨ ਜਾਏ ਆਵੋ ਮਿਲੋ ਸਹੇਲਿਓ ਮੈਂ ਪਿਰ ਦੇਹ ਮਿਲਾਏ ਪੂਰੇ ਭਾਗ ਸਤਿਗੁਰ ਮਿਲੇ ਪਿਰ ਪਾਇਆ ਸੱਚ ਸਮਾਏ ਸੇ ਸਈਆਂ ਸੁਹਾਗਣੀ ਜਿਨ ਕੋ ਨਦਰ ਕਰੇ ਖਸਮ ਪਛਾਣੈ ਆਪਣਾ ਤਨ ਮਨ ਆਗੈ ਦੇ ਕਰ ਵਰ ਪਾਇਆ ਆਪਣਾ ਹਉਮੈ ਦੂਰ ਕਰੇ ਨਾਨਕ ਸੋਭਾਵੰਤੀਆਂ ਸੁਹਾਗਣੀ ਆਂਦਿਨ ਭਗਤ ਕਰੇ ਸ੍ਰੀ ਰਾਗ ਮਹੱਲਾ ਤੀਜਾ ਇੱਕ ਪਿਰ ਰਾਵੈ ਆਪਣਾ ਹੋ ਕੈ ਦਰ ਪੁੱਛੋ ਜਾਏ ਸਤਿਗੁਰ ਸੇਵੀ ਭਾਉ ਕਰ ਮੈਂ ਪਿਰ ਦੇਹੋ ਮਿਲਾਏ ਸਭ ਉਪਾਏ ਆਪੇ ਵੇਖੇ ਕਿਸ ਨੇੜੇ ਕਿਸ ਦੂਰ ਜਿਨ ਪਿਰ ਸੰਗੇ ਜਾਣਿਆ ਪਿਰ ਰਾਵੈ ਸਦਾ ਹਦੂਰ ਮੁੰਦੈ ਤੂੰ ਚੱਲ ਗੁਰ ਕੈ ਭਾਏ ਆਂਦਿਨ ਰਾਵੈ ਪਿਰ ਆਪਣਾ ਸਹਿਜੇ ਸੱਚ ਸਮਾਏ ਰਹਾਓ ਸ਼ਬਦ ਰਤੀਆਂ ਸੁਹਾਗਣੀ ਸੱਚੇ ਸ਼ਬਦ ਸੇ

ਹੈ ਦੇ ਆਧਾਰ, ਫਿਰ ਸਲਾਹੇ ਨਾ ਆਪਣਾ ਤਿੰਨ ਕਹਿ ਹੋ ਸਦ ਬਲਿਹਾਰੇ ਜਾਓ। ਮਨ ਤਨ ਅਰਪੀ ਸਿਰ ਦੇਈ ਤਿੰਨ ਕਹਿ ਲਾਗਾ ਪਾਏ, ਜਿਨੇ ਇੱਕ ਪਛਾਣਿਆ ਦੂਜਾ ਭਾਉ ਚੁਕਾਏ। ਗੁਰਮੁਖ ਨਾਮ ਪਛਾਣੀਐ ਨਾਨਕ ਸੱਚ ਸਮਾਏ। ਸ੍ਰੀ ਰਾਗ ਮਹੱਲਾ ਤੀਜਾ। ਹਰ ਜੀ ਸੱਚਾ ਸੱਚ ਤੂੰ ਸਭ ਕਿਛ ਤੇਰੇ ਚੀਰੈ, ਲੱਖ ਚੁਰਾਸੀ ਤਰਸ ਦੇ ਫਿਰ ਲੱਖ ਚੁਰਾਸੀ ਤਰਸ ਦੇ ਫਿਰੈ ਬਿਨ ਗੁਰ ਭੇਟੇ ਪੀਰੇ। ਹਰ ਜੀਉ ਬਖਸੇ ਬਖਸ ਲਏ ਸੂਖ ਸਦਾ ਸਰੀਰੈ, ਗੁਰ ਪ੍ਰਸਾਦੀ ਸੇਵ ਕਰੀ ਸੱਚ ਗਹਿਰ ਗੰਭੀਰੈ। ਮਨ ਮੇਰੇ ਨਾਮ ਰਤੇ ਸੁਖ ਹੋਏ, ਗੁਰਮਤੀ ਨਾਮ ਸਲਾਹੀਏ ਦੂਜਾ ਵਰਨਾ ਕੋਈ ਰਹਾਓ। ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ, ਦੂਜੇ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ।

ਵਿਚਾਰ ਮਨ ਹੈ ਤਜੈ ਮਨ ਚੁੱਕੇ ਮੋਹ ਅਭਿਮਾਨ ਆਤਮ ਰਾਮ ਪਛਾਣਿਆ ਸਹਿਜੇ ਨਾਮ ਸਮਾਨ ਬਿਨ ਸਤਿਗੁਰ ਮੁਕਤ ਨ ਪਾਈਏ ਮਨ ਮੁਖ ਫਿਰੈ ਦੇਵਾਨ ਸਾਵਧਨ ਚੀਨੈ ਕਥਨੀ ਬਦਨੀ ਕਰੈ ਵਿਖਿਆ ਮਾਹੇ ਸਮਾਨ ਸਭ ਕਿਛ ਆਪੇ ਆਪ ਹੈ ਦੂਜਾ ਵਰਨਾ ਕੋਇ ਜਿਉਂ ਬੁਲਾਏ ਤਿਉਂ ਬੋਲੀਏ ਜਾਂ ਆਪ ਬੁਲਾਏ ਸੋਏ ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਏ ਨਾਨਕ ਨਾਮ ਸਮਾਲ ਤੂੰ ਜਿਤ ਸੇਵੈ ਸੁਖ ਹੋਏ ਸ੍ਰੀ ਰਾਗ ਮਹੱਲਾ ਤੀਜਾ ਜਗ ਹੋਮੈ ਮੈਲ ਦੁਖ ਪਾਇਆ ਮਲ ਲਾਗੀ ਦੂਜੇ ਪਾਏ ਮਲ

ਸਤਿਗੁਰ ਹਰਿ ਪ੍ਰਭ ਬੁੱਝਿਆ ਗੁਰ ਜੇਵੜ ਅਵਰ ਨਾ ਕੋਇ ਹਉ ਗੁਰ ਸਰਨ ਆਈ ਢਹਿ ਪਵਾ ਕਰ ਦਇਆ ਮੇਲੇ ਪ੍ਰਭ ਸੋਇ ਮਨ ਹਠ ਕਿਨੇ ਨਾ ਪਾਇਆ ਕਰ ਉਪਾਵ ਥਕੇ ਸਭ ਕੋਇ ਸਹਿਸ ਸਿਆਣਪ ਕਰ ਰਹੇ

ਪ੍ਰਭ ਤੁਧ ਹੋ ਖਾਲੀ ਕੋ ਨਹੀਂ ਦਰ ਗੁਰਮੁਖਾਂ ਨੋ ਸਾ ਵਾਸ ਬਿਖ ਭਉ ਜਲ ਡੁੱਬਦੇ ਕੱਢ ਲੈ ਜਨ ਨਾਨਕ ਕੀ ਅਰਦਾਸ ਸ੍ਰੀ ਰਾਗ ਮਹੱਲਾ ਚੌਥਾ ਨਾਮ ਮਿਲੇ ਮਨ ਤ੍ਰਿਪਤੀਏ ਬਿਨ ਨਾਮੈ ਤ੍ਰਿਗ ਜੀਵਾਸ ਕੋਈ ਗੁਰਮੁਖ ਸੱਜਣ ਜੇ ਮਿਲੇ ਮੈਂ ਦੱਸੇ ਪ੍ਰਭ ਗੁਣਤਾਸ ਹਉ ਤਿਸ ਵਿੱਚ

ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ ਸਤਿਗੁਰ ਸੇਵੈ ਲੱਗਿਆ ਕੱਢ ਰਤਨ ਦੇਵੈ ਪ੍ਰਗਾਸ ਤਨ ਵਡਭਾਗੀ ਵਡਭਾਗੀਆ ਜੋ ਆਏ ਮਿਲੇ ਗੁਰ ਪਾਸ ਜਿਨ੍ਹਾਂ ਸਤਿਗੁਰ ਪੁਰਖ ਨਾ ਭੇਟਿਓ ਸੇ ਭਾਗਹੀਣ ਵਸਕਾਲ ਹੋਏ ਫਿਰ ਫਿਰ ਜੋਨ ਭਵਾਈ ਹੈ ਵਿੱਚ ਵਿਸਟਾ ਕਰ ਵਿਕਰਾਲ ਉਹਨਾਂ ਪਾਸ ਦੁਆਸ ਨਾ ਪਿੱਟੀਏ ਜਿਨ ਅੰਤਰ ਕ੍ਰੋਧ ਚੰਡਾਲ ਸਤਿਗੁਰ ਪੁਰਖ ਅੰਮ੍ਰਿਤਸਰ ਵਡਭਾਗੀ ਨਹਾਵੈ ਆਏ ਹੁਣ ਜਨਮ ਜਨਮ ਕੀ ਮੈਲ ਉਤਰੈ ਨਿਰਮਲ ਨਾਮ ਦੜਾਏ ਜਾਂ ਨਾਨਕ ਉੱਤਮ ਪਦ ਪਾਇਆ ਸਤਿਗੁਰ ਕੀ ਲਿਵ ਲਾਏ ਸ੍ਰੀ ਰਾਗ ਮਹੱਲਾ ਚੌਥਾ ਗੁਣ ਗਾਵਾਂ ਗੁਣ ਵਿਤਰਾਂ ਗੁਣ ਬੋਲੀ ਮੇਰੀ ਮਾਏ ਗੁਰਮੁਖ ਸੱਜਣ ਗੁਣਕਾਰੀਆ ਮਿਲ ਸੱਜਣ ਹਰ ਗੁਣ ਗਾਏ ਹੀਰੇ ਹੀਰ ਮਿਲ ਬੇਦਿਆ ਰੰਗ ਚਲੂਲੇ ਨਾਏ ਮੇਰੇ ਗੋਬਿੰਦਾ ਗੁਣ ਗਾਵਾਂ ਤ੍ਰਿਪਤ ਮਨ ਹੋਏ ਅੰਤਰ ਪਿਆਸ ਹਰ ਨਾਮ ਕੀ ਗੁਰ ਤੁਸ ਮਿਲਾਵੈ ਸੋਏ ਰਾਵ ਮਨ ਰੰਗੋ ਵਡਭਾਗੀਓ ਗੁਰ ਤੁੱਠਾ ਕਰੇ ਪਸਾਉ ਗੁਰਨਾਮ ਦੜਾਏ ਰੰਗ ਸਿਉਂ ਹੋ ਸਤਿਗੁਰ ਕੈ ਬਲ ਜਾਓ ਬਿਨ ਸਤਿਗੁਰ ਹਰ ਨਾਮ ਨ ਲੱਭੇ ਲੱਖ ਕੋਟੀ ਕਰਮ ਕਮਾਓ

ਸਈ ਆਸ ਬਿਨ ਸਤਿਗੁਰ ਭੇਟੇ ਕੰਚਨ ਨਾ ਥੀਏ ਮਨ ਮੁਖ ਲੋਹ ਬੂਡਾ ਬੇੜੀ ਪਾਸ ਸਤਿਗੁਰ ਬੋਹਿਤ ਹਰ ਨਾਮ ਹੈ ਕਿਤ ਬਿਦ ਚੜਿਆ ਜਾਏ ਸਤਿਗੁਰ ਕੈ ਭਾਣੇ ਜੋ ਚੱਲੇ ਵਿੱਚ ਬੋਥਾ ਬੈਠਾ ਆਏ ਸਤਿਗੁਰ ਕੈ ਭਾਣੇ ਜੋ ਚੱਲੇ ਵਿੱਚ ਬੋਹਿਤ ਬੈਠਾ ਆਏ ਧੰਨ ਧੰਨ ਵਡਭਾਗੀ ਨਾਨਕਾ ਜਿਨ ਸਤਿਗੁਰ ਲਏ ਮਿਲਾਏ ਸ੍ਰੀ ਰਾਗ ਮਹੱਲਾ ਚੌਥਾ ਹੋ ਪੰਥ ਦਸਾਈ ਨਿਤ ਖੜੀ।

ਸਭ ਜਗ ਜੀਵਨ ਜਗ ਆਪ ਹੈ, ਨਾਨਕ ਜਲ ਜਲਹਿ ਸਮਾਇ। ਸ੍ਰੀ ਰਾਗ ਮਹੱਲਾ ਚੌਥਾ। ਰਸ ਅੰਮ੍ਰਿਤ ਨਾਮ ਰਸ, ਅਤ ਭਲਾ ਕਿਤ ਬਿਧ ਮਿਲੈ ਰਸ ਖਾਏ। ਜਾਏ ਪੁੱਛੋ ਸੁਹਾਗਣੀ ਤੁਸਾ, ਕਿਉ ਕਰ ਮਿਲਿਆ ਪ੍ਰਭ ਆਏ। ਹੋਏ ਬੇਪਰਵਾਹ ਨ ਬੋਲਣੀ, ਹੋ ਮਲ ਮਲ ਧੋਵਾ ਤਿਨ ਪਾਏ। ਭਾਈ ਰੇ ਮਿਲ ਸੱਜਣ ਹਰ ਗੁਣ ਸਾਰ, ਸੱਜਣ ਸਤਿਗੁਰ ਪੁਰਖ ਹੈ ਦੁੱਖ ਕੱਢੈ ਹੋਂ ਮੈਂ ਮਾਰ। ਰਹਾਓ ਗੁਰਮੁਖੀਆਂ ਸੁਹਾਗਣੀ, ਤਿਨ ਦਇਆ ਪਈ ਮਨ ਆਏ। ਸਤਿਗੁਰ ਵਚਨ ਰਤਨ ਹੈ, ਜੋ ਮੰਨੈ ਸੋ ਹਰ ਰਸ ਖਾਏ। ਸੇਵੜ ਭਾਗੀ ਵੱਡ ਜਾਣੀਐ, ਜਿਨ ਹਰ ਰਸ ਖਾਧਾ ਗੁਰ ਭਾਏ। ਇਹੋ ਹਰ ਰਸ ਵਣ ਤਿਣ ਸਬਤ ਹੈ, ਭਾਗਹੀਣ ਨਹੀਂ ਖਾਏ। ਬਿਨ ਸਤਿਗੁਰ ਪੱਲੈ ਨਾ ਪਵੈ, ਮਨਮੁਖ ਰਹੇ ਬਿਲਲਾਏ। ਹੋਏ ਸਤਿਗੁਰ ਆਗੇ ਨਾ ਨਿਵਹੈ, ਉਹਨਾਂ ਅੰਤਰ ਕ੍ਰੋਧ ਬਲਾਏ। ਹਰ ਹਰ ਹਰ ਰਸ ਆਪ ਹੈ, ਆਪੇ ਹਰ ਰਸ ਹੋਏ। ਆਪ ਦਇਆ ਕਰ ਦੇਵ ਸੀ, ਗੁਰਮੁਖ ਅੰਮ੍ਰਿਤ ਚੋਏ। ਸਭ ਤਨ ਮਨ ਹਰਿਆ ਹੋਇਆ, ਨਾਨਕ ਹਰ ਵਸਿਆ ਮਨ ਸੋਏ। ਸ੍ਰੀ ਰਾਗ ਮਹੱਲਾ ਚੌਥਾ। ਦਿਨ ਸ ਚੜੈ ਫਿਰ ਆਥਵੈ, ਰਹਿਣ ਸਬਾਈ ਜਾਏ। ਆਪ ਘਟੈ ਨਰ ਨਾ ਬੁੱਝੈ, ਨਿਤ ਮੂਸਾ ਲਾਜ ਟੁਕਾਏ। ਗੁੜ ਮਿੱਠਾ ਮਾਇਆ ਪਸਰਿਆ, ਮਨਮੁਖ ਲੱਗ ਮਾਖੀ ਪਚੇ ਪਚਾਏ। ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ, ਪੁੱਤਰ ਕਲਾਤ ਮੋਹਿ ਬੇਖੈ, ਅੰਤ ਬੇਲੀ ਕੋਏ ਨਾ ਹੋਏ ਰਾਓ। ਗੁਰਮਤ ਹਰ ਲਿਵ ਉਬਰੇ, ਅਲਿਪਤ ਰਹੇ ਸਰਣਾਏ। ਉਨੀ ਚੱਲਣ ਸਦਾ ਨਿਹਾਲਿਆ, ਹਰ ਖਰਚ ਲਿਆ ਪੱਤ ਪਾਏ। ਗੁਰਮੁਖ ਦਰ ਗਹਿ ਮੰਨੀਏ, ਹਰ ਆਪ ਲਏ ਗਲ ਲਾਏ। ਗੁਰਮੁਖਾਂ ਨੂੰ ਪੰਥ ਪ੍ਰਗਟਾ, ਦਰ ਠਾਕ ਨ ਕੋਈ ਪਾਏ। ਹਰ ਨਾਮ ਸਲਾਹਿਣ ਨਾਮ, ਮਨ ਨਾਮ ਰਹਿਣ ਲਿਵ ਲਾਏ। ਅਨਹਦ ਧੁਨੀ ਦਰ ਵਜਦੇ, ਦਰ ਸੱਚੇ ਸੋਭਾ ਪਾਏ। ਜਿਨ ਗੁਰਮੁਖ ਨਾਮ ਸਲਾਹਿਆ, ਤਿਨ ਸਭ ਕੋ ਕਹੇ ਸਾਬਾਸ। ਤਿਨ ਕੀ ਸੰਗਤ ਦੇਹਿ ਪ੍ਰਭ, ਮੈਂ ਜਾਚਕ ਕੀ ਅਰਦਾਸ। ਨਾਨਕ ਭਾਗ ਵੱਡੇ ਤਿਨ ਗੁਰਮੁਖਾਂ, ਜਿਨ ਅੰਤਰ ਨਾਮ ਪ੍ਰਗਾਸ। ਸ੍ਰੀ ਰਾਗ ਮਹੱਲਾ ਪੰਜਵਾਂ। ਕਰ ਪਹਿਲਾ ਕਿਆ ਤੂੰ ਰੱਤਾ ਦੇਖ ਕੈ, ਪੁੱਤਰ ਕਲੱਤਰ ਸੇਗਾਰ। ਰਸ ਭੋਗੈ ਖੁਸ਼ੀਆਂ ਕਰੈ, ਮਾਣੇ ਰੰਗ ਅਪਾਰ। ਬਹੁਤ ਕਰੇ ਫੁਰਮਾਏ ਸੀ, ਵਰਤੇ ਹੋਏ ਅਫਾਰ। ਕਰਤਾ ਚਿੱਤ ਨ ਆਵਈ, ਮਨਮੁਖ ਅੰਧ ਗਵਾਰ। ਮੇਰੇ ਮਨ ਸੁਖਦਾਤਾ ਹਰ ਸੋਏ, ਗੁਰ ਪ੍ਰਸਾਦੀ

ਅਥਾਕ ਹੈਵਰ ਗੈਵਰ ਵਉ ਰੰਗੈ ਕੀਏ ਰੱਥ ਅਥਾਕ ਕਿਸੇ ਚਿੱਤ ਨ ਪਾਵੇ ਬਿਸਰਿਆ ਸਭ ਸਾਕ ਸਿਰਜਣਹਾਰ ਭੁਲਾਇਆ ਵਿਣ ਨਾਵੈ ਨਾ ਪਾਕ ਲੈਂਦਾ ਬਦ ਦੁਆਇ ਤੂੰ ਮਾਇਆ ਕਰੇ ਇਕਿਤ ਜਿਸਨੂੰ ਤੂੰ ਪਤਿਆਇੰਦਾ ਸੋਸਣ ਤੁਝੇ ਅਨਿਤ ਅਹੰਕਾਰ ਕਰੇ ਅਹੰਕਾਰੀਆ ਵਿਆਪਿਆ ਮਨ ਕੀ ਮਤ ਤਿਨ ਪ੍ਰਭ ਆਪ ਭੁਲਾਇਆ ਨਾ ਤਿਸ ਜਾਤ ਨ ਪਤ ਸਤਿਗੁਰ ਪੁਰਖ ਮਿਲਾਇਆ ਇੱਕੋ ਸੱਜਣ ਸੋਏ ਹਰ ਜਨ ਕਾ ਰਾਖਾ ਏਕ ਹੈ ਕਿਆ ਮਾਨਸ ਹੋਮੈ ਰੋਇ ਜੋ ਹਰ ਜਨ ਭਾਵੈ ਸੋ ਕਰੇ ਦਰ ਫੇਰ ਨ ਪਾਵੈ ਕੋਈ ਨਾਨਕ ਰੱਤਾ ਰੰਗ ਹਰ ਸਭ ਜਗ ਮੈਂ ਚਾਨਣ ਹੋਏ ਸ੍ਰੀ ਰਾਗ ਮਹੱਲਾ ਪੰਜਵਾਂ ਮਨ ਬਿਲਾਸ ਬਹੁ ਰੰਗ ਕਣਾ ਦ੍ਰਿਸ਼ਟ ਭੂਲ ਖੁਸ਼ੀਆ ਛਤਰ ਧਾਰ ਬਾਦਸ਼ਾਹੀਆਂ ਵਿੱਚ ਸੈਸੇ ਪਰੀਆ ਪਾਈ ਰੇ ਸੁਖ ਸਾਧ ਸੰਗ ਪਾਇਆ ਲਿਖਿਆ ਲੇਖ ਤਿੰਨ ਪੁਰਖ ਵਿਧਾਤੇ ਦੁੱਖ ਵਿੱਚੇ ਲਿਖਿਆ ਲੇਖ ਤਿੰਨ ਪੁਰਖ ਵਿਧਾਤੇ ਦੁੱਖ ਸੈਸਾ ਮਿਟ ਗਿਆ ਰਹਾਉ ਜਿੱਥੇ ਥਾਨ ਥਨੰਤਰਾ ਤੇਤੇ ਭਵ ਆਇਆ ਤਨ ਪਾਤੀ ਵੜ ਭੂਮਿਆ ਮੇਰੀ ਮੇਰੀ ਕਰ ਪਰਿਆ ਹੁਕਮ ਚਲਾਏ ਨ ਸੰਗ ਹੋਏ ਵਰਤੇ ਅਫਰਿਆ ਸਭ ਕੋ ਵਸਤਗਤ ਕਰ ਲਿਆਉਣ ਬਿਨ ਨਾਵੈ ਖਾਕ ਰਲਿਆ ਕੋੜ ਤੇ ਤਿਸ ਸੇਵਕਾ ਸਿੱਧ ਸਾਧਕ ਦਰ ਖਰਿਆ ਗਿਰਵਾਰੀ ਵੜ ਸਾਹਿਬੀ ਸਭ ਨਾਨਕ ਸੁਪਨ ਥੀਆ ਸ੍ਰੀ ਰਾਗ ਮਹੱਲਾ ਪੰਜਵਾਂ ਪਲਕੇ ਉੱਠ ਪਪੋਲੀਐ ਬਿਨ ਬੁੱਝੇ ਮੁਗਧ ਅਜਾਣ ਸੋ ਪ੍ਰਭ ਚੇਤਨ ਆਇਓ ਛੂਟੈ ਗੀ ਬੇਬਾਣ ਸਤਿਗੁਰ ਸੇਤੀ ਚਿਤ ਲਾਏ ਸਦਾ ਸਦਾ ਰੰਗ ਮਾਣ ਪ੍ਰਾਣੀ

ਸਹੀ ਭਾਲੀਐ ਜੇ ਸੱਚਾ ਨਾਮ ਸਮਾਲ ਜੋ ਕਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾਹੇ ਫਾਥੇ ਸਹੀ ਨਿਕਲੇ ਜੇ ਗੁਰ ਕੀ ਪੈਰੀ ਪਾਹੇ ਕੋਈ ਰੱਖ ਨਾ ਸਕੀ ਦੂਜਾ ਕੋ ਨਾ ਦਿਖਾਏ ਚਾਰੇ ਕੁੰਡਾ ਭਾਲ ਕੇ ਆਏ ਪਿਆ ਸਰਣਾਏ ਨਾਨਕ ਸੱਚੇ ਪਾਤ ਸਾਹਿਬ ਨਾਨਕ ਸੱਚੇ ਪਾਤ ਸਾਹਿਬ ਡੁੱਬਦਾ ਲਿਆ ਕਢਾਏ ਸ੍ਰੀ ਰਾਗ ਮਹੱਲਾ ਪੰਜਵਾਂ ਕੜੀ ਮੁਹਤ ਕਾ ਪਾਹੁਣਾ ਕਾਜ ਸਵਾਰਨ ਹਾਰ ਮਾਇਆ ਕਾਮ ਵਿਆਪਿਆ ਸਮਝੇ ਨਾਹੀ ਗਾਹ ਵਾਰ ਉੱਠ ਚੱਲਿਆ ਪਛਤਾਇਆ ਪਰਿਆ ਵਸ ਜੰਦਾਰ ਅੰਧੇ ਤੂੰ ਬੈਠਾ ਕੰਦੀ ਪਾਹੇ ਸੋ ਹੋਵੀ ਪੁਰਬ ਲਿਖਿਆ ਤਾਂ ਗੁਰ ਕਾ ਬਚਨ ਕਮਾਹੇ ਰਾਹਾਓ ਹਰੀ ਨਾਹੀ ਨੈ ਡੱਡਰੀ ਪੱਕੀ ਵੱਡਣ ਹਾਰ ਲੈ ਲੈ ਦਾਤ ਪਹੁਤਿਆ ਲਾਵੈ ਕਰ ਤਈ ਯਾਰ ਜੋ ਹੋਆ ਹੁਕਮ ਕਿਰਸਾਨ ਦਾ ਲੁਣ ਮਿਣਿਆ ਖੇ ਤਾਰ ਪਹਿਲਾਂ ਪੈਰ ਧੰਦੇ ਗਿਆ ਦੂਜੇ ਭਰ ਸੋਇਆ ਤੀਜੇ ਝਾਖ ਚਖਾਇਆ ਚੌਥੇ ਭੋਰ ਪਿਆ ਕਦ ਹੀ ਚਿੱਤ ਨਾ ਆਇਓ ਜਿਨ ਜੀਓ ਪਿੰਡ ਦੀਆ ਸਾਧ ਸੰਗਤ ਕੋ ਵਾਰਿਆ ਜੀਓ ਕੀਆ ਕੁਰਬਾਨ ਜਿਸ ਤੇ ਸੋਜੀ ਮਨ ਪਈ ਮਿਲਿਆ ਪੁਰਖ ਸੁਜਾਣ ਨਾਨਕ ਡਿੱਠਾ ਸਦਾ ਨਾਲ ਹਰ ਅੰਤਰ ਜਾਮੀ ਜਾਣ ਸ੍ਰੀ ਰਾਗ ਮਹੱਲਾ ਪੰਜਵਾਂ ਸਭੇ ਗੱਲਾਂ ਵਿਸਰਨ ਇੱਕੋ ਵਿਸਰ ਨਾ ਜਾਓ ਤੰਦਾ ਸਭ ਜਲਾਇਕੈ ਗੁਰੂ ਨਾਮ ਦੀਆ ਸੱਚ ਸੁਆਓ ਆਸਾ ਸਭੇ ਲਾਹਿਕੈ ਇੱਕ ਆਸ ਕਮਾਓ ਜਿਨ ਸਤਿਗੁਰ ਸੇ

ਰਾਹੀ ਰਹਾਉ। ਦੁੱਖ ਭੁੱਖ ਨਹਿ ਵਿਆਪੀ, ਜੇ ਸੁਖ ਦਾਤਾ ਮਨ ਹੋਏ, ਕਿਤੇ ਕੰਮ ਨਾ ਛਿੱਜੀਐ ਜਾਂ ਹਿਰਦੈ ਸੱਚਾ ਸੋਏ। ਜਿਸ ਤੋਂ ਰੱਖੇ ਹੱਥ ਦੇ, ਤਿਸ ਮਾਰ ਨਾ ਸਕੈ ਕੋਏ, ਸੁਖਦਾਤਾ

ਹੇ ਪਾਵਾ ਦੇਵ ਸਭ ਕਿਛ ਵਸਕਤ ਸਾਹਿਬੈ ਆਪੇ ਕਰਨ ਕਰੇਵ ਸਤਿਗੁਰ ਕੈ ਬਲਿਹਾਰਨੈ ਮਨਸਾ ਸਭ ਪੂਰੇਵ ਇੱਕੋ ਦਿਸੇ ਸੱਜਣੋ।

ਗੀਤ ਸੱਚ ਖਾਣਾ ਸੱਚ ਪਹਿਨਣਾ ਟੇਕ ਨਾਨਕ ਸੱਚ ਗੀਤ ਸ੍ਰੀ ਰਾਗ ਮਹੱਲਾ ਪੰਜਵਾਂ ਸਭੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕੱਥ ਗੁਰ ਤੇ ਮਹਿਲ ਪ੍ਰਾਪਤ ਜਿਸ ਲਿਖਿਆ ਹੋਵੇ ਮੱਥ ਮੇਰੇ ਮਨ ਇੱਕ ਸਿਉ ਚਿਤ ਲਾਇ ਇਕਸ ਬਿਨ ਸਭ ਧੰਦ ਹੈ ਸਭ ਮਿਥਿਆ ਮੋਹ ਮਾਏ ਰਹਾਉ ਲੱਖ ਖੁਸ਼ੀਆਂ ਪਾਤ ਸਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਬ ਲਿਖਿਆ ਤਿਨ ਸਤਿਗੁਰ ਚਰਨ ਗਹੇ ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ ਦੁੱਖ ਸੰਤਾਪ ਨਾ ਲੱਗਈ ਜਿਸ ਹਰ ਕਾ ਨਾਮ ਆਧਾਰ ਬਾਹਾਂ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ ਥਾਨ ਸੁਭਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਟੋਈ ਤਿਸ ਹੀ ਨੌ ਮਿਲੈ ਜਿਨ ਪੂਰਾ ਗੁਰੂ ਲੱਭਾ ਨਾਨਕ ਬੱਧਾ ਕਰਤਾ ਹਾਂ ਜਿੱਥੇ ਮਿਰਤ ਨਾ ਜਨਮ ਜਰਾ ਸ੍ਰੀ ਰਾਗ ਮਹੱਲਾ ਪੰਜਵਾਂ ਸੋਈ ਧਿਆਈਏ ਜੀੜੇ ਸਿਰ ਛਾਹਾਂ ਪਾਤ ਸਾਹ ਤਿਸ ਹੀ ਕੀ ਕਰ ਆਸ ਮਨ ਜਿਸ ਕਾ ਸਾਵਸ ਵੇ ਸਾਹ ਸਭ ਸਿਆਣਪਾਂ ਛੱਡ ਕੇ ਗੁਰ ਕੀ ਚਰਨੀ ਪਾਓ ਮਨ ਮੇਰੇ ਸੁਖ ਸਹਿਜ ਸੇਤੀ ਜਪ ਨਾਓ ਆਠ ਪਹਿਰ ਪ੍ਰਭ ਧਿਆਇ ਤੂੰ ਗੁਣ ਗੋਇੰਦ ਨਿਤ ਗਾਓ ਰਹਾਓ ਤਿਸ ਕੀ ਸਰਨੀ ਪਰਮਨਾ ਜਿਸ ਜੀਵੜ ਅਵਰ ਨਾ ਕੋਈ ਜਿਸ ਸਿਮਰਤ ਸੁਖ ਹੋਏ ਕਣਾ ਦੁੱਖ ਦਰਦ ਨਾ ਮੂਲੇ ਹੋਏ ਸਦਾ ਸਦਾ ਕਰ ਚਾਕਰੀ ਪ੍ਰਭ ਸਾਹਿਬ ਸੱਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕੱਟੀਏ ਜਮ ਕੀ ਫਾਸ ਸੁਖ ਦਾ

ਵਖਾਣੀਐ ਊਚੋ ਊਚਾ ਥਾਉ ਵਰਨਾ ਚਿਹਰਾ ਵਰਨਾ ਚਿਹਨਾ ਬਾਹਰਾ ਕੀਮਤ ਕਹਿ ਨਾ ਸਕਾਉ ਨਾਨਕੋ ਪ੍ਰਭ ਮਇਆ ਕਰ ਸਚ ਦੇਵਹੋ ਆਪਣਾ ਨਾਉ ਸ੍ਰੀ ਰਾਗ ਮਹੱਲਾ ਪੰਜਵਾਂ ਨਾਮ ਧਿਆਏ ਸੋ ਸੁਖੀ ਤਿਸ ਮੁਖ ਊਜਲ ਹੋਏ ਪੂਰੇ ਗੁਰ ਤੇ ਪਾਈਐ ਪ੍ਰਗਟ ਸਭਨੀ ਲੋਏ ਸਾਧ ਸੰਗਤ ਕਹਿ ਘਰ ਵਸੈ ਏਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਧਿਆਏ ਨਾਮ ਸਹਾਈ ਸਦਾ ਸੰਗ ਆਗੈ ਲੈ ਛਡਾਏ ਰਹਾਉ ਦੁਨੀਆਂ ਕੀਆਂ ਵਡਿਆਈਆਂ ਕਵਨੈ ਆਵੈ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਾਤੋ ਬਿਨਸ ਨਿਧਾਨ ਜਾਂ ਕੈ ਹਿਰਦੇ ਹਰ ਵਸੈ ਸੋ ਪੂਰਾ ਪ੍ਰਧਾਨ ਸਾਧੂ ਕੀ ਹੋ ਰੇਣਕਾ ਆਪਣਾ ਆਪ ਤਿਆਗ ਉਪਾਵ ਸਿਆਣਪ ਸਗਲ ਛੱਡ ਗੁਰ ਕੀ ਚਰਨੀ ਲਾਗ ਤਿਸੇ ਪ੍ਰਾਪਤ ਰਤਨ ਹੋਏ ਜਿਸ ਮਸਤਕ ਹੋਵੈ ਭਾਗ ਤਿਸੇ ਪ੍ਰਾਪਤ ਭਾਹੀਓ ਜਿਸ ਦੇਵੈ ਪ੍ਰਭ ਆਪ ਸਤਿਗੁਰ ਕੀ ਸੇਵਾ ਸੋ

ਪੰਜਵਾਂ ਇੱਕ ਪਛਾਣੂ ਜੀ ਕਾ ਇੱਕੋ ਰੱਖਣਹਾਰ ਇੱਕ ਸਕਾਮਨ ਆਸਰਾ ਇੱਕੋ ਪ੍ਰਾਣ ਆਧਾਰ ਤਿਸ ਰਣਾਈ ਸਦਾ ਸੁਖ ਪਾਰ ਬ੍ਰਹਮ ਕਰਤਾਰ ਮਨ ਮੇਰੇ ਸਗਲ ਉਪਾਵ ਤਿਆਗ ਗੁਰਪੂਰਾ ਆਰਾਧ ਨਿਤ ਇੱਕ ਸਕੀ ਲਿਵ ਲਾਗ ਰਹਾਉ ਇੱਕੋ ਭਾਈ ਮਿਤ ਇੱਕ ਇੱਕੋ ਮਾਤ ਪਿਤਾ ਇੱਕ ਸਕੀ ਮਨ ਠੀਕ ਹੈ ਜਿਨ ਜੀਉ ਪਿੰਡ ਦਿੱਤਾ ਸੋ ਪ੍ਰਭ ਮਨੋ ਨਾ ਵਿਸਰੈ ਜਿਨ ਸਭ ਕਿਛੁ ਵਸ ਕੀਤਾ ਕਰ ਇੱਕੋ ਬਾਹਰ ਇੱਕੋ ਥਾਨ ਥਨੰਤਰ ਆਪ ਜੀਵ ਜੰਤ ਸਭ ਜਿਨ ਕੀਏ ਆਠ ਪਹਿਰ ਤਿਸ ਜਾਪ ਇੱਕ ਸਥਿਤੀ ਰਤਿਆ ਨਾ ਹੋਵੀ ਸੋਗ ਸੰਤਾਪ ਪਾਰ ਬ੍ਰਹਮ ਪ੍ਰਭ ਏਕ ਹੈ ਦੂਜਾ ਨਾਹੀ ਕੋਏ ਜਿਉ ਪਿੰਡ ਸਭ ਤਿਸ ਕਾ ਜੋ ਤਿਸ ਭਾਵੈ ਸੋ ਹੋਏ ਗੁਰਪੂਰੇ ਪੂਰਾ ਪਿਆ ਜਪ ਨਾਨਕ ਸੱਚਾ ਸੋਏ ਸ੍ਰੀ ਰਾਗ ਮਹੱਲਾ ਪੰਜਵਾਂ ਜਿਨ੍ਹਾਂ ਸਤਿਗੁਰ ਸਿਉਂ ਚਿਤ ਲਾਇਆ ਸੇ ਪੂਰੇ ਪ੍ਰਧਾਨ ਜਿਨ ਕੋ ਆਪ ਦਿਆਲ ਹੋਏ ਤਿਨ ਉਪਜੇ ਮਨ ਗਿਆਨ ਜਿਨ ਕੋ ਮਸਤਕ ਲਿਖਿਆ ਤਿਨ ਪਾਇਆ ਹਰ ਨਾਮ ਮਨ ਮੇਰੇ ਏਕੋ ਨਾਮ ਤਿਆਏ ਸਰਬ ਸੁਖਾ ਸੁਖ ਉਪਜੈ ਦਰਗਹ ਪੈਂਦਾ ਜਾਇ ਰਹਾਉ ਜਨਮ ਮਰਨ ਕਾ ਭਉ ਗਿਆ ਭਾਉ ਭਗਤ ਗੋਪਾਲ ਸਾਧੂ ਸੰਗਤ ਨਿਰਮਲਾ ਆਪ ਕਰੈ ਪ੍ਰਤਿਪਾਲ ਜਨਮ ਮਰਨ ਕੀ ਮਲ ਕੱਟੀਏ ਗੁਰਦਰਸ਼ਨ ਦੇਖ ਨਿਹਾਰ ਥਾਨ ਥਨੰਤਰ ਰਵ ਰਿਹਾ ਪਾਰ ਬ੍ਰਹਮ ਪ੍ਰਭ ਸੋਏ ਸਭਨਾ ਦਾਤਾ ਏਕ ਹੈ ਦੂਜਾ ਨਾਹੀ ਕੋਈ ਤਿਸ ਸਰਨਾਈ ਛੁੱਟੀਏ ਕੀਤਾ ਲੋੜੇ ਸੋ ਹੋਏ ਜਿਨ ਮਨ ਵਸਿਆ ਪਾਰ ਬ੍ਰਹਮ ਸੇ ਪੂਰੇ ਪ੍ਰਧਾਨ ਤਿਨ ਕੀ ਸੋਭਾ ਨਿਰਮਲੀ ਪ੍ਰਗਟ ਭਈ ਜਹਾਨ ਜਿਨੀ ਮੇਰਾ ਪ੍ਰਭ ਧਿਆਇਆ ਨਾਨਕ ਤਿਨ ਕੁਰਬਾਨ ਸ੍ਰੀ ਰਾਗ ਮਹੱਲਾ ਪੰਜਵਾਂ ਮਿਲ ਸਤਿਗੁਰ ਸਭ ਦੁੱਖ ਗਿਆ ਹਰ ਸੁਖ ਵਸਿਆ ਮਨਾਏ ਅੰਤਰ ਜੋਤ ਪ੍ਰਗਾਸੀਆ ਏਕਸ ਸਿਉਂ ਲਿਵ ਲਾਏ ਮਿਲ ਸਾਧੂ ਮੁਖ ਉਜਲ ਹੋਏ ਮਿਲ ਸਾਧੂ ਮੁਖ ਉਜਲਾ ਪੂਰਬ ਲਿਖਿਆ ਪਾਏ ਗੁਣ ਗੋਬਿੰਦ ਨਿਤ ਗਾਵਣੈ ਨਿਰਮਲ ਸਾਚੈ ਨਾਏ ਮੇਰੇ ਮਨ ਗੁਰ ਸਭ ਦੀ ਸੁਖ ਹੋਏ ਗੁਰਪੂਰੇ ਕੀ ਚਾਕਰੀ ਬਿਰਥਾ ਜਾਏ ਨਾ ਕੋਏ ਰਹਾਓ ਮਨ ਕੀਆਂ ਇੱਛਾ ਪੂਰੀਆਂ ਪਾਇਆ ਨਾਮ ਨਿਧਾਨ ਅੰਤਰ ਜਾਮੀ ਸਦਾ ਸੰਗ ਕਰਨੇ ਹਾਰ ਪਛਾਣ ਗੁਰਪ੍ਰਸਾਦੀ ਮੁਖ ਉਜਲਾ ਜਪ ਨਾਮ ਦਾਨ ਇਸਨਾਨ ਕਾਮ ਕ੍ਰੋਧ ਲੋਭ ਬਿਨਸਿਆ ਤਜਿਆ ਸਭ ਅਭਿਮਾਨ

ਮਿਹਰਬਾਨ, ਸੱਚ ਮਹਿਲ ਕਰ ਪਾਇਆ ਗੁਰ ਕਾ ਸ਼ਬਦ ਪਛਾਣ, ਭਗਤ ਜਨਾਂ ਕੋ ਰਾਖਦਾ ਆਪਣੀ ਕਿਰਪਾ ਧਾਰ, ਹਾਲਤ ਪਾਲਤ ਮੁਖ ਉਜਲੇ ਸੱਚੇ ਕੇ ਗੁਣਸਾਰ, ਆਠ ਪਹਿਰ ਗੁਣਸਾਰ ਦੇ ਰਤੇ ਰੰਗ ਅਪਾਰ, ਪਾਰ ਬ੍ਰਹਮ ਸੁਖ ਸਾਗਰੋ ਨਾਨਕ ਸਾਧ ਬਲਿਹਾਰ। ਸ੍ਰੀ ਰਾਗ ਮਹੱਲਾ ਪੰਜਵਾਂ, ਪੂਰਾ ਸਤਿਗੁਰ ਜੇ ਮਿਲੈ ਪਾਈਏ ਸ਼ਬਦ ਨਿਧਾਨ, ਕਰ ਕਿਰਪਾ ਪ੍ਰਭ ਆਪਣੀ ਜਪੀਏ ਅੰਮ੍ਰਿਤ ਨਾਮ, ਜਨਮ ਮਰਨ ਦੁੱਖ ਕਾਟੀਏ ਲਾਗੇ ਸਹਿਜ ਧਿਆਨ, ਮੇਰੇ ਮਨ ਪ੍ਰਭ ਸਰਨਾਈ ਪਾਏ

0: ਭਾਗੀ ਮਿਲ ਸੰਗਤੀ ਸੱਚਾ ਸ਼ਬਦ ਵੇਸਾਹੋ ਕਰ ਸੇਵਾ ਸੁਖ ਸਾਗਰੈ ਸਿਰ ਸਾਹਾ ਪਾਤ ਸਾਹੋ ਚਰਨ ਕਮਲ ਕਾ ਆਸਰਾ ਦੂਜਾ ਨਾਹੀ ਠਾਓ ਮੈਂ ਤਰ ਤੇਰੀ ਪਾਰ ਬ੍ਰਹਮ ਤੇਰੇ ਤਾਣ ਰਹਾਓ ਨੀ ਮਾਣਿਆ ਪ੍ਰਭ ਮਾਣ ਤੂੰ ਤੇਰੇ ਸੰਗ ਸਮਾਓ ਹਰ ਜਪੀਏ ਆਰਾਧੀਏ ਆਠ ਪਹਿਰ ਗੋਬਿੰਦ ਜੀ ਪ੍ਰਾਣ ਤਨ ਧਨ ਰੱਖੇ ਕਰ ਕਿਰਪਾ ਰਾਖੀ ਜਿੰਦ ਨਾਨਕ ਸਗਲੇ ਦੋਖ ਉਤਾਰਨ ਪ੍ਰਭ ਪਾਰ ਬ੍ਰਹਮ ਬਖਸਿੰਦ ਸ੍ਰੀ ਰਾਗ ਮਹੱਲਾ ਪੰਜਵਾਂ ਪ੍ਰੀਤ ਲਗੀ ਤਿਸ ਸਾਸਿਓ ਮਰੇ ਨਾ ਆਵੇ ਜਾਏ ਨਾ ਵੀ ਛੋੜਾ ਵਿਛੜੇ ਸਮੇ ਰਿਹਾ ਸਮਾਏ ਦੀਨ ਦਰਦ ਦੁਖ ਭੰਜਨਾ ਸੇਵਕ ਕਹਿ ਸਤ ਭਾਏ ਅਚਰਜ ਰੂਪ ਨਿਰੰਜਨੋ ਗੁਰ ਮੇ ਲਾਇਆ ਮਾਏ ਭਾਈ ਰੇ ਮੀਤ ਕਰੋ ਪ੍ਰਭ ਸੋਏ ਮਾਇਆ ਮੋਹ ਪ੍ਰੀਤ ਤ੍ਰਿਗ ਸੁਖੀ ਨਾ ਦੀਸੇ ਕੋਏ ਰਹਾਉ ਦਾਨਾ ਦਾਤਾ ਸੀਲਵੰਤ ਨਿਰਮਲ ਰੂਪ ਅਪਾਰ ਸਖਾ ਸਹਾਈ ਅਤ ਵੱਡਾ ਉੱਚਾ ਵੱਡਾ ਅਪਾਰ ਬਾਲਕ ਬਿਰਧ ਨ ਜਾਣੀਏ ਨਿਚਲ ਤਿਸ ਦਰਬਾਰ
1: ਸ੍ਰੀ ਰਾਗ ਮਹੱਲਾ ਪੰਜਵਾਂ ਸੱਚ ਹਰ ਤਨ ਪੂਜ ਸਤਗੁਰ ਛੋੜ ਸਗਲ ਬੇਕਾਰ ਜੰਤੂ ਸਾਜ ਸੁਵਾਰਿਆ ਹਰ ਸਿਮਰ ਹੋਏ ਉਦਾਰ ਜਪ ਮਨ ਨਾਮ ਇੱਕ ਪਾਰ ਪ੍ਰਾਣ ਮਨ ਤਨ ਜਿਨੇ ਦੀਆ

ਆਪਸ ਅਪਸਾਰ ਕਉ ਨਾਨਕੁਰ ਪਰਮ ਕਟਿਆ ਸਗਲ ਬ੍ਰਹਮ ਵਿਚਾਰ ਸ੍ਰੀ ਜਗ ਮਹੱਲਾ ਪੰਜਵਾਂ ਦੁਖਿਤ ਸੁਖਿਤ ਮਦੇ ਸੰਸਾਰ ਸਗਲਹਨਾ ਦਹੁ ਤਹਿ ਰਹਿਤ ਭਗਤ ਹੈ ਕੋਈ ਬਿਲਾ ਜਾਣਾ ਠੱਕ ਸਰਬੇ ਸਮਾਨਾ ਕਿਆ ਰਹੋ ਕਿਆ ਕਹੋ ਸੁਣੋ ਸਵਾਮੀ ਤੂੰ ਵੜ ਪੁਰਖ ਸੋ ਜਾਣਾ ਰਹੋ ਮਾਣ ਬਿਮਾਨ ਮਦੇ ਸੋ ਸੇਵਕ ਨਾਹੀ ਤਤ ਸਮਦਰਸੀ ਸੰਤੋ ਕੋ ਕੋਈ ਕੋਟ ਮਦਾਹੀ ਕਹਿਣ ਕਹਾਵਨ ਏਕੀਤ ਕਰਲਾ ਕਥਨ ਕਹਿਣ ਤੇ ਮੁਕਤਾ ਗੁਰਮਾ ਕੋਈ ਬਿਲਾ ਗਤ ਅਵਗਤ ਕਛ ਨਦ ਨਾਇਆ ਸੰਤਾਂ ਕੀਰੇ ਨਾਨਕ ਦਾਨ ਪਾਇਆ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਸਤਵਾਂ

ਆਪਾ ਸਭੀ ਮਦ ਸਭੇ ਤੇ ਬਾਹਰ ਬੇਮਤਾਜ ਬਾਪਾ ਪਿਤਾ ਹੂੰ ਜਾਨੂ ਨਾਹੀ ਤੇਰੀ ਕਵਨ ਜੁਗਤਾ ਬੰਧਨ ਮੁਕਤ।

ਪੰਜਵਾਂ ਕਰ ਪਹਿਲਾ ਸੰਤ ਨਾ ਮਿਲ ਪਾਹਿਆ ਕੜਿਆ ਕੱਟਿਆ ਜਮਕਾਲ ਸੱਚਾ ਸਾਹਿਬ ਮਨ ਉਠਾ ਹੋਵਾ ਖਸਮ ਦਿਆਲ ਪੂਰਾ ਸਤਿਗੁਰੂ ਪੇਟਿਆ ਬਿਨਸਿਆ ਸਭ ਜੰਜਾਲ ਮੇਰੇ ਸਤਿਗੁਰਾਂ ਹੋ ਤੁਧ ਵਿੱਚੋਂ ਕੁਰਬਾਨ ਤੇਰੇ ਦਰਸ਼ਨ ਕੋ ਬਲਿਹਾਰ ਨੇ ਤੁਹ ਦਿੱਤਾ ਅੰਮ੍ਰਿਤ ਨਾਮ ਰਾਉ ਜੰਤੂ ਸੇਵਿਆ ਭਾਉ ਕਰ ਸੋਈ ਪੁਰਖ ਸਜਾਨ ਤਿੰਨਾਂ ਪਿੱਛੇ ਛੁੱਟ ਗਏ ਜਿਨ ਅੰਤਰ ਨਾਮ ਨਿਧਾਨ ਗੁਰਜੇਵ ਦਾਤਾ ਕੋ ਨਹੀਂ ਜਨ ਦਿੱਤਾ ਆਤਮ ਦਾਨ ਆਏ ਸੇ ਪ੍ਰਵਾਨ ਜਿਨ ਗੁਰ ਮਿਲਿਆ ਸੁਭਾਏ ਸੱਚੇ ਸੇਤੀ ਦਿੱਤਿਆ ਦਰਗੇ ਬੈ ਸਮਝਾਏ ਕੱਤੇ ਹੱਥ ਵਡਿਆਈਆਂ ਪੂਰਬ ਲਿਖਿਆ ਪਾਏ ਸੱਚ ਕਰਤਾ ਸੱਚ ਕਰਨ ਹਾਰ ਸੱਚ ਸਾਹਿਬ ਸੱਚ ਟੇਕ ਸੱਚੋ ਸੱਚ ਵਖਾਣੀਏ ਸੱਚੋ ਬੁੱਧ ਬਵੇਕ ਸਰਬ ਨਿਰੰਤਰ ਰੱਬ ਰਿਆ ਜਪ ਨਾਨਕ ਜੀਵੇ ਏਕ ਸ੍ਰੀ ਰਾਗ ਮਹੱਲਾ ਪੰਜਵਾਂ ਗੁਰ ਪਰਮੇਸ਼ਰ

ਕੀਮਤ ਕਿਨੇ ਨਾ ਕੀਮਤ ਕਿਨੇ ਨਾ ਪਾਈਏ ਸਭ ਸਾਭ ਸੁਣ ਸੁਣ ਆਖਣ ਸੋਏ ਪੀਰ ਪਕਮ ਸਾਧਕ ਸਾਧਕ ਸੋਦੇ ਹੋ ਸੀ।

ਸਾਚ ਧੜੀ ਤਨ ਮਾਡੇ ਕਾਪੜ ਪ੍ਰੇਮ ਸੰਘਾਰ ਚੰਦਨ ਚਿਤ ਵਸਾਇਆ ਅਮੰਦਰ ਦਸਵਾਂ ਦੋ ਵਾਰ ਦੀਪਕ ਸ਼ਬਦ ਵਗਾਸਿਆ

ਆਪੇ ਰਤਨ ਭਰਗ ਤੂੰ ਆਪੇ ਮੁੱਲ ਅਪਾਰ ਸਚੋ ਮਾਣ ਮਹਤ ਤੂੰ ਆਪੇ ਦੇਵ ਨਹਾਰ ਅਜਿਓ ਤੂੰ ਕਰਤਾ ਕਰਤਾ ਜਿਉ ਭਾਵੇ ਤੂੰ ਰੱਖ ਤੂੰ ਹਰ

ਅਤਿ ਕਰਤਾ ਦੇਖੀਏ ਹੋਰ ਕੀਤੀ ਆਵੇ ਜਾਏ ਆਪੇ ਨਿਰਮਲ ਏਕ ਤੂੰ ਹੋਰ ਬੰਦੀ ਬੰਦੇ ਹੋਰ ਬੰਦੀ ਤੰਦੇ ਪਾਏ ਗੁਰ ਰਾਖੇ ਸੇ ਉਭਰੇ ਸੱਚ ਸਿਉਂ ਲਿਵ ਲਾਏ ਹਰ ਜੀਉ ਸ਼ਬਦ ਪਛਾਣੀਏ ਸੱਚ ਰਤੇ ਗੁਰੂ ਵਾਕ ਤਿਤ ਤਨ ਮਹਿਲ ਨ ਲੱਗੇ ਸੱਚ ਘਰ ਉਹ ਜਿਸ ਉਤਾਕ ਨਦਰ ਕਰੇ ਸੱਚ ਪਾਈਏ ਬਿਨ ਆਵੇ ਕਿਆ ਸਾਕ ਜਿੰਨੀ ਸੱਚ ਪਛਾਣੀ

ਅਕਾਲ ਅਪਾਰ ਸੱਚ ਰਤੇ ਸੇ ਉਪਰੇ ਦੁਬਦਾ ਛੋਟ ਬੇਕਾਰ ਹਉ ਤਿਨਕੇ ਬਲਿਹਾਰ ਨੇ ਦਰ ਸੱਚੇ ਸਚਿਆਰ ਸੇ ਚਾਨੇ ਜਿਉਂ ਪੰਖੀਆ ਜਾਲੀ ਬਤਕ ਹਾਥ ਗੁਰ ਰਾਖੇ ਸੇ ਉਭਰੇ ਹੋਰ ਪਾਥੇ ਚੋਗੇ ਸਾਥ ਬਿਨਾਂ ਵਿੱਚ ਹੁਣ ਸੁੱਟੀਏ ਕੋਈ ਨਾ ਸੰਗੀ ਸਾਥ ਸੱਚੋ ਸੱਚਾ ਆਖੀਏ ਸੱਚੇ ਸੱਚਾ ਥਾਨ

ਜੇ ਗੁਰੂ ਗੱਬਾਰ ਬਿਨ ਸ਼ਬਦੇ ਬੂਝਣਾ ਪਾਏ ਗੁਰਮਤੀ ਪ੍ਰਗਾਸ ਹੋਏ ਸੱਚ ਰਹੀ ਲਿਵਲਾਏ ਤਿੱਥੇ ਕਾਲ ਨਾ ਸੰਚਰੈ ਜੋਤੀ ਜੋਤ ਸਮਾਏ ਤੂੰ ਹੈ ਹੈ ਸਾਜਣ ਤੂੰ ਸਜਾਣ ਤੂੰ ਆਪੇ ਮੇਲਣਹਾਰੇ ਗੁਰਸ਼ਬ ਦੀ ਸਲਾਹੀ ਹੈ ਅੰਤ ਨਾ ਪਾਰਾ ਵਾਰ ਤਿੱਥੇ ਕਾਲ ਨਾ ਅਪੜੇ ਜਿੱਥੇ ਗੁਰ ਕਾ ਸ਼ਬਦ ਵਿੱਚ ਅਪਾਰੇ ਹੁਕਮੀ ਸਭੇ ਉਪਜੈ ਹੁਕਮੀ ਕਾਰ ਕਮਾਹੀ ਹੁਕਮੀ ਕਾਲੀ ਵਸ ਹੈ ਹੁਕਮੀ ਸੱਚ ਸਮਾਹੀ ਨਾਨਕ ਜੋਤ ਸੁਭਾਵੀ ਸੋਥੀਆ ਇਹਨਾਂ ਜਨਤਾ ਵਸ ਕਿਸ ਨਾਹੀ ਸ੍ਰੀ ਰਾਗ ਮਹੱਲਾ ਪਹਿਲਾ ਮਨ ਜੂਠੇ ਤਨ ਜੂਠ ਹੈ ਜੀਵਾ ਜੂਠੀ ਹੋਏ ਮੁਖ ਝੂਠ ਝੂਠ ਬੋਲਣਾ ਕਿਉਂ ਘਰ ਸੁੱਚਾ ਹੋਏ ਬਿਨ ਅਬ ਸ਼ਬਦ ਨਾ ਮਾਂਜਿਆ ਸਾਚੇ ਤੇ ਸੱਚ ਹੋਵੇ ਮੁੰਦੇ ਗੁਣ ਹੀ ਨੀ ਸੁੱਖ ਕਿਹੇ ਪਿਰਲੀਆਂ ਰਸ ਮਾਨਸੀ ਸਾਧ ਸ਼ਬਦ ਸੁੱਖ ਦੇ ਰਹੋ ਪਿਰ ਪਰਦੇਸੀ ਜੇ ਥੀਆ ਧਨ ਵਾਂਡੀ ਚੂਰੇ ਜਿਉਂ ਜਲ ਥੋੜੇ ਮਾਚਲੀ ਕਰਨ ਪਲਾਵ ਕਰੇ ਪਿਰ ਪਾਵੇ ਸੁਖ ਪਾਈਐ ਜਾਂ ਆਪੇ ਨਦਰ ਕਰੇ ਪਿਰ ਸਲਾਹੀ ਆਪਣਾ ਸਖੀ ਸਹੇਲੀ ਨਾਲੇ ਤਨ ਸੋਹੇ ਮਨ ਮੋਹਿਆ ਰੱਤੀ ਰੰਗ ਨਿਹਾਲੇ ਸ਼ਬਦ ਸਵਾਰੀ ਸੋਹਣੀ ਫਿਰ ਰਾਵੀ ਗੁਣ ਨਾਲੇ ਕਾਮਣ ਕਾਮ ਨਾ ਆਵੀ ਖੋਟੀ ਅਵਗਨਿਆਰੇ ਨਾ ਸੁਖ ਪਾਈਐ ਸਹੁਰੜੇ ਝੂਠ ਜਲੀ ਵੇਕਾਰੇ ਆਵਣ ਵੰਜੋ ਡਾਖੜੂ ਛੋਡੀ ਕੰਤ ਵਿਸਾਰੀ ਫਿਰ ਕੀ ਸਾਰ ਨਾਰ ਸੁਹਾਵਣੀ ਮੂਤੀ ਸੋ ਕਿਤੇ ਸਾਧੇ

ਦੇ ਪੰਡਿਤ ਵਾਚੇ ਪੋਥੀਆਂ ਨਾ ਬੂਝੇ ਵਿਚਾਰੇ ਅਣਕੋ ਮਤੀ ਚਾਲੇ ਮਾਇਆ ਕਾ ਵਪਾਰੀ ਕਥਨੀ ਝੂਠੀ ਜਗ ਪਵੈ ਰਹਿਣੀ ਸ਼ਬਦ ਸੁਸਾਰੀ ਕੇਤੇ ਪੰਡਿਤ ਜੋਤ ਕੀ ਵੇਦ ਕਰੇ ਵਿਚਾਰੀ ਵਾਦ ਵਰੋਲ ਸੁਹਾਵਣੇ ਵਾਦੇ ਆਵਣ ਜਾਣੇ ਬਿਨ ਗੁਰ ਕਰਮ ਨਾ ਛੂਟ ਸੀ ਕਹਿ ਸੁਣੇ ਆਖ ਵਿਖਾਣ ਸਭ ਗੁਣਵੰਤੀ ਆਖੀ ਹੈ ਮੈਂ ਗੁਣ ਨਾਹੀ ਕੋਈ ਹਰ ਵਰ ਨਾਰ ਸੁਹਾਵਣੀ ਮੈਂ ਪਾਵੀ ਪ੍ਰਭ ਸੋਏ ਨਾਨਕ ਸ਼ਬਦ ਮਿਲਾਵੜਾ ਨਾਮ ਵਿਛੋੜਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਜਪ ਤਪ ਸੰਜਮ ਸਾਧਿਆ ਤੀਰਥ ਕੀਚੇ ਵਾਸ ਪੁੰਨ ਦਾਨ ਚੰਗਿਆਈਆਂ ਬਿਨ ਸਾਚੇ ਕਿਆ ਤਾਸ ਜੇ ਹਾ ਰਾਦੇ ਤੇ ਹਾ ਲੂਣੇ ਬਿਨ ਗੁਣ ਜਨਮ ਬਿਨਾਸ ਮੁੰਦੇ ਗੁਣ ਦਾਸੀ ਸੁਖ ਹੋਏ ਅਵਗੁਣ ਤਿਆਗ ਸਮਾਈ ਹੈ ਗੁਰਮਤਿ ਪੂਰਾ ਸੋਏ ਰਹੋ।

ਵਿਨ ਵੱਖਰ ਦੁਖੇ ਅਗਲਾ ਕੂੜ ਮੁਠੀ ਕੁੜਿਆਰੀ ਲਾਹਾਇਆ ਨਸੈ ਨੌਤਨਾ ਪਰਖੇ ਰਤਨ ਵਿਚਾਰੀ ਵਸਤ ਲਹੇ ਕਰ ਆਪਣੇ ਚੱਲੈ ਕਾਰਜ ਸਾਰੀ ਵਣਜਾਰਿਆ ਸਿਓ ਵਣਜਕਾਰੀ ਗੁਰਮੁਖੀ ਬ੍ਰਹਮ ਵਿਚਾਰੇ।

ਅਪਾਰ ਸੱਚੇ ਆਸਨ ਸੱਚ ਰਹੇ ਸੱਚੇ ਪ੍ਰੇਮ ਪਿਆਰੇ ਜਿਨੀ ਆਪ ਪਛਾਣਿਆ ਕਰਮ ਮਹਿਲ ਸਥਾਈ ਸੱਚੇ ਸੇਤੀ ਰਤਿਆ ਸੱਚੋ ਪੱਲੇ ਪਾਏ ਤਿਰ ਪਵਣ ਸੋ ਪ੍ਰਭ ਜਾਣੀਐ ਸੱਚੋ ਸੱਚੇ ਨਾਏ ਸਾਤਨ ਖੜੀ ਸੁਹਾਵਣੀ ਜਿਨ ਪਿਰ ਜਾਤਾ ਸੰਗ ਮਹਿਲੀ ਮੈਲ ਬੁਲਾਈਐ ਸੋ ਪਿਰ ਰਾਵੇ ਰੰਗ ਸੱਚ ਸੁਹਾਗਣ ਸਾਪਲੀ ਪਿਰ ਮੋਹੀ ਗੁਣ ਸੰਗ ਪੂਲੀ ਪੂਲੀ ਥਲ ਚੜਾ ਥਲ ਚੜੇ ਡੂਗਰ ਜਾਉ ਬਣ ਮੈਂ ਪੂਲੀ ਜੇ ਫਿਰਾ ਬਿਨ ਗੁਰ ਬੂਜ ਨਾ ਪਾਉ ਨਾ ਵੋ ਪੂਲੀ ਜੇ ਫਿਰਾ ਫਿਰ ਫਿਰ ਆਵੂ ਜਾਉ ਪੁੱਛੋ ਜਾਏ ਪਦਾਊਆ ਚੱਲੇ ਚਾਕਰ ਹੋਏ ਰਾਜਨ ਜਾਣੇ ਆਪਣਾ ਦਰ ਕਰ ਠਾਕ ਨਾ ਹੋਵੇ ਨਾਨਕ ਏਕੋ ਰਾਵ ਰਿਹਾ ਦੂਜਾ ਅਵਰ ਨਾ ਕੋਈ ਸ੍ਰੀ ਰਾਗ ਮਹੱਲਾ ਪਹਿਲਾ ਗੁਰ ਤੇ ਨਿਰਮਲ ਜਾਣੀ ਹੈ ਨਿਰਮਲ ਦੇਹ ਸਰੀਰ ਨਿਰਮਲ ਸਾਚੋ ਮਨ ਵਸੈ ਸੋ ਜਾਣੇ ਅਬ ਪੀਰ ਸਹਿਜੇ ਤੇ ਸੁਖ ਅਗਲੋ ਨਾ ਲਾਗੇ ਜਮਤੀਰ ਪਾਈ ਰੇ ਮੈਲ ਨਹੀਂ ਨਿਰਮਲ ਜਲ ਨਾਏ ਨਿਰਮਲ ਸਾਚਾ ਏਕ ਤੂੰ ਹੋਰ ਮੈਲ ਭਰੀ ਸਦ ਜਾਈ ਰਹੋ ਹਰ ਕਾ ਮੰਦਰ ਸੋਹਣਾ ਕੀਆ ਕਰਨ ਹਾਰੇ ਰਵ ਸਸੇ ਦੀਪ ਅਨੂਪ ਜੋਤ ਤਿਰ ਪਵਨ ਜੋਤ ਅਪਾਰੇ ਹਾਟ ਪਟਨਗੜੇ ਕੋਠੜੀ ਸਤ ਸਭ ਦਾ ਵਪਾਰੀ ਗਿਆਨ ਅੰਜਨ ਪੈ ਪੰਜਣਾ ਦੇਖ ਨਿਰੰਜਨ ਪਾਈ ਗੁਪਤ ਪ੍ਰਗਟ ਸਭ ਜਾਣੀਐ ਜੇ ਮਨ ਰਾਖੇ ਨਾ ਠਾਏ ਐਸਾ ਸਤਿਗੁਰੂ ਜੇ ਮਿਲੈ ਤਾਂ ਸਹਿਜੇ ਲਏ ਮਿਲਾਏ ਕਸ ਕਸ ਵੱਟੀ ਲਾਈਐ ਪਰਖੇ ਹਿੱਤ ਚੇਤ ਲਾਏ ਖੋਟੇ ਠੌਰ ਨੰਗ ਪਾਏ ਨੇ ਖੜੇ ਖਜ਼ਾਨੇ ਪਾਏ।

ਕੀਮਤ ਕਹਿਣ ਨਾ ਜਾਏ, ਹਰ ਵਾਰੀ ਕਰੀ ਸੁਹਾਗਣੀ, ਨਿਰਮਲ ਸਾਚੇ ਨਾਏ, ਮਨ ਮੈਂ ਮਨੁਆ ਜੇ ਮਰੇ, ਤਾਂ ਫਿਰ ਰਾਵੀ ਨਾਰੇ, ਇੱਕ ਤਤਾਗੇ ਰਲ ਮਿਲੇ, ਗਲ ਮੋਤੀਆਂ ਕਾ ਹਾਰ, ਸੰਤ ਸਭਾ ਸੁਖੀ ਉਪਜੈ, ਗੁਰਮੁਖ ਨਾਮ ਆਧਾਰੀ, ਖਿਨ ਮਾਏ ਉਪਜੇ ਖਿਨ ਖਪੇ, ਖਿਨ ਆਵੇ ਖਿਨ ਜਾਏ, ਸ਼ਬਦ ਪਛਾਣੇ ਰਵ ਰਹੇ, ਨਾ ਤਿਸ ਕਾਲ ਸੰਤਾਏ।

ਹੋ ਗਿਆਨ ਧਿਆਨ ਤੁਨ ਜਾਣੀਐ ਕਤ ਕਥਾ ਵੇ ਸੋਏ ਸਫਲਿਓ ਬਿਰਖ ਹਰਿਆਵਲਾ ਸ਼ਾਮ ਕਨੇਰੀ ਹੋਏ ਲਾਲ ਜਵੇਹਰ ਮਾਨਕੀ ਗੁਰ ਭੰਡਾਰੇ ਸੋਏ ਗੁਰ ਭੰਡਾਰੇ ਪਾਈਐ ਨਿਰਮਲ ਨਾਮ ਪਿਆਰੇ ਸਾਚੋ ਵੱਖਰ ਸੰਚੀਐ ਪੂਰੇ ਕਰਮਾ ਪਾਰੇ ਸੁਖਦਾਤਾ।

ਤੁਲਹਾ ਨਾ ਤਿਸ ਮੰਜ ਮਲਾਰੇ ਸਤਿਗੁਰ ਪੈ ਕਾ ਬੋਹਿਤਾ ਨਦਰੇ ਪਾਰੇ ਉਤਾਰੇ ਇੱਕ ਤਿਲ ਪਿਆਰਾ ਵਿਸਰੇ ਦੁਖ ਲਾਗੇ ਦੁ ਸੁਖ ਜਾਏ ਜੀਵਾ ਜਲਿਓ ਜਲਾਵਣੇ ਨਾਮ ਨਾ ਜਪੇ ਰਸਾਏ ਕਟ ਬਿਨ

ਤਨ ਬਾਦ ਹੈ ਪੂਲੋ ਮਰ ਗਿਆ ਥੇ ਸਾਚਿਓ ਸਾਹਿਬ ਸੇਵੀਐ ਗੁਰਮੁਖ ਕਥੋ ਕਾਥੇ ਆਵੇ ਜਾਇ ਪਵਾਈਐ ਪਈਐ ਕਿਰਤ ਕਮਾਹੀ ਪੂਰਬ ਲਿਖਿਆ ਕਿਉਂ ਮੇਟੀਆ ਲਿਖਿਆ ਲੇਖ ਰਜਾਈ ਬਿਨ ਹਰਿ ਨਾਮ ਨਾ ਛੂਟੀਐ ਗੁਰਮਤ ਮਿਲੇ ਮਲਾਏ ਤਿਸ ਬਿਨ ਮੇਰਾ ਕੋ ਨਹੀਂ ਜਿਸ ਕਾ ਜੀਉ ਪ੍ਰਾਨ ਹਮੇ ਮਮਤਾ ਜਲ ਬਲਿਓ ਲੋਭ ਜਲਿਓ ਅਭਿਮਾਨ ਨਾਨਕੇ ਸ਼ਬਦ ਵਿਚਾਰੀਐ

ਨਾਲ ਪਛਾੜੀਆ ਪੀ ਵਿਕਸੇ ਅਸਨੇਹ ਜਲ ਮੈਂ ਜੀ ਉਪਾਏ ਕੈ ਬਿਨ ਜਲ ਮਰਨ ਤਨੇਹ ਮਨ ਰੇ ਕਿਉਂ ਛੂਟੇ ਬਿਨ ਪਿਆਰੀ ਗੁਰਮੁਖੇ ਅੰਤਰ ਰਵ ਰਿਆ ਬਖਸ਼ੇ ਭਗਤ ਭੰਡਾਰੀ ਰਹੁ ਰੇ ਮਨ ਐਸੀ ਹਰ ਸਿਓ ਪ੍ਰੀਤ ਕਰ ਜੈਸੀ ਮਛਲੀ ਨੀਰ ਜਿਉਂ ਅਧ ਕਿਉਂ ਤਿੰਨ ਤਿਉਂ ਸੁੱਕਣੋ ਮਨ ਤਨ ਸ਼ਾਂਤ ਸਰੀਰ ਬਿਨ ਜਲ ਕੜੀ ਨਾ ਜੀਵੀ ਪ੍ਰਭ ਜਾਣੇ ਅਬ ਪੀਰ ਰੇ ਮਨ ਐਸੀ ਹਰ ਸਿਓ ਪ੍ਰੀਤ ਕਰ ਜੈਸੀ ਚਤਰਕ ਮੇਹ ਸਰ ਪਰ ਥਲ ਹਰਿਆਵਲੇ ਇੱਕ ਬੂੰਦ ਨਾ ਪਵਹੀ ਕੇਹ ਕਰਮ ਮਿਲੇ ਸੋ ਪਾਈਐ ਕਿਰਤ ਪਇਆ ਸਿਰ ਦੇਹ ਰੇ ਮਨ ਐਸੀ ਹਰ ਸਿਓ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਆਪ ਟਣ ਆਪੇ ਖਵੇ ਦੁੱਧ ਕੋ ਖਪਣ ਨਾ ਦੇ ਆਪ ਮੇਲ ਵਿਛੰਨਿਆ ਸੱਚ ਵਡਿਆਈ ਦੇ ਰੇ ਮਨ ਐਸੀ ਹਰ ਸਿਓ ਪ੍ਰੀਤ ਕਰੇ ਜੈਸੀ ਚਕਵੀ ਸੂਰੇ ਕਿਨ ਪਲ ਨੀਂਦ ਨਾ ਸੋਵੇ ਜਾਣੇ ਦੂਰ ਹਜੂਰ ਮਨਮੁਖ ਸੋਜੀ ਨਾ ਪਵੇ ਗੁਰਮੁਖ ਸਦਾ ਹਜੂਰ ਮਨਮੁਖ ਗਣਤ ਗਣਾਵਣੇ ਕਰਤਾ ਕਰੇ ਸੁਹੋਏ ਤਾਂ ਕੀ ਕੀਮਤ ਨਾ ਪਵੇ ਜੇ ਲੋਚੇ ਸਭ ਕੋਏ ਗੁਰਮਤ ਹੋਏ ਤਾਂ ਪਾਈਐ ਸੱਚ ਮਿਲੇ ਸੁਖ ਹੋਏ ਸੱਚਾ ਨਿਹੋ ਨਾ ਟੁੱਟੇ ਜੇ ਸਤਿਗੁਰ ਪੇਟੇ ਸੋਏ ਗਿਆਨ ਪਦਾਰਥ ਪਾਈਐ ਤਿਰਪਣ ਸੋਜੇ ਹੋਏ ਨਿਰਮਲ ਨਾਮ ਨਾ ਵਿਸਰੈ ਜੇ ਗੁਣ ਕਾ ਗਾਹਕ ਹੋਏ ਖੇਲ ਗਏ ਸੇ ਪੰਖ ਨੂੰ ਜੋ ਚੁੱਗੇ ਸਰ ਤਲ ਕੜੀ ਕੇ ਮੋਹਿਤ ਕੇ ਚੱਲਣਾ ਖੇਲਣ ਅੱਜ ਕੇ ਕੱਲ ਜਿਸ ਤੂੰ ਮੇਲੇ ਸੁਮਿਰੇ ਜਾਏ ਸੱਚਾ ਪਿੜ ਮਲ ਬਿਨ ਗੁਰ ਪ੍ਰੀਤ ਨਾ ਉਪਜੇ ਹਮੇ ਮੈਲ ਨਾ ਜਾਏ ਸੋਹਿੰਗ ਆਪ ਪਛਾਣੀਆਂ ਸ਼ਬਦ ਭੇਦ ਪਤਿਆਏ ਗੁਰਮੁਖੇ ਆਪ ਪਛਾਣੀਆਂ ਅਵਰ ਕੇ ਕਰੇ ਕਰਾਏ ਮਿਲਿਆ ਕਾਕਿਆ ਮੇਲਿਆ ਸ਼ਬਦ ਮਿਲੇ ਪਤਿਆਏ ਮਨਮੁਖ ਸੋਜੀ ਨਾ ਪਵੇ ਵਿਛੜ ਚੋਟਾਂ ਖਾਏ ਨਾਨਕੇ ਦਰ ਕਰ ਏਕ ਹੈ ਅਵਰੇ ਨਾ ਦੂਜੀ ਕਾਏ ਨਾਨਕ ਦਰ ਕਰ ਏਕ ਹੈ ਅਵਰ ਨਾ ਦੂਜੀ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਮਨਕ ਪੂਲੇ ਪਲਾਈਐ ਪੂਲੀ ਠੌਰ ਨਾ ਕਾਏ ਗੁਰਬਿਨ ਕੋ ਨਾ ਦਿਖਾਵੇ ਅੰਧੀ ਆ ਬੀਜਾਏ ਗਿਆਨ ਪਦਾਰਥ ਖੋਇਆ ਠੱਗਿਆ ਮੁੱਠਾ ਜਾਏ ਬਾਬਾ ਮਾਇਆ ਪਰਮ ਪੁਲਾਈ ਪਰਮ ਪੁਲੀ ਡੋਹਾਗਣੀ ਨਾ ਫਿਰ ਅੰਕ ਸਮਾਏ ਰਹੁ ਪੁਲੀ ਫਿਰੇ ਦਸੰਤਰੇ ਪੁਲੀ ਗ੍ਰਹਿ ਤਜ ਜਾਏ ਪੁਲੀ ਡੂੰਗਰ ਥਲ ਚੜੇ ਪਰਮੇ ਮਨ ਡਲਾਏ ਤੁਰੋ ਵਿਛੁੰਨੀ ਕਿਉਂ ਮਿਲੇ ਗਰਭ ਮੁੱਠੀ ਬਿਲਲਾਏ ਵਿਛੜਿਆ ਗੁਰਮੇਲ ਸੀ ਹਰ ਸੇ ਨਾਮ ਪਿਆਰੀ ਸਾਜ ਸਹਿਜ ਸੋਭਾ ਕਣੀ ਹਰ ਗੁਣ ਨਾਮ ਆਧਾਰ ਜਿਉਂ ਪਾਵੇ ਤਿਉਂ ਰੱਖ ਤੂੰ ਮੈਂ ਤੁਝ ਬਿਨ ਕਵਣ ਪਤਾਰੇ ਅੱਖੜ ਪੜ ਪੜ ਪੂਲੀਐ ਪੇਕੀ ਬਹੁਤ ਅਭਿਮਾਨ ਤੀਰਥ ਨਾਤਾ ਕਿਆ ਕਰੇ ਮਨਮਾ ਮੇਲ ਗਵਾਨ ਗੁਰਬਿਨ ਕਿਨ ਸਮਝਾਈਐ ਮਨ ਰਾਜਾ ਸੁਲਤਾਨ ਪ੍ਰੇਮ ਪਦਾਰਥ ਪਾਈਐ ਗੁਰਮੁਖ ਤੱਤ ਵਿਚਾਰੇ ਸਤ ਨੇ ਆਪ ਗਵਾਇਆ ਗੁਰ ਕੈ ਸ਼ਬਦ ਸ਼ਿੰਗਾਰ ਕਰ ਹੀ ਸੋ ਪਿਰ ਪਾਇਆ ਗੁਰ ਕੇ ਹਿਤ ਅਪਾਰੇ ਗੁਰ ਕੀ ਸੇਵਾ ਸਚਾ ਕਰੀ ਮਨ ਨਿਰਮਲ ਸੁਖ ਹੋਏ ਗੁਰ ਕਾ ਸ਼ਬਦ ਮਨ ਵਸਿਆ ਹਉਮੈ ਵਿੱਚੋਂ ਖੋਏ ਨਾਮ ਪਦਾਰਥ ਪਾਇਆ ਲਾਭ ਸਦਾ ਮਨ ਹੋਏ ਕਰਮ ਲੇ ਤਾਂ ਪਾਈਐ ਆਪ ਨਾ ਲਿਆ ਜਾਏ ਗੁਰ ਕੈ ਚਰਨ ਲਾਗ ਰਹੋ ਵਿੱਚੋਂ ਇਹ ਆਪ ਗਵਾਏ ਸੱਚੇ ਛੇਤੀ ਰਤਿਆਂ ਸੱਚੋ ਪੱਲੇ ਪਾਏ ਪੁੱਲਣ ਅੰਦਰ ਸਭ ਕੋ ਅਪਲ ਗੁਰੂ ਕਰਤਾਰੇ ਗੁਰਮਤ ਮਨ ਸਮਝਾਇਆ ਲਾਗਾ ਤਿਸੇ ਪਿਆਰ ਸਨਾਨਕ ਸੱਚ ਨਾ ਵਿਛੜੇ ਮੇਲੇ ਸ਼ਬਦਾ ਪਾਰੇ ਸਿਰ ਅਗ ਮਹੱਲਾ ਪਹਿਲਾਂ ਤਿਸ਼ਨਾ ਮਾਇਆ ਮੋਹਣੀ ਸੁਤਬੰਧਪ ਕਰ ਨਾਰੀ ਧਨ ਜੋ ਬਨ ਠੱਗ ਜਗ ਠੱਗਿਆ ਲਭ ਲੋਭ ਹੰਕਾਰ ਮੋਹ ਠਗੌਲੀ ਹਉ ਗਈ ਮੋਹ ਠਗੌਲੀ ਹਉ ਮੋਈ ਸਭ ਵਰਤੇ ਸੰਸਾਰੇ ਮੇਰੇ ਪ੍ਰੀਤਮ ਮੈਂ ਤੁਝ ਬਿਨ ਅਵਰ ਨ ਕੋਈ
मैं तुझ बिन अवर न पावी, तू पावे सुख होए रहो। नाम सलाही रंग स्यों, गुर कै शब्द संतोख, जो दिसे सो चलसे, कूड़ा मोह ना वेखे। वाट बटाऊ आया नित चलदा साथ देखे, आखण आखे केतड़े गुरबिन बूझ ना हुए। नाम वडाई जे मिले सच रपे पत हुए, जोत दपावे सो पले खोटा खड़ा न कोए। गुरसरनाई छूटिया मनमुख खोटी रास, अष्टता ते पत साह की कड़िया शब्द विगास। आपे परखे पारखु पवे खजाने रास, तेरी कीमत ना पवे सब दिठी ठोक बजाए। कहने हाथ ना लबे सच टिके पत पाए, गुरमत तू सलाहना होर कीमत कह न जाए। जित तने नाम ना पावी तिन तने हमें वाद, गुर बिन ज्ञान ना पाईए विखिया दूजा साधे। बिन गुण काम ना हावी माया फीका साधे, अंदर आसा जमया आसा रसकस खाए। आसा बंद चलाईए मुहे मुँह चोटा खाए, अवगण बंदा मारिया छूटे गुरमत नाए। सर्बे थाई एक तू ज्यो पावे त्यों राख, गुरमते सचा मन बसे नाम पलो पत साख। होमे रोग गवाईए शब्द सचे।

ਸਭ ਡਿੱਠੀ ਠੋਕ ਵਜਾਈ, ਕੰਚਨ ਕੇ ਕੁੜ ਦੱਤ ਕਰੀ, ਬਹੁ ਹੈ ਵਰਗੈ ਵਰਦਾਨ, ਪੂਮਦਾਨ ਗਊਆ ਕਣੀ, ਵੀ ਅੰਤਰ ਗਰਭ ਗਮਾਨ, ਰਾਮ ਨਾਮ ਮਨ ਬੇਦਿਆ, ਗੁਰ ਕੀ ਸਾਚੇ ਦਾਨ, ਮਨ ਹਠ ਬੁੱਧੀ ਕੇਤਿਆਂ, ਕੇਤੇ ਬੇਦ ਵਿਚਾਰ, ਕੇਤੇ ਬੰਧਨ ਜੀ ਕੇ, ਗੁਰਮੁਖ ਮੋਖ ਦੁਆਰ, ਸੱਚੋ ਉਰੇ ਸਭ ਕੋ, ਉੱਪਰ ਸੱਚ ਆਚਾਰ, ਸਭ ਕੋ ਉੱਚਾ ਆਖੀਐ, ਨੀਚ ਨਾ ਦਿਸੇ ਕੋਏ, ਇੱਕ ਨਾ ਪਾਂਡੇ ਸਾਜੀਐ, ਇੱਕ ਚਾਨਣ ਤਹਿ ਲੋਏ, ਕਰਮ ਮਿਲੇ ਸੱਚ ਪਾਈਐ,

ਜੇ ਸਤਿਗੁਰ ਮਾਹੀ ਸਮਾਏ ਪੀ ਅੰਮ੍ਰਿਤ ਸੰਤੋਖੀਆ ਦਰਗਾਹ ਪੈਂਦਾ ਜਾਏ ਘਟ ਘਟ ਵੱਜੇ ਕਿੰਗਰੀ ਅਨਦਿਨ ਸ਼ਬਦ ਸਬਾਏ ਵਿਰਲੇ ਕਿਉਂ ਸੋ ਜੀ ਪਈ ਗੁਰਮੁਖ ਮਨ ਸਮਝਾਏ ਨਾਨਕ ਨਾਮ ਨਾ ਵਿਸਰੇ ਛੂਟੇ ਸ਼ਬਦ ਕਮਾਏ ਸ੍ਰੀ ਰਾਗ ਮਹੱਲਾ ਪਹਿਲਾ ਚਿੱਤੇ ਦਿਸੇ ਤੌਲਹਾਰੇ ਬੱਗੇ ਬੰਕ ਦੁਆਰੇ ਕਰ ਮਨ ਖੁਸ਼ੀ ਸੁਸਾਰਿਆ

ਪ੍ਰਭ ਸੋਈ ਰਹਾਉ ਰਾਮ ਨਾਮ ਤਨ ਨਿਰਮਲੁ ਜੋ ਦੇਵੇ ਦੇਵਨ ਹਾਰੇ ਆਗੇ ਪੂਛਣਾ ਹੋਵੀ ਬੇਲੇ ਗੁਰ ਕਰ ਤਾਰੇ ਆਪ ਛਟਾਏ ਛੁਟੀਐ ਆਪੇ ਬਖਸ਼ਣ ਹਾਰੇ ਮਨਮੁਖੇ ਜਾਣੇ ਆਪਣੇ ਧੀਆਂ ਪੂਤ ਸੰਜੋਗ ਨਾਰੀ ਦੇਖ ਵਿਗਸਿਆ ਨਾਲੇ ਹਰਖਸ ਸੋਗ ਗੁਰਮੁਖ ਸ਼ਬਦ ਰੰਗਾਵਲੇ ਅਹਨਸ ਹਰਸ ਪੂਗ ਚਿਤ ਚਲੇ ਵਿਤ ਜਾਵਣੋ ਸਾਕਤ ਡੋਲ ਡਲਾਏ ਬਾਹਰ ਟੂੰਡ ਵਿਗੁਚਿਆ ਕਰਮ ਵਸਤ ਸਥਾਈ ਮਨਮੁਖ ਹੋਮੇ ਕਰ ਮੁਸੀ ਗੁਰਮੁਖ ਪੱਲੇ ਪਾਈ ਸਾਕਤ ਨਿਰਗੁਣ ਆਰਿਆ ਆਪਣਾ ਮੂਲ ਪਛਾਣ ਰਕਤ ਬਿੰਦ ਕਾ ਇਹ ਤਨੋ ਅਗਨੀ ਪਾਸ ਪਿਰਾਣ ਪਾਵਣੇ ਕਹਿ ਵਸ ਦਿਓਹਰੇ ਮਸਤਕ ਸਚਾ ਨਿਸ਼ਾਨ ਬਹੁਤਾ ਜੀਵਨ ਮੰਗੀ ਹੈ ਮੂਹਾਂ ਨਾ ਲੋੜੇ ਕੋਈ ਸੁਖ ਜੀਵਨ ਤੇ ਸਿਆਖੀ ਹੈ ਜਿਸੇ ਗੁਰਮੁਖ ਵਸਿਆ ਸੋਈ ਨਾਮ ਬਹੂ ਨੇ ਕਿਆ ਗਣੀ ਜਿਸੇ ਹਾਰੇ ਗੁਰੀ ਦਰਸ਼ਨ ਹੋਈ ਜੋ ਸੁਪਨੇ ਨੇ ਸਪੂਲੀ ਹੈ ਜਬ ਲੱਗ ਨਿੰਦਰ ਹੋਈ ਇਉਂ ਸਰਪਣ ਕਹਿ ਬਸ ਜੀਅੜਾ ਅੰਤਰ ਹਉਮੈ ਦੋਏ ਗੁਰਮਤੀ ਹੋਏ ਵਿਚਾਰੀਆ ਸੁਪਨਾ ਇਹ ਜਗ ਲੋਈ ਅਗਨ ਮਰੇ ਜਲ ਪਾਈਐ ਜਿਉ ਬਾਰਕ ਦੁੱਧੇ ਮਾਏ ਬਿਨ ਜਲ ਕਮਲ ਸੂ ਨਾ ਥੀਆ ਬਿਨ ਜਲ ਮੀਨ ਮਰਾਏ ਨਾਨਕ ਗੁਰਮੁਖ ਹਰ ਰਸ ਮਿਲੇ ਜੀਵਾਂ ਹਰ ਗੁਣ ਗਾਏ ਸ੍ਰੀ ਰਾਗ ਮਹੱਲਾ ਪਹਿਲਾ ਡੂੰਗਰ ਦੇਖ ਡਰਾਵਣੋ ਪਏੜਾ ਡਰਿਆਸ ਉੱਚਿਓ ਪਰਬਤ ਗਾਖੜੋ ਨਾ ਪੌੜੀ ਤਿਤ ਸਾਸ ਗੁਰਮੁਖੇ ਅੰਤਰ ਜਾਣਿਆ ਗੁਰਮੇਲੀ ਤਰਿਆਸ ਪਾਈ ਰੇ ਪਵਜਲ ਬਿਖਮੰਡਰਾਓ ਪੂਰਾ ਸਤਿਗੁਰ ਰਸ ਮਿਲੇ ਗੁਰ ਤਾਰੇ ਹਰ ਨਾਉ ਰਹੁ ਚੱਲਾਂ ਚੱਲਾਂ ਜੇ ਕਰੀ ਚੱਲਾਂ ਜਾਣਾ ਚੱਲਣ ਹਾਰੀ ਜੋ ਆਇਆ ਸੂ ਚੱਲ ਸੀ ਅਮਰ ਗੁਰ ਕਰ ਤਾਰੀ ਵੀ ਸੱਚਾ ਸਲਾਹਨਾ ਸੱਚੇ ਥਾਨ ਪਿਆਰੀ ਦਰ ਕਰੀ ਮਹਿਲਾ ਸੋਹਣੇ ਪੱਕੇ ਕੋਟ ਹਜ਼ਾਰ ਹਸਤੇ ਕੋਰੇ ਪਾਖੜੇ ਲਸਕਰ ਲੱਖ ਅਪਾਰ ਕਿਸੇ ਨਾਲ ਨਾ ਚੱਲਿਆ ਖਪ ਖਪ ਮੋਏ ਅਸਾਰ ਸੋਏ ਨਾ ਰੂਪਾ ਸੰਚਿਆ ਮਾਲ ਜਾਲ ਜੰਜਾਲ ਸਭ ਜਗ ਮੈਂ ਦੇਹੀ ਫੇਰੀਆ ਬਿਨ ਨਾਮੇ ਸ੍ਰੀ ਕਾਲ ਪਿੰਡ ਪੜੇ ਜਿਉਂ ਖੇਲ ਸੀ ਬਦ ਫੈਲੀ ਕਿਆ ਹਾਲ ਪੁੱਤਾਂ ਦੇਖ ਵਿਗਸਿਆ ਨਾਰੀ ਸੇਜ ਪਤਾਰ ਚੋਵਾ ਚੰਦਨ ਲਾਈਐ ਕਾਪੜ ਰੂਪ ਸਿੰਗਾਰੀ ਖੇਹੂ ਕੇ ਰਲਾਈਐ ਛੱਡ ਚਲੇ ਕਰ ਬਾਰ ਮਹਿਕ ਮਲੂਕ ਕਹਾਈਐ ਰਾਜਾ ਰਾਉ ਕੇ ਖਾਣ ਚੌਧਰੀ ਰਾਉ ਸਦਾਈਐ ਜਲ ਬਲੀਆ ਅਭਿਮਾਨ ਮਨਮੁਖ ਨਾਮ ਵਿਸਾਰਿਆ ਜਿਉਂ ਡਬ ਦੱਦਾ ਕਾਣ ਹੋਮੇ ਕਰ ਕਰ ਜਾਏ ਸੀ ਜੋ ਆਇਆ ਜਗ ਮਾਹੀ ਸਭ ਜਗ ਕਾ ਜਿਲ ਕੋਠਰੀ ਤਨ ਮਨ ਦੇ ਸੁਵਾਹੀ ਗੁਰ ਰਾਖੇ ਸੇ ਨਿਰਮਲੇ ਸਭ ਦਨਵਾਰੀ ਪਾਹੀ ਨਾਨਕ ਤਰੀਆ ਸੱਚ ਨਾਮ ਸਿਰ ਸਾਹਾਂ ਪਤਸ਼ਾਹ ਮੈਂ ਹਰ ਨਾਮ ਨ ਵਿਚਰੇ ਹਰੇ ਨਾਮ ਰਤਨ ਵਿਸਾਹੋ ਮਨਮੁਖ ਪੌਜਲ ਪਚਮੂਏ ਗੁਰਮੁਖ ਤਰੇ ਅਥਾਹ ਸ੍ਰੀ ਰਾਗ ਮਹੱਲਾ ਪਹਿਲਾ ਕਰ ਦੂਜਾ ਮੁਕਾਮ ਕਰ ਕਰ ਬੈਸਣਾ ਨਿਰ ਚੱਲਣੇ ਕੀ ਤੋਖ ਮੁਕਾਮ ਤਾਂ ਪਿਰ ਜਾਣੀਏ ਜਾਂ ਰਹੇ ਨਿਚਲ ਚਲੋਕ ਦੁਨੀਆ ਕੈਸ ਮੁਕਾਮੇ ਕਰ ਸਿੱਧਕ ਕਰਨੀ ਖਰਚੇ ਵਾਧੋ ਲਾਗਰ ਹੋ ਨਾਮੇ ਰਹੋ ਜੋਗੀ ਤਾਂ ਆਸਨ ਕਰੇ ਬਹੇ ਮੁਲਾਂ ਬਹੇ ਮੁਕਾਮੇ ਪੰਡਿਤ ਬਖਾਨੇ ਪੋਥੀਆਂ ਸਿੱਧ ਬਹੇ ਦੇਵ ਸਥਾਨ ਸੂਰੇ ਸਿੱਧ ਗਨ ਗੰਧਰਬ ਮਨ ਜਨ ਸੇਖ ਪੀਰ ਸਲਾਰੇ ਦਰ ਕੂਚ ਕੂਚਾ ਕਰ ਗਏ ਅਵਰੇ ਪੀ ਚੱਲਣ ਹਾਰੇ ਸੁਲਤਾਨ ਖਾਨ ਮਲੂਕ ਉਮਰੇ ਗਏ ਕਰ ਕਰ ਕੂਚ ਕੜੀ ਮੌਤ ਕੇ ਚੱਲਣਾ ਦਿਲ ਸਮਝ ਤੂੰ ਵੀ ਪਹੁੰਚ ਸਬਦਾਹ ਮਾਹੀ ਵਿਖਾਣੀਆਂ ਵਿਰਲਾ ਤਾਂ ਬੂਜੇ ਕੋਏ ਨਨ ਵਿਖਾਣੇ ਬੇਨਤੀ ਜਲ ਥਲ ਮਹੀ ਅਲਸੋਏ ਅਲਾਹ ਅਲਖ ਅਗਮ ਕਾਦਰ ਕਰਨ ਹਾਰ ਕਰੀਮ ਸਭ ਦੁਨੀਆਂ ਆਵਣ ਜਾਵਣੀ ਮੁਕਾਮ ਏਕ ਰਹੀਮ ਮੁਕਾਮ ਤਿਸ ਨੂੰ ਆਖੀਐ ਜਿਸ ਸਾਸੇ ਨਾ ਹੋਵੀ ਲੇਖ ਅਸਮਾਨ ਧਰਤੀ ਚੱਲ ਸੀ
ਮਕਾਮ ਉਹੀ ਏਕ ਦਿਨ ਰੱਬ ਚਲੇ ਨਿਸ ਸੱਸ ਚਲੇ ਤਾਰਕਾਂ ਲੱਖ ਪਲੋਏ ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਿਗੋਏ ਮਹੱਲੇ ਪਹਿਲੇ ਸਤਾਰਾਂ ਅਸ਼ਟਪਦੀਆਂ ਸ੍ਰੀ ਰਾਗੇ ਮਹੱਲਾ ਤੀਜਾ ਕਰ ਪਹਿਲਾਂ ਅਸ਼ਟਪਦੀਆਂ ਏਕ ਓਂਕਾਰ ਸਤਿਗੁਰੂ ਪ੍ਰਸ਼ਾਦ ਗੁਰਮੇ ਕਿਰਪਾ ਕਰੇ ਭਗਤ ਕੀਜੇ ਬਿਨ ਗੁਰ ਭਗਤ ਨਾ ਹੋਏ ਆਪੇ ਆਪ ਮਲਾਏ ਬੂਜੇ ਤਾਂ ਨਿਰਮਲ ਹੋਵੇ ਕੋਈ ਹਰ ਜਿਉ ਸੱਚਾ ਸੱਚ ਬਣੀ ਸ਼ਬਦ ਮਿਲਾਵਾ ਹੋਏ ਪਾਈ ਰੇ ਭਗਤਹੀਨ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵਨਾ ਕੀਨੇ ਬਿਰਥਾ ਜਨਮ ਗਵਾਇਆ ਰਹੋ ਆਪੇ ਹਰ ਜਗ ਜੀਵਨ ਦਾਤਾ ਆਪੇ ਬਖਸ਼ ਮਲਾਏ ਜੀ ਜਨਤੇ ਕੇ ਕਿਆ ਵਿਚਾਰੇ ਕਿਆ ਕੋ ਅਕ ਸੁਣਾਏ ਗੁਰਮੁਖ ਆਪੇ ਦੇ ਵਡਿਆਈ ਆਪੇ ਸੇਵ ਕਰਾਏ ਦੇ ਕਟੰਬ ਮੋਹੇ ਲਬਾਣਾ ਚਲਦਿਆਂ ਨਾਲ ਨਾ ਜਾਈ ਸਤਿਗੁਰ ਸੇਵ ਗੁਣ ਨਿਦਾਨ ਪਾਇਆ ਤਿਸ ਕੀ ਕੀਮ ਨਾ ਪਾਈ ਪ੍ਰਭ ਸਖਾ ਹਰ ਜੀਉ ਮੇਰਾ ਅੰਤ ਹੋਈ ਸਿਖਾਈ ਪੇਰੜੇ ਜਗ ਜੀਵਨ ਦਾਤਾ ਮਨਮੁਖ ਪਤ ਗਵਾਈ ਬਿਨ ਸਤਿਗੁਰ ਕੋ ਮਗ ਨਾ ਜਾਣੇ ਅੰਧੇ ਠੌਰ ਨਾ ਕਾਈ ਹਰ ਸੁਖ ਦਾਤਾ ਮਨ ਨਹੀਂ ਵਸਿਆ ਅੰਤ ਗਿਆ ਪਛਤਾਈ ਪੇਰੜੇ ਜਗ ਜੀਵਨ ਦਾਤਾ ਗੁਰਮਤਿ ਮਨ ਵਸਾਇਆ ਆਂਦਨ ਭਗਤ ਕਰੇ ਦਿਨ ਰਾਤੀ ਹਉਮੈ ਮੋਹ ਚੁਕਾਇਆ ਜਿਸਿਓ ਰਾਤਾ ਤਸੇ ਹੋਵੇ ਜਿਸਿਓ ਰਾਤਾ ਤੈਸੋ ਹੋਵੇ ਸੱਚੇ ਸੱਚ ਸਮਾਇਆ ਆਪੇ ਨਦਰ ਕਰੇ ਭੌਲਾਏ ਗੁਰ ਸ਼ਬਦੀ ਵਿਚਾਰੇ ਸਤਿਗੁਰ ਸੇਵਿਆਂ ਸਹਿਜ ਉਪਜੇ ਹਉਮੈ ਤ੍ਰਿਸ਼ਨਾ ਮਾਰ ਹਰ ਗੁਣ ਦਾਤਾ ਸਦਾ ਮਨ ਵਸੇ ਸੱਚ ਰੱਖਿਆ ਉਰਤਾਰ ਪ੍ਰਭ ਮੇਰਾ ਸਦਾ ਨਿਰਮਲਾ ਮਨ ਨਿਰਮਲ ਪਾਇਆ ਜਾਈ ਨਾਮ ਨਿਦਾਨ ਹਾਰੇ ਮਨ ਵਸੇ ਹਉਮੈ ਦੁਖ ਸਭ ਜਾਏ ਅੰਤ ਸਤਿਗੁਰੂ ਸ਼ਬਦ ਸੁਣਾਇਆ ਹਉ ਸਦ ਬਲਹਾਰੇ ਜਾਉ ਆਪਣੇ ਮਨ ਚਿਤ ਕਹੇ ਕਹਾਏ ਬਿਨ ਗੁਰੇ ਆਪ ਨਾ ਜਾਈ ਹਰ ਜਿਉ ਭਗਤ ਵਿਸ਼ਲ ਸੁਖ ਦਾਤਾ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ ਸਿਰਗ ਮਹੱਲਾ ਤੀਜਾ ਹਉਮੈ ਕਰਮ ਕਮਾਮ ਦੇ ਜਮ ਡੰਡੇ ਡੰਡ ਲੱਗੇ ਤਿਨ ਆਏ ਜੋ ਸਤਿਗੁਰ ਸੇਵਨ ਸੇ ਉਭਰੇ ਹਰ ਸੇਤੀ ਲਿਵਲਾਏ ਮਨ ਰੇ ਗੁਰਮੁਖ ਨਾਮ ਤੇ ਆਏ ਤੁਰ ਪੂਰਬ ਕਰਤੇ ਲਿਖਿਆ ਤਿਨਾ ਗੁਰਮਤ ਨਾਮ ਸਮਾਈ ਰਹੋ ਬਿਨ ਸਤਿਗੁਰੂ ਪ੍ਰਤੀਤ ਨਾ ਆਵੇ ਨਾਮ ਨਾ ਲਾਗੇ ਪਾਉ ਸੁਪਨੇ ਸੁਖ ਨਾ ਪਾਵੇ ਦੁਖ ਮੈਂ ਸਵੇ ਸਮਾਏ ਜੇ ਹਰ ਹਰ ਕੀਚੇ ਬਹੁਤ ਲੋਚਿਆ ਕਿਰਤਨਾ ਮੇਟਿਆ ਜਾਏ ਹਰ ਕਾ ਪਾਣਾ ਭਗਤੀ ਮੰਨਿਆ ਸੇ ਭਗਤ ਪਏ ਦਰ ਥਾਏ ਗੁਰ ਸ਼ਬਦ ਦੇਹਾ

0: ਪਿਆਰੇ ਸਤਿਗੁਰ ਕਾ ਪਾਣਾ ਕਮਾਵਦੇ ਵਿਖੇ ਹਮੇ ਤਜ ਵਿਕਾਰੇ ਮਨ ਹਟ ਕਿਤੇ ਉਪਾਏ ਨਾ ਛੁਟਿਆ ਸਿਮਰਤ ਸ਼ਾਸਤਰ ਸੋਧੇ ਜਾਏ ਮਿਲ ਸੰਗਤੇ ਸਾਧੂ ਉਭਰੇ ਗੁਰ ਕਾ ਸ਼ਬਦ ਕਮਾਏ ਹਰ ਕਾ ਨਾਮ ਨਿਦਾਨ ਹੈ ਜਿਸ ਅੰਤਰ ਨਾਮ ਪਰਵਾਰੇ ਗੁਰਮੁਖ ਸੇਈ ਸੋਂਦੇ ਜਿਨ ਕਿਰਪਾ ਕਰੇ ਕਰਤਾਰੇ ਨਾਨਕ ਦਾਤਾ ਏਕ ਹੈ ਦੂਜਾ ਅਵਰ ਨ ਕੋਈ ਗੁਰ ਪ੍ਰਸ਼ਾਦੀ ਪਾਈ ਹੈ ਕਰਮ ਪ੍ਰਾਪਤ ਹੋਈ ਸ੍ਰੀ ਰਾਗੀ ਮਹੱਲਾ ਤੀਜਾ ਪੰਖੀ ਬਿਰਖ ਸਹਾਵੜਾ ਚੁਗ ਸਚੁਗੇ ਗੁਰ ਭਾਏ ਹਰ ਸਪੀ ਵੇ ਸਹਿਜ ਰਹੇ ਉਡੇ ਨਾ ਆਵੇ ਜਾਏ ਨਿਜ ਕਰ ਵਾਸਾ ਪਾਇਆ ਹਰ ਹਰਿ ਨਾਮ ਸਮਾਏ ਮਨ ਰੇ ਗੁਰ ਕੀ ਕਾਰ ਕਮਾਏ ਗੁਰ ਕੇ ਪਾਣੇ ਜੇ ਚਲੇ ਤਾਂ ਅੰਦਨ ਰਾਚੇ ਹਰ ਨਾਏ ਰਹੁ ਪੰਖੀ ਬਿਰਖ ਸਹਾਵੜੇ ਉਡੇ ਚਹੁੰ ਦਿਸ ਜਾਏ ਜੇ ਤਾਏ ਉਡੇ ਦੁੱਖ ਕਣੇ ਤਿਤ ਦਾਜੇ ਤੈ ਬਿਲਲਾਏ ਬਿਨ ਗੁਰੇ ਮਹਿਲ ਨਾ ਜਾਪੀ ਨਾ ਅੰਮ੍ਰਿਤ ਫਲ ਖਾਏ ਪਾਹੇ ਗੁਰਮੁਖ ਬ੍ਰਹਮ ਹਰਿਆਵਲਾ ਸੱਚੇ ਸਹਿਜ ਸੁਭਾਏ ਸਾਖਾ ਤੀਨ ਨਿਵਾਰੀ ਏਕ ਸ਼ਬਦ ਲਿਵਲਾਏ
1: ਸਾਧ ਸੰਗਤ ਸਿਉਂ ਸੰਗ ਨਾ ਕੀਆ ਬਹੁ ਜੋਨੀ ਦੁੱਖ ਪਾਵੈ ਸਿਰਜਣ ਹਾਰ ਵਿਸਾਰਿਆ ਸਵਾਮੀ ਏਕ ਨਿਮਖ ਨਾ ਲਗੋ ਧਿਆਨ ਕਹੋ ਨਾਨਕ ਪ੍ਰਾਣੀ ਤੀਜੇ ਪਹਿਰੇ ਬਿਖ ਸੰਚੈ ਅੰਧ ਗਿਆਨ ਚੌਥੇ ਪਹਿਰੇ ਰਿਣਕੇ ਬਣ ਜਾ ਰਿਹਾ ਮਿੱਤਰਾ ਦਿਨ ਨੇੜੇ ਆਇਆ ਸੋਏ ਗੁਰਮੁਖ ਨਾਮ ਸੰਭਾਲ ਤੂੰ ਬਣ ਜਾ ਰਿਹਾ ਮਿੱਤਰਾ ਹਰ ਦਰਗਹਿ ਬੇਲੀ ਹੋਏ ਮਿੱਤਰਾ ਤੇਰਾ ਦਰਗਹਿ ਬੇਲੀ ਹੋਏ ਗੁਰਮੁਖ ਨਾਮ ਸਮਾਲ ਪ੍ਰਣਾਲੀ ਅੰਤੇ ਹੋਏ ਸਖਾਈ ਇਹ ਮੋਹ ਮਾਇਆ ਤੇਰੇ ਸੰਗ ਨਾ ਚੱਲ ਝੂਠੀ ਪ੍ਰੀਤ ਲਗਾਈ ਸਗਲੀ ਰਹਿਣ ਗੁਦਰੀ ਅੰਧਿਹਾਰੀ ਸੇਵ ਸਤਿਗੁਰ ਚਾਨਣ ਹੋਏ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਦਿਨ ਨੇੜੇ ਆਇਆ ਸੋਏ ਲਿਖਿਆ ਆਇਆ ਗੋਬਿੰਦ ਕਾ ਬਣ ਜਾ ਰਿਹਾ ਮਿੱਤਰਾ ਉੱਠ ਚਲੇ ਕਮਾਣਾ ਸਾਥ ਇੱਕ ਰਤੀ ਬਿਲਮ ਨਾ ਦੇਵਨੀ ਬਣ ਜਾ ਰਿਹਾ ਮਿੱਤਰਾ ਓਨੀ ਤਕੜੇ ਪਾਏ ਹਾਥ ਲਿਖਿਆ ਆਇਆ ਪਕੜ ਚਲਾਇਆ ਮਨਮੁਖ ਸਦਾ ਦੁਹਿਲੇ ਜਿਨੀ ਪੂਰਾ ਸਤਿਗੁਰ ਸੇਵਿਆ ਸੇ ਦਰਗ ਹੈ ਸਦਾ ਸੁਹਿਲੇ ਕਰਮ ਧਰਤੀ ਸਰੀਰ ਯੁਗ ਅੰਤਰ ਜੋ ਬੋਵੈ ਸੋ ਖਾਤ ਕਹੋ ਨਾਨਕ ਭਗਤ ਸੋਹੇ ਦਰਬਾਰੇ ਮਨਮੁਖ ਸਦਾ ਪਵਾਤ ਸ੍ਰੀ ਰਾਗ ਮਹੱਲਾ ਚੌਥਾ ਘਰ ਦੂਜਾ ਸ਼ਾਂਤ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੁੰਦ ਇਆਣੀ ਪੀੜੀਏ ਕਿਉਂ ਕਰ ਹਰ ਦਰਸ਼ਨ ਪਿਖੈ ਹਰ ਹਰ ਆਪਣੀ ਕਿਰਪਾ ਕਰੇ ਗੁਰਮੁਖ ਸਹੁਰੜੇ ਕੰਮ ਸਿੱਖੈ ਸਹੁਰੜੇ ਕੰਮ ਸਿੱਖੈ ਗੁਰਮੁਖ ਹਰ ਹਰ ਸਦਾ ਧਿਆਏ ਸਹੀਆਂ ਵਿੱਚ ਫਿਰੇ ਸੁਹੇਲੀ ਹਰ ਦਰਗਹਿ ਬਾਂ ਲੁੜਾਏ ਲੇਖਾ ਧਰਮ ਰਾਏ ਕੀ ਬਾਕੀ ਜਪ ਹਰ ਹਰ ਨਾਮ ਕਿਰਖੈ ਮੁੰਦ ਇਆਣੀ ਪੀੜੀਏ ਗੁਰਮੁਖ ਹਰ ਦਰਸ਼ਨ ਦਿਖੈ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਹਰ ਰਤਨ ਪਦਾਰਥ ਲਾਦਾ ਹੋਮੈ ਰੋ ਗਿਆ ਦੁੱਖ ਲਾਥਾ ਆਪ ਆਪੇ ਗੁਰਮਤ ਖਾਦਾ ਅਕਾਲ ਮੂਰਤ ਵਰ ਪਾਇਆ ਬਨਾਸੀ ਨਾ ਕਦੇ ਮਰੇ ਨਾ ਜਾਇਆ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਹਰ ਸਤ ਸਤੇ ਮੇਰੇ ਬਾਬਲਾ ਹਰ ਜਨ ਮਿਲ ਜੰਜ ਸੁਹੰਦੀ ਪੇ ਬਕੜੇ ਹਰ ਜਪ ਸੁਹੇਲੀ ਵਿੱਚ ਸਹੁਰੜੇ ਖਰੀ ਸੁਹੰਦੀ ਸਹੁਰੜੇ ਵਿੱਚ ਖਰੀ ਸੁਹੰਦੀ ਜਿਨ ਪੇ ਬਕੜੇ ਨਾਮ ਸੰਭਾਲਿਆ ਸਭ ਸਫਲਿਓ ਜਨਮ ਤਿਨਾਂ ਦਾ ਗੁਰਮੁਖ ਜਿਨ੍ਹਾਂ ਮਨ ਜਿਣ ਪਾਸਾ ਢਾਲਿਆ ਹਰ ਸੰਤ ਜਨਾ ਮਿਲ ਕਾਰਜ ਸੋਹਿਆ ਵਰ ਪਾਇਆ ਪੁਰਖ ਆਨੰਦੀ ਹਰ ਸਤ ਸਤ ਮੇਰੇ ਬਾਬਲਾ ਹਰ ਜਨ ਮਿਲ ਜੰਜ ਸੁਹੰਦੀ ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ ਹਰ ਕੱਪੜੋ ਹਰ ਸੋਭਾ ਦੇਵੋ ਜਿਤ ਸਬਰੈ ਮੇਰਾ ਕਾਜੋ ਹਰ ਹਰ ਭਗਤੀ ਕਾਜ ਸੁਹਿਲਾ ਗੁਰ ਸਤਿਗੁਰ ਦਾਨ ਦੇਵਾਇਆ ਖੰਡ ਪ੍ਰਪੰਡ ਹਰ ਸੋਭਾ ਹੋਈ ਇਹੋ ਦਾਨ ਨਾ ਰਲੇ ਰੁਲਾਇਆ ਹਰ ਮਨਮੁਖ ਦਾਜ ਜੇ ਰੱਖ ਦਿਖਾਲੇ ਸੋ ਕੂੜ ਅਹੰਕਾਰ ਕੱਚ ਪਾਜੋ ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ ਹਰ ਰਾਮ ਰਾਮ ਮੇਰੇ ਬਾਬਲਾ ਪਿਰ ਮਿਲ ਧਨ ਵੇਲ ਵਧੰਦੀ ਹਰ ਜੁਗ ਹੈ ਜੁਗੋ, ਜੁਗ ਜੁਗ ਹੈ ਜੁਗੋ, ਸਦ ਪੀੜ੍ਹੀ ਗੁਰੂ ਚਲੰਦੀ, ਜੁਗ ਜੁਗ ਪੀੜ੍ਹੀ ਚੱਲੈ ਸਤਿਗੁਰ ਕੀ, ਜਿਨ ਗੁਰਮੁਖ ਨਾਮ ਧਿਆਇਆ, ਹਰ ਪੁਰਖ ਨਾ ਕਬਹੀ ਨਾ ਬਿਨਸੇ ਜਾਵੈ, ਨਿਤ ਦੇਵੈ ਚੜੇ ਸਵਾਇਆ, ਨਾਨਕ ਸੰਤ ਸੰਤ ਹਰ ਏਕੋ, ਜਪ ਹਰ ਹਰ ਨਾਮ ਸੁਹੰਦੀ, ਹਰ ਰਾਮ ਰਾਮ ਮੇਰੇ ਬਾਬਲਾ, ਪਿਰ ਮਿਲ ਧਨ ਵੇਲ ਵਧੰਦੀ। ਸ੍ਰੀ ਰਾਗ ਮਹੱਲਾ ਪੰਜਵਾਂ ਸ਼ੰਤ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਮਨ ਪਿਆਰਿਆ ਜੀਓ ਮਿੱਤਰਾ, ਗੋਬਿੰਦ ਨਾਮ ਸੰਭਾਲੇ, ਮਨ ਪਿਆਰਿਆ ਜੀ ਮਿੱਤਰਾ, ਹਰ ਨਿਭੈ ਤੇਰੇ ਨਾਲੇ, ਸੰਗ ਸਹਾਈ ਹਰ ਨਾਮ ਧਿਆਈ, ਬਿਰਥਾ ਕੋਈ ਨਾ ਜਾਏ, ਮਨ ਚਿੰਦੇ ਸਹੀ ਫਲ ਪਾਵ ਹੈ, ਚਰਨ ਕਮਲ ਚਿਤ ਲਾਏ, ਜਲ ਥਲ ਪੂਰ ਰਹਾ ਬਨਵਾਰੀ, ਘਟ ਘਟ ਨਦਰ ਨਿਹਾਲੇ, ਨਾਨਕ ਸਿੱਖ ਦੇ ਮਨ ਪ੍ਰੀਤਮ, ਸਾਧ ਸੰਗ ਭਰਮ ਜਾਲੇ, ਮਨ ਪਿਆਰਿਆ ਜੀ ਮਿੱਤਰਾ, ਹਰ ਬਿਨ ਝੂਠ ਪਸਾਰੇ, ਮਨ ਪਿਆਰਿਆ ਜੀ ਓ ਮਿੱਤਰਾ, ਬਿਖ ਸਾਗਰ ਸੰਸਾਰੇ, ਚਰਨ ਕਮਲ ਕਰ ਬੋਹਤ ਕਰਤੇ, ਸਹਿਸਾ ਦੁਖ ਨਾ ਵਿਆਪੈ, ਗੁਰ ਪੂਰਾ ਭੇਟੇ ਬਡਭਾਗੀ, ਆਠ ਪੈਰ ਪ੍ਰਭ ਜਾਪੈ, ਆਦਿ ਜੁਗਾਦੀ ਸੇਵਕ ਸੁਆਮੀ, ਭਗਤਾਂ ਨਾਮ ਅਧਾਰੇ, ਨਾਨਕ ਸਿੱਖ ਦੇ ਮਨ ਪ੍ਰੀਤਮ, ਬਿਨ ਹਰ ਝੂਠ ਪਸਾਰੇ, ਮਨ ਪਿਆਰਿਆ ਜੀ ਓ ਮਿੱਤਰਾ, ਹਰ ਲੱਦੇ ਖੇਪ ਸਵੱਲੀ, ਮਨ ਪਿਆਰਿਆ ਜੀਓ ਮਿੱਤਰਾ, ਹਰ ਦਰ ਨਿਹਚਲ ਮੱਲੀ, ਹਰ ਦਰ ਸੇਵੈ ਅਲਖ ਭੇਵੈ, ਨਿਹਚਲ ਆਸਣ ਪਾਇਆ, ਤੈ ਜਨਮ ਨ ਮਰਨ ਆਵਣ ਜਾਣਾ, ਸੰਸਾ ਦੁਖ ਮਟਾਇਆ, ਚਿੱਤਰਗੁਪਤ ਕਾ ਕਾਗਦ ਫਾਰਿਆ, ਜਮਦੂਤਾਂ ਕਛੂ ਨਾ ਚੱਲੀ, ਨਾਨਕ ਸਿੱਖ ਦੇ ਮਨ ਪ੍ਰੀਤਮ, ਹਰ ਲੱਦੇ ਖੇਪ ਸਵੱਲੀ, ਮਨ ਪਿਆਰਿਆ ਜੀਓ ਮਿੱਤਰਾ, ਕਰ ਸੰਤਾਂ ਸੰਗ ਨਿਵਾਸੋ, ਮਨ ਪਿਆਰਿਆ ਜੀਓ ਮਿੱਤਰਾ, ਹਰ ਨਾਮ ਜਪਤ ਪਰਗਾਸੋ, ਸਿਮਰ ਸੁਆਮੀ ਸੁਖ ਹੈ ਗਾਮੀ, ਇੱਛ ਸਗਲੀ ਪੁੰਨੀਆ, ਪੁਰਬੇ ਕਮਾਏ ਸ੍ਰੀ ਰੰਗ ਪਾਏ, ਹਰ ਮਿਲੇ ਚਿਰੀ ਬਿਛੁਨਿਆ, ਅੰਤਰ ਬਾਹਰ ਸਰਬਤ ਰਵਿਆ, ਮਨ ਉਪਜਿਆ ਬਿਸਵਾਸੋ, ਨਾਨਕ ਸਿੱਖ ਦੇ ਮਨ ਪ੍ਰੀਤਮ, ਕਰ ਸੰਤਾਂ ਸੰਗ ਨਿਵਾਸੋ, ਮਨ ਪਿਆਰਿਆ ਜੀਓ ਮਿੱਤਰਾ, ਹਰ ਪ੍ਰੇਮ ਭਗਤ ਮਨ ਲੀਨਾ, ਮਨ ਪਿਆਰਿਆ ਜੀਓ ਮਿੱਤਰਾ, ਹਰ ਜਲ ਮਿਲ ਜੀਵੇ ਮੀਨਾ, ਹਰ ਪੀ ਅਗਾਨੇ ਅੰਮ੍ਰਿਤ ਬਾਨੇ, ਸਰਬ ਸੁਖਾ ਮਨ ਬੂਠੇ, ਸ਼੍ਰੀ ਤੁਰ ਪਾਏ ਮੰਗਲ ਗਾਏ, ਇਛ ਪੁੰਨੀ ਸਤਿਗੁਰ ਤੁਠੇ, ਲੜਲੀਨੇ ਲਾਏ ਨੌਨਿਦ ਪਾਏ, ਨਾਉ ਸਰਬਸ ਠਾਕੁਰ ਦੀਨਾ, ਨਾਨਕ ਸਿੱਖ ਸੰਤ ਸਮਝਾਈ, ਹਰ ਪ੍ਰੇਮ ਭਗਤ ਮਨ ਲੀਨਾ। ਸ੍ਰੀ ਰਾਗ ਕੇ ਸ਼ੰਤ ਮਹੱਲਾ ਪੰਜਵਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ ਦੱਖਣਾ, ਹੱਠ ਮਜਾਓ ਮਾਂ ਪਿਰੀ, ਪੱਸੇ ਕਿਉਂ ਦੀਦਾਰ, ਸੰਤ ਸਰਣਾਈ ਲੱਭਣੇ, ਨਾਨਕ ਪ੍ਰਾਣ ਆਧਾਰ ਸ਼ੰਤ, ਚਰਨ ਕਮਲ ਸਿਉ ਪ੍ਰੀਤ ਰੀਤ, ਸੰਤਨ ਮਨ ਆਵ ਏ ਜੀਓ, ਦੁਤੀਆ ਭਾਉ ਬਰੀਤ ਅਨੀਤ, ਦਾਸਾਂ ਨਹਿ ਭਾਵ ਏ ਜੀਓ, ਦਾਸਾਂ ਨਹਿ ਭਾਵੇ ਬਿਨ ਦਰਸਾਵ ਏ, ਇੱਕ ਖਿਨ ਧੀਰਜ ਕਿਉਂ ਕਰੈ, ਨਾਮ ਬਿਹੂਨਾ ਤਨ ਮਨਹੀਨਾ, ਜਲ ਬਿਨ ਮਛਲੀ ਜਿਉ ਮਰੈ, ਮਿਲ ਮੇਰੇ ਪਿਆਰੇ ਪ੍ਰਾਣ ਅਧਾਰੇ, ਗੁਣ ਸਾਧ ਸੰਗ ਮਿਲ ਗਾਵੇ, ਨਾਨਕੇ ਸੁਆਮੀ ਧਾਰ ਅਨੁਗ੍ਰਹਿ, ਮੰਤਨ ਅੰਕ ਸਮਾਵੇ ਡੱਖਣਾ, ਸਾਂਦੜੋ ਹਬਠਾਏ ਕੋ ਨਾ ਦਿਸੈ ਡੂਜੜੋ, ਖੁੱਲੜੇ ਕਪਾਟ ਨਾਨਕ ਸਤਿਗੁਰ ਭੇਟ ਦੇ ਸ਼ੰਤ, ਤੇਰੇ ਬਚਨ ਅਨੂਪ ਅਪਾਰ, ਸੰਤਨ ਆਧਾਰ ਬਾਣੀ ਵਿਚਾਰੀਏ ਜੀਓ, ਸਿਮਰਤ ਸਾਸਤ ਗਿਰਾਸ ਪੂਰਨ ਵਿਸਵਾਸ, ਕਿਉਂ ਮਨੋ ਵਿਸਾਰੀਏ ਜੀਓ, ਕਿਉਂ ਮਨੋ ਵਿਸਾਰੀਏ, ਨਿਮਖ ਨਹੀਂ ਟਾਰੀਐ, ਗੁਣਵੰਤ ਪ੍ਰਾਣ ਹਮਾਰੇ, ਮਨ ਵਾਂਛਤ ਫਲ ਦੇਤ ਹੈ ਸੁਆਮੀ, ਜੀ ਕੀ ਬਿਰਥਾ ਸਾਰੇ, ਅਨਾਥ ਕੇ ਨਾਥੇ ਸਰਬ ਕੇ ਸਾਥੇ, ਜਪ ਜੂਏ ਜਨਮ ਨਾ ਹਾਰੀਐ, ਨਾਨਕੀ ਬੇਨੰਤੀ ਪ੍ਰਭ ਪਹਿ, ਕਿਰਪਾ ਕਰ ਭਵਜਲ ਤਾਰੀਏ ਡੱਖਣਾ, ਧੂੜੀ ਮਜਨ ਸਾਧ ਕੇ ਖੇਸਾਈ, ਥੀਏ ਕਿਰਪਾਲ ਲੱਦੇ ਹੱਬੇ ਥੋਕੜੇ, ਨਾਨਕ ਹਰ ਤਨ ਮਾਲ ਸ਼ੰਤ, ਸੁੰਦਰ ਸੁਆਮੀ ਧਾਮ ਭਗਤੇ, ਬਿਸਰਾਮ ਆਸਾ ਲਗ ਜੀਵਤੇ ਜੀਓ, ਮਨ ਤਨੇ ਗਲਤਾਨ ਸਿਮਰਤ ਪ੍ਰਭ ਨਾਮ, ਹਰ ਅੰਮ੍ਰਿਤ ਪੀਵਤੇ ਜੀਓ, ਅੰਮ੍ਰਿਤ ਹਰ ਪੀਵਤੇ ਸਦਾ ਥਿਰ ਥੀਵਤੇ, ਵਿਖੇ ਬਨ ਫੀਕਾ ਜਾਣਿਆ, ਭਏ ਕਿਰਪਾਲ ਗੋਪਾਲ ਪ੍ਰਭ ਮੇਰੇ, ਸਾਧ ਸੰਗਤ ਨਿਧ ਮਾਨਿਆ, ਸਰਬ ਸੋ ਸੁਖ ਆਨੰਦ ਕਨ ਪਿਆਰੇ, ਹਰ ਰਤਨ ਮਨ ਅੰਤਰ ਸੀਵਤੇ, ਇੱਕ ਤਿਲ ਨਹੀਂ ਵਿਸਰੈ ਪ੍ਰਾਣ ਅਧਾਰਾ, ਜਪ ਜਪ ਨਾਨਕ ਜੀਵਤੇ ਡੱਖਣਾ, ਜੋ ਤੋ ਕੀਨੇ ਆਪਣੇ, ਤਿਨਾਂ ਕੋ ਮਿਲਿਓ ਹੇ ਆਪੇ ਆਪ ਮੋਹਿਓ ਜਿਸ ਨਾਨਕ ਆਪ ਸੁਣਿਓ ਹੇ ਸ਼ੰਤ ਪ੍ਰੇਮ ਠਗੋਰੀ ਪਾਏ ਰਿਝਾਏ ਗੋਬਿੰਦ ਮਨ ਮੋਹਿਆ ਜੀਓ ਸੰਤਨ ਕੇ ਪ੍ਰਸਾਦ ਅਗਾਧ ਕੰਠੇ ਲੱਗ ਸੋਹਿਆ ਜੀਓ ਹਰ ਕੰਠ ਲੱਗ ਸੋਹਿਆ ਦੁੱਖ ਸਭ ਮੋਹ ਜੋਹਿਆ ਭਗਤ ਲਖਣ ਕਰ ਵਸ ਪਏ ਮਨ ਸਰਬ ਸੁਖ ਬੁੱਠੇ ਗੋਬਿੰਦ ਟੁੱਠੇ ਜਨਮ ਮਰਨਾ ਸਭ ਮਿਟ ਗਏ ਸਖੀ ਮੰਗਲੋ ਗਾਇਆ ਇੱਛ ਪੁਜਾਇਆ ਬੋਹੜਨਾ ਮਾਇਆ ਹੋਇਆ ਕਰ ਗਹਿ ਲੀਨੇ ਨਾਨਕ ਪ੍ਰਪਿਆਰੇ ਸੰਸਾਰ ਸਾਗਰ ਨਹੀਂ ਪੋਹਿਆ ਡੱਖਣਾ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਜਿਨ੍ਹਾਂ ਪਾਗ ਮਥਾਹੇ ਸੇ ਨਾਨਕ ਹਰ ਰੰਗ ਮਾਣ ਦੋ ਸ਼ੰਤ ਕਹਿਤੇ ਪਵਿੱਤਰ ਸੁਣਤੇ ਸਭ ਧਨ ਲਿਖਤੀ ਕੁਲ ਤਾਰਿਆ ਜੀਓ ਜਿਨ ਕੋ ਸਾਧੂ ਸੰਗ ਨਾਮ ਹਰ ਰੰਗ ਤਿਨੀ ਬ੍ਰਹਮ ਵਿਚਾਰਿਆ ਜੀਓ ਬ੍ਰਹਮ ਵਿਚਾਰਿਆ ਜਨਮ ਸਵਾਰਿਆ ਪੂਰਨ ਕਿਰਪਾ ਪ੍ਰਭ ਕਰੀ ਕਰ ਗੈ ਲੀਨੇ ਹਰ ਜਸੋ ਦੀਨੇ ਜੋਨ ਨ ਤਾਵੈ ਨਹਿ ਮਰੀ ਸਤਿਗੁਰ ਦਿਆਲ ਕਿਰਪਾਲ ਭੇਟ ਤੇ ਹਰੇ ਕਾਮ ਕ੍ਰੋਧ ਲੋਭ ਮਾਰਿਆ ਕਥਨ ਨਾ ਜਾਏ ਅਖਥ ਸੁਆਮੀ ਸਦਕੇ ਜਾਏ ਨਾਨਕ ਵਾਰਿਆ ਸ੍ਰੀ ਰਾਗ ਮਹੱਲਾ ਚੌਥਾ ਵਣਜਾਰਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਰ ਹਰ ਉੱਤਮ ਨਾਮ ਹੈ ਜਿਨ ਸਿਰਿਆ ਸਭ ਕੋਏ ਜੀਓ ਹਰ ਜੀ ਸਭੇ ਪ੍ਰਤਪਾਲ ਦਾ ਘਟ ਘਟ ਰਮਈਆ ਸੋਏ ਸੋ ਹਰ ਸਦਾ ਧਿਆਈ ਹੈ ਤਿਸ ਬਿਨ ਅਵਰਨਾ ਕੋਏ ਜੋ ਮੋਹ ਮਾਇਆ ਚਿੱਤ ਲਾਇੰਦੇ ਸੇ ਛੋੜ ਚਲੇ ਦੁੱਖ ਰੋਏ ਜਿਨ ਨਾਨਕ ਨਾਮ ਧਿਆਇਆ ਹਰ ਅੰਤ ਸਖਾਈ ਹੋਏ ਮੈਂ ਹਰ ਬਿਨ ਅਵਰਨਾ ਕੋਏ ਹਰ ਗੁਰ ਸਰਣਾਈ ਪਾਈਐ ਵਣਜਾਰਿਆ ਮਿੱਤਰਾ ਵਡਭਾਗ ਪ੍ਰਾਪਤ ਹੋਏ ਰਹਾਉ ਸੰਤ ਜਿਨ੍ਹਾਂ ਵਿਣ ਭਾਈਆਂ ਹਰ ਕਿਨੇ ਨਾ ਪਾਇਆ ਨਾਉ ਵਿੱਚ ਹੋਮੇ ਕਰਮ ਕਮਾਮ ਦੇ ਜਿਉਂ ਬੇਸੂਆ ਪੁੱਤ ਨਿਨਾਉ ਪਿਤਾ ਜਾਤ ਨਾ ਪਿਤਾ ਜਾਤ ਤਾਂ ਹੋਈਏ ਗੁਰ ਤੁੱਠਾ ਕਰੇ ਪਸਾਉ ਵਡਭਾਗੀ ਗੁਰ ਪਾਇਆ ਹਰ ਅਹਿਨਸ ਲੱਗਾ ਪਾਉ ਜੋ ਨਾਨਕ ਬ੍ਰਹਮ ਪਛਾਣਿਆ ਹਰ ਕੀਰਤ ਕਰਮ ਕਮਾਉ ਮਨ ਹਰ ਹਰ ਲੱਗਾ ਚਾਉ ਗੁਰ ਪੂਰੇ ਨਾਮ ਦਿਰੜਾਇਆ ਹਰ ਮਿਲਿਆ ਹਰ ਪ੍ਰਭ ਨਾਉ ਰਹਾਉ ਜਬ ਲਗ ਜੋਬਨ ਸਾਸ ਹੈ ਤਬ ਲਗ ਨਾਮ ਧਿਆਏ ਚੱਲਦਿਆਂ ਨਾਲ ਹਰ ਚਲਸੀ ਹਰ ਅੰਤੇ ਲੈ ਛਡਾਏ ਹੋਂ ਬਲਿਹਾਰੀ ਤਿੰਨ ਕੋ ਜਿਨ ਹਰ ਬੁੱਠਾ ਜਿਰ ਹਰ ਮਨ ਬੁੱਠਾ ਆਏ ਜਿਨੀ ਹਰ ਹਰ ਨਾਮ ਨਾ ਚੇਤਿਓ ਸੇ ਅੰਤ ਗਏ ਪਛਤਾਏ ਤੁਰ ਮਸਤਕ ਹਰ ਪ੍ਰਭ ਲਿਖਿਆ ਜਨ ਨਾਨਕ ਨਾਮ ਧਿਆਏ ਮਨ ਹਰ ਹਰ ਪ੍ਰੀਤ ਲਗਾਏ ਵਡਭਾਗੀ ਗੁਰ ਪਾਇਆ ਗੁਰ ਸਬਦੀ ਪਾਰ ਲੰਘਾਏ ਰਹਾਉ ਹਰ ਆਪੇ ਆਪ ਉਪਾਇੰਦਾ ਹਰ ਆਪੇ ਦੇ ਵੈਲੇ ਹਰ ਆਪੇ ਭਰਮ ਭੁਲਾਇੰਦਾ ਹਰ ਆਪੇ ਹੀ ਮਤ ਦੇ ਗੁਰਮੁਖਾਂ ਮਨ ਪ੍ਰਗਾਸ ਹੈ ਸੇ ਵਿਰਲੇ ਕੇਈ ਕੇ ਹੋਂ ਬਲਿਹਾਰੀ ਤਿੰਨ ਕੋ ਜਿਨ ਹਰ ਪਾਇਆ ਗੁਰਮਤੇ ਜਨ ਨਾਨਕ ਕਮਲ ਪ੍ਰਗਾਸਿਆ ਮਨ ਹਰ ਹਰ ਬੁੱਠੜਾ ਹੈ ਮਨ ਹਰ ਹਰ ਜਪਨ ਕਰੇ ਹਰ ਗੁਰ ਸਰਣਾਈ ਭੱਜ ਪਉ ਜਿੱਦੂ ਸਭ ਕਿਲ ਵਿਖ ਦੁੱਖ ਪਰ ਹਰੇ ਰਹਾਉ ਘਟ ਘਟ ਰਮਈਆ ਮਨ ਵਸੈ ਕਿਉਂ ਪਾਈਏ ਕਿਤ ਭੱਤ ਗੁਰਪੂਰਾ ਸਤਿਗੁਰ ਭੇਟੀਐ ਹਰ ਆਏ ਵਸੇ ਮਨ ਚਿੱਤ ਮੈਂ ਤਰ ਨਾਮ ਆਧਾਰ ਹੈ ਹਰ ਨਾਮੇ ਤੇ ਗਤ ਮਤ ਮੈਂ ਹਰ ਹਰ ਨਾਮ ਵਿਸਾਹੂ ਹੈ ਹਰ ਨਾਮੇ ਹੀ ਜਤ ਪਤ ਜਨ ਨਾਨਕ ਨਾਮ ਧਿਆਇਆ ਰੰਗ ਰਤੜਾ ਹਰ ਰੰਗ ਰਤ ਹਰ ਧਿਆਵੋ ਹਰ ਪ੍ਰਭ ਸਤ ਗੁਰਬਚਨੀ ਹਰ ਪ੍ਰਭ ਜਾਣਿਆ ਸਭ ਹਰ ਪ੍ਰਭ ਤੇ ਉਤਪਤ ਰਹਾਉ ਜਿਨ ਕੋ ਪੂਰਬ ਲਿਖਿਆ ਸੇ ਆਏ ਮਿਲੇ ਗੁਰਪਾਸ ਸੇਵਕ ਪਾਏ ਬਣਜਾਰਿਆ ਮਿੱਤਰਾ ਗੁਰ ਹਰ ਹਰ ਨਾਮ ਪ੍ਰਗਾਸ ਧਨ ਧਨ ਵਣਜ ਵਪਾਰੀਆਂ ਜਿਨ ਵੱਖਰ ਲਦੜਿਆ ਹਰ ਰਾਸ ਗੁਰਮਖਾਂ ਦਰ ਮੁਖ ਉਜਲੇ ਸੇ ਆਏ ਮਿਲੇ ਹਰ ਪਾਸ ਜਨ ਨਾਨਕ ਗੁਰ ਤਿਨ ਪਾਇਆ ਜਿਨ੍ਹਾਂ ਆਪ ਤੁਠਾ ਗੁਣ ਤਾਸ ਹਰ ਧਿਆਵੋ ਸਾਸ ਗਿਰਾਸ ਮਨ ਪ੍ਰੀਤ ਲਗੀ ਤਿਨਾ ਗੁਰਮੁਖਾਂ ਹਰ ਨਾਮ ਜਿਨ੍ਹਾਂ ਰਹੇ ਰਾਸ ਰਹਾਉ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ ਸਲੋਕਾਂ ਨਾਲ ਸਲੋਕ ਮਹੱਲਾ ਤੀਜਾ ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ ਸਦਾ ਹਰ ਸੱਚ ਮਨ ਵਸੈ ਨਿਸ਼ਚਲ ਮਤ ਅਪਾਰ ਰਤਨ ਅਮੋਲਕ ਪਾਇਆ ਗੁਰ ਕਾ ਸ਼ਬਦ ਵਿਚਾਰ ਜਿਹਵਾ ਸੱਚੀ ਮਨ ਸੱਚਾ ਸੱਚਾ ਸਰੀਰ ਆਕਾਰ ਨਾਨਕ ਸੱਚੈ ਸਤਿਗੁਰ ਸੇਵਿਐ ਸਦਾ ਸੱਚ ਵਪਾਰ ਮਹੱਲਾ ਤੀਜਾ ਹੋਰ ਬਿਰਹਾ ਸਭ ਧਾਤ ਹੈ ਜਬ ਲਗ ਸਾਹਿਬ ਪ੍ਰੀਤ ਨਾ ਹੋਏ ਇਹ ਮਨ ਮਾਇਆ ਮੁਹਿਆ ਵੇਖਣ ਸੁਣਨ ਨਾ ਹੋਏ ਸੋ ਦੇਖੇ ਮੇਨ ਬਿਨ ਪ੍ਰਤੀਤ ਨਾ ਉਪਜੈ ਅੰਧਾ ਕਿਆ ਕਰੇ ਨਾਨਕ ਜਿਨ ਅੱਖੀ ਲੀਤੀਆਂ ਸੋਈ ਸੱਚਾ ਦੇ ਪੌੜੀ ਹਰ ਇੱਕੋ ਕਰਤਾ ਇੱਕ ਇੱਕੋ ਦੀਵਾਨ ਹਰ ਹਰ ਇੱਕ ਸੇਦਾ ਹੈ ਅਮਰ ਇੱਕੋ ਹਰ ਚਿੱਤ ਧਰ ਹਰ ਤਿਸ ਬਿਨ ਕੋਈ ਨਾ ਹੈ ਡਰਮ ਭਰ ਡਰ ਭਰਮ ਪੋ ਦੂਰ ਕਰ ਹਰ ਤਿਸੇ ਨੂੰ ਸੁਲਾਹੇ ਜੇ ਤੁਧ ਰੱਖੈ ਬਾਹਰ ਘਰ ਹਰ ਜਿਸ ਨੂੰ ਹੋਏ ਦਿਆਲ ਸੋ ਹਰ ਜਪ ਭਉ ਭਉ ਬਿਖਤਰ ਸਲੋਕ ਮਹੱਲਾ ਪਹਿਲਾ ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ ਇੱਕ ਜਗੰਦੇ ਨਾ ਲਹਿਣ ਇੱਕ ਨਾ ਸੁੱਤਿਆਂ ਦੇ ਉਠਾਲ ਮਹੱਲਾ ਪਹਿਲਾ ਸਿਦਕ ਸਬੂਰੀ ਸਾਧਕਾ ਸਬਰ ਤੋਸਾ ਮਲਾਇਕਾ ਦਿਦਾਰ ਪੂਰੇ ਪਾਏ ਸਾ ਥਾਉ ਨਾਹੀ ਖਾਏ ਕਾ ਪੌੜੀ ਸਭ ਆਪੇ ਤੁਧ ਪਾਏ ਕੇ ਆਪੇ ਕਾਰੇ ਲਾਈ ਤੂੰ ਆਪੇ ਵੇਖ ਬਿਗਸਦਾ ਆਪਣੀ ਵਡਿਆਈ ਹਰ ਤੁਧੋਂ ਬਾਹਰ ਕਿਛ ਨਾਹੀ ਤੂੰ ਸੱਚਾ ਸਾਈ ਤੂੰ ਆਪੇ ਆਪ ਵਰਤਦਾ ਸਭਨੀ ਹੀ ਥਾਈ ਹਰ ਤਿਸੇ ਧਿਆਵੋ ਸੰਤ ਜਨੋ ਜੋ ਲਏ ਛਡਾਈ ਸਲੋਕ ਮਹੱਲਾ ਪਹਿਲਾ ਫੱਕੜ ਜਾਤੀ ਫੱਕੜ ਨਾਓ ਸਭਨਾ ਜੀਆਂ ਇੱਕਾ ਛਾਓ ਆਪੋ ਜੇ ਕੋ ਭਲਾ ਕਹਾਏ ਨਾਨਕ ਤਾਂ ਪਰ ਜਾਪੇ ਜਾਂ ਪਤ ਲਿਖੈ ਪਾਏ ਮਹੱਲਾ ਦੂਜਾ ਜਿਸ ਪਿਆਰੇ ਸਿਉ ਨੇਹੋ ਤਿਸ ਆਗੇ ਮਰ ਚੱਲੀਐ ਤ੍ਰਿਗ ਜੀਵਨ ਸੰਸਾਰ ਤਾਕੇ ਪਾਛੈ ਜੀਵਣਾ ਪੌੜੀ ਤੁਦ ਆਪੇ ਧਰਤੀ ਸਾਜੀਏ ਚੰਦ ਸੂਰਜ ਦੋਏ ਦੀਵੈ ਦਸ ਚਾਰ ਹੱਟ ਤੁਦ ਸਾਜਿਆ ਵਪਾਰ ਕਰੀਵੇ ਇਕਨਾ ਨੂੰ ਹਰ ਲਾਭ ਦੇ ਜੋ ਗੁਰਮੁਖ ਥੀਵੇ ਤਿੰਨ ਜਮਕਾਲ ਨਾ ਵਿਆਪੇ ਜਿਨ ਸੱਚ ਅੰਮ੍ਰਿਤ ਪੀਵੇ ਉਹ ਆਪ ਛੁੱਟੇ ਪਰਵਾਰ ਸਿਓ ਤਿੰਨ ਪਿੱਛੇ ਸਭ ਜਗਤ ਛੁੱਟੀਵੇ ਸਲੋਕ ਮਹੱਲਾ ਪਹਿਲਾ ਕੁਦਰਤ ਕਰਕੇ ਵਸਿਆ ਸੋਏ ਵਖਤ ਵਿਚਾਰੇ ਸੂ ਬੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ ਸਰੇ ਸਰੀਅਤ ਕਰੇ ਵਿਚਾਰ ਬਿਨ ਬੂਝੇ ਕੈਸੇ ਪਾਵੈ ਪਾਰ ਸਿੱਧ ਕਰ ਸਿਜਦਾ ਮਨ ਕਰ ਮਖਸੂਦ ਜਿਹ ਤਿਰ ਦੇਖਾ ਤਿਹ ਤਿਰ ਮੌਜੂਦ ਮਹੱਲਾ ਤੀਜਾ ਗੁਰਸਬਾ ਏਵ ਨਾ ਪਾਈਏ ਨਾ ਨੇੜੇ ਨਾ ਦੂਰ ਨਾਨਕ ਸਤਿਗੁਰ ਤਾਂ ਮਿਲੇ ਜਾਂ ਮਨ ਰਹੇ ਹਦੂਰ ਪੌੜੀ ਸਪਤ ਦੀਪ ਸਪਤ ਸਾਗਰਾ ਨਵਖੰਡ ਚਾਰ ਵੇਦ ਦਸ ਅਸ਼ਟ ਪੁਰਾਣਾ ਹਰ ਸਭਨਾ ਵਿੱਚ ਤੂੰ ਵਰਤਦਾ ਹਰ ਸਭਨਾ ਪਾਣਾ ਸਭ ਤੁਝੇ ਧਿਆਵੇ ਜੀ ਜੰਤ ਹਰ ਸਾਰਗ ਪਾਣਾ ਜੋ ਗੁਰਮੁਖ ਹਰ ਅਰਾਧ ਦੇ ਤਿੰਨ ਕੋ ਕੁਰ ਤਿੰਨ ਹੋਂ ਕੁਰਬਾਣਾ ਤੂੰ ਆਪੇ ਆਪ ਵਰਤਦਾ ਕਰ ਚੋਜ ਵਿਡਾਣਾ ਸਲੋਕ ਮਹੱਲਾ ਤੀਜਾ ਕਲੋ ਮਸਾਜਨੀ ਕਿਆ ਸਦਾਈਏ ਹਿਰਦੇ ਹੀ ਲਿਖ ਲੇ ਹੋ ਸਦਾ ਸਾਹਿਬ ਕੇ ਰੰਗ ਰਹੇ ਕਬੂ ਨਾ ਤੂਟ ਸੁਨੇਹੋ ਕਲੋ ਮਸਾਜਨੀ ਜਾਏ ਸੀ ਲਿਖਿਆ ਵੀ ਨਾ ਲੈ ਜਾਏ ਨਾਨਕ ਸਹਿ ਪ੍ਰੀਤ ਨਾ ਜਾਏ ਸੀ ਜੋ ਤੁਰ ਛੋਡੀ ਸੱਚੈ ਪਾਏ ਮਹੱਲਾ ਤੀਜਾ ਨਦਰੀ ਆਪਦਾ ਨਾਲ ਨਾ ਚੱਲੀ ਵੇਖੋ ਕੋ ਵਿਓ ਪਾਏ ਸਤਿਗੁਰ ਸੱਚ ਦ੍ਰਿੜਾਇਆ ਸੱਚ ਰਹੋ ਲਿਬਲਾਏ ਨਾਨਕ ਸਭ ਦੀ ਸੱਚ ਹੈ ਕਰਮੀ ਪੱਲੇ ਪਾਏ ਪੌੜੀ ਹਰ ਅੰਦਰ ਬਾਹਰ ਇੱਕ ਤੂੰ ਜਾਣ ਹੈ ਭੇਦ ਜੋ ਕੀਚੇ ਸੋ ਹਰ ਜਾਣਦਾ ਮੇਰੇ ਮਨ ਹਰ ਚੇਤ ਸੋ ਡਰੇ ਜੇ ਪਾਪ ਕਮਾਇਮ ਦਾ ਸੋ ਡਰੇ ਜੇ ਪਾਪ ਕਮਾਮ ਦਾ ਧਰਮੀ ਵਿਗਸੇਤ ਤੂੰ ਸੱਚਾ ਆਪ ਨਿਆਓ ਸੱਚ ਤਾਂ ਡਰੀਏ ਕੇਤ ਜਿਨ੍ਹਾਂ ਨਾਨਕ ਸੱਚ ਪਛਾਣਿਆ ਸੇ ਸੱਚ ਰਲੇਤ ਸਲੋਕ ਮਹੱਲਾ ਤੀਜਾ ਕਲਮ ਜਲੋ ਸੁਣ ਮਸਵਾਣੀਏ ਕਾਗਦ ਪੀ ਜਲ ਜਾਓ ਲਿਖਣ ਵਾਲਾ ਜਲ ਬਲੋ ਜਿਨ ਲਿਖਿਆ ਦੂਜਾ ਪਾਓ ਨਾਨਕ ਪੂਰਬ ਲਿਖਿਆ ਕਮਾਵਣਾ ਅਵਰ ਨਾ ਕਰਨਾ ਜਾਏ ਮਹੱਲਾ ਤੀਜਾ ਹੋਰ ਕੂੜ ਪੜਨਾ ਕੂੜ ਬੋਲਣਾ ਮਾਇਆ ਨਾਲ ਪਿਆਰ ਨਾਨਕ ਬਿਨ ਨਾਮੇ ਕੋ ਥਿਰ ਨਹੀਂ ਪੜ ਪੜ

ਰੀਸਾਂ ਕਰੇ ਤੇ ਨਾੜੀਆਂ ਜੋ ਸੇਵੈ ਦਰ ਖੜੀਆਂ ਨਾਨਕ ਖਸਮੇ ਰਤੀਆਂ ਮਾਣੇ ਸੁਖ ਰਲੀਆਂ ਹੁੰਦੇ ਤਾਣ ਨਿਤਾਣੀਆਂ ਰਹੇ ਨਿਮਾਨਣੀਆਂ ਨਾਨਕ ਜਨਮ ਸੁਖਾਰਤਾ ਜੇ ਤਿੰਨ ਕੇ ਸੰਗ ਮਿਲਾਂ ਪੌੜੀ ਤੂੰ ਆਪੇ ਜਲ ਮੀਨਾ ਹੈ ਆਪੇ ਆਪੇ ਹੀ ਆਪ ਜਾਲ ਤੂੰ ਆਪੇ ਜਾਲ ਬਤਾਏਂਦਾ ਆਪੇ ਵਿੱਚ ਸੇ ਬਾਲ ਤੂੰ ਆਪੇ ਕਮਲ ਅਲਿਪਤ ਹੈ ਸੇ ਹੱਥਾਂ ਵਿੱਚ ਗੁਲਾਲ ਤੂੰ ਆਪੇ ਮੁਕਤ ਕਰਾਏਂਦਾ ਇੱਕ ਨਿਮਹ ਘੜੀ ਕਰ ਖਿਆਲ ਹਰ ਤੁਦੋਂ ਬਾਹਰ ਕਿਛ ਨਹੀਂ ਗੁਰ ਸਬਦੀ ਵੇਖ ਨਿਹਾਲ ਸਲੋਕ ਮਹੱਲਾ ਤੀਜਾ ਹੁਕਮ ਨਾ ਜਾਣੇ ਬਹੁਤਾ ਰੋਵੇ ਅੰਦਰ ਧੋਖਾ ਨੀਂਦ ਨਾ ਸੋਵੇ ਜੇ ਤਨ ਖਸਮੈ ਚੱਲੇ ਰਜਾਈ ਦਰਕਰ ਸੋਭਾ ਮਹਿਲ ਬੁਲਾਈ ਨਾਨਕ ਕਰਮੀ ਇਹ ਮਤ ਪਾਈ ਗੁਰਪ੍ਰਸਾਦੀ ਸੱਚ ਸਮਾਈ ਮਹੱਲਾ ਤੀਜਾ ਮਨਮੁਖ ਨਾਮ ਬਿਹੂਣਿਆ ਰੰਗ ਕੁਸੰਭਾ ਦੇਖ ਨਾ ਪੁੱਲ ਇਸਕਾ ਰੰਗ ਦਿਨ ਥੋੜਿਆ ਇਸਕਾ ਰੰਗ ਦਿਨ ਥੋੜਿਆ ਛੋਛਾ ਇਸ ਦਾ ਮੁੱਲ ਦੂਜੇ ਲੱਗੇ ਪਚ ਮੂਹੇ ਮੂਰਖ ਅੰਧ ਗਵਾਰ ਬਿਸਟਾ ਅੰਦਰ ਕੀਟ ਸੇ ਪਏ ਪਚੇ ਵਾਰੋ ਵਾਰ ਨਾਨਕ ਨਾਮ ਰਤੇ ਸੇ ਰੰਗੁਲੇ ਗੁਰ ਕੇ ਸਹਿਜ ਸੁਭਾਏ ਭਗਤੀ ਰੰਗ ਨਾ ਉਤਰੈ ਸਹਿਜੇ ਰਹੇ ਸਮਾਏ ਪੌੜੀ ਸਿਸ਼ਟ ਉਪਾਈ ਸਭ ਤੁਧ ਆਪੇ ਰਿਜਕ ਸੰਭਾਇਆ ਇੱਕ ਵੱਲ ਛਲ ਕਰਕੇ ਖਾਂਬ ਦੇ ਮੂੰਹ ਕੂੜ ਕੁਸਤ ਤਿਨੀ ਢਾਹਿਆ ਤੁਧ ਆਪੇ ਭਾਵੈ ਸੋ ਕਰੇ ਤੁਧ ਉਤੇ ਕੰਮ ਓਏ ਲਾਇਆ ਇੱਕ ਨਾ ਸੱਚ ਬੁਝਾਇਓ ਨਾ ਦਿਨਾ ਅਤੁੱਟ ਭੰਡਾਰ ਦੇਵਾਇਆ ਹਰ ਚੇਤ ਕਹਾਏ ਤਿਨਾ ਸਫਲ ਹੈ ਚੇਤਾ ਹੱਥ ਤੜਾਇਆ ਸਲੋਕ ਮਹੱਲਾ ਤੀਜਾ ਪੜਪੜ ਪੰਡਿਤ ਬੇਦ ਬਖਾਣੈ ਮਾਇਆ ਮੋਹ ਸੁਆਏ ਦੂਜੇ ਪਾਏ ਹਰ ਨਾਮ ਵਿਸਾਰਿਆ ਮਨ ਮੂਰਖ ਮਿਲੇ ਸਜਾਏ ਜਿਨ ਜੀਉ ਪਿੰਡ ਦਿੱਤਾ ਤਿਸ ਕਭੂ ਨਾ ਚੇਤੈ ਜੋ ਦੇਂਦਾ ਰਿਜਕ ਸੰਭਾਏ ਜਮਕਾ ਫਾਹਾ ਗਲੋਂ ਕੱਟੀਐ ਫਿਰ ਆਵੇ ਜਾਏ ਮਨਮ ਕਿਛੂ ਨਾ ਸੂਝੈ ਅੰਦਲੇ ਪੂਰਬ ਲਿਖਿਆ ਕਮਾਏ ਪੂਰੇ ਭਾਗ ਸਤਿਗੁਰ ਮਿਲੈ ਸੁਖਦਾਤਾ ਨਾਮ ਵਸੇ ਮਨ ਆਏ ਸੁਖ ਮਾਣੇ ਸੁਖ ਪਹਿਨਣਾ ਸੁਖੇ ਸੁਖ ਵਿਹਾਏ ਨਾਨਕ ਸੋ ਨਾਓ ਮਨੋ ਨਾ ਵਿਸਾਰੀਏ ਜਿਤ ਦਰ ਸੱਚੈ ਸੋਭਾ ਪਾਏ ਮਹੱਲਾ ਤੀਜਾ ਸਤਿਗੁਰ ਸੇਵ ਸੁਖ ਪਾਇਆ ਸੱਚ ਨਾਮ ਗੁਣ ਤਾਸ ਗੁਰਮਤੀ ਆਪ ਪਛਾਣਿਆ ਰਾਮ ਨਾਮ ਪ੍ਰਗਾਸ ਸੱਚੋ ਸੱਚ ਕਮਾਵਣਾ ਵਡਿਆਈ ਵੱਡੇ ਪਾਸ ਜੀਉ ਪਿੰਡ ਸਭ ਤਿਸਕਾ ਸਿਫਤ ਕਰੇ ਅਰਦਾਸ ਸੱਚੇ ਸ਼ਬਦ ਸਲਾਹਣਾ ਸੁਖੇ ਸੁਖ ਨਿਵਾਸ ਜਪ ਤਪ ਸੰਜਮ ਮਨੇ ਮਾਹੇ ਬਿਨ ਨਾਵੇਂ ਤ੍ਰਿਗ ਜੀਵਾਸ ਗੁਰਮਤੀ ਨਾਉ ਪਾਈਐ ਮਨਮੁਖ ਮੋਹੇ ਬਿਨਾਸ ਜਿਉਂ ਭਾਵੈ ਤੂੰ ਰਾਖ ਤੂੰ ਨਾਨਕ ਤੇਰਾ ਦਾਸ ਪੌੜੀ ਸਭ ਕੋ ਤੇਰਾ ਤੂੰ ਸਭ ਸਦਾ ਤੂੰ ਸਭਨਾ ਰਾਸ ਸਭ ਤੁਧੇ ਪਾਸੋਂ ਮੰਗਦੇ ਨਿਤ ਕਰ ਅਰਦਾਸ ਜਿਸ ਤੂੰ ਦੇਹ ਤੇ ਸਭ ਕਿਛ ਮਿਲੈ ਇੱਕ ਨਾ ਦੂਰ ਹੈ ਪਾਸ ਤੁਧ ਬਾਜੋਂ ਥਾਂ ਕੋ ਨਾਹੀਂ ਜਿਸ ਪਾਸੋਂ ਮੰਗੀਐ ਮਨ ਵੇਖੋ ਕੋ ਨਿਰਜਾਸ ਸਭ ਤੁਧੇ ਨੂੰ ਸਲਾਹਦੇ ਦਰ ਗੁਰਮੁਖਾਂ ਨੂੰ ਪ੍ਰਗਾਸ ਸਲੋਕ ਮਹੱਲਾ ਤੀਜਾ ਪੰਡਿਤ ਪੜਪੜ ਉੱਚਾ ਕੂਕਦਾ ਮਾਇਆ ਮੋਹੇ ਪਿਆਰ ਅੰਤਰ ਬ੍ਰਹਮ ਨਾ ਚੀਨਈ ਮਨ ਮੂਰਖ ਗਵਾਰ ਦੂਜੇ ਭਾਏ ਜਗਤ ਪ੍ਰਬੋਧ ਦਾ ਨਾ ਬੂਝੇ ਵਿਚਾਰ ਬਿਰਥਾ ਜਨਮ ਗਵਾਇਆ ਮਰ ਜੰਮੈ ਵਾਰੋ ਵਾਰ ਮਹੱਲਾ ਤੀਜਾ ਜਿਨੀ ਸਤਿਗੁਰ ਸੇਵਿਆ ਤਿਨ ਨਾਉ ਪਾਇਆ ਬੂਝੋ ਕਰ ਵਿਚਾਰ ਸਦਾ ਸ਼ਾਂਤ ਸੁਖ ਮਨ ਵਸੈ ਚੁੱਕੇ ਕੂਕ ਪੁਕਾਰ ਆਪੇ ਨੂੰ ਆਪ ਖਾਏ ਮਨ ਨਿਰਮਲ ਹੋਵੇ ਗੁਰਸਬਦੀ ਵਿਚਾਰ ਨਾਨਕ ਸ਼ਬਦ ਰਤੇ ਸੇ ਮੁਕਤ ਹੈ ਹਰ ਜੀਉ ਹੇਤ ਪਿਆਰ ਪੌੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੇ ਕੋਏ ਜਿਸ ਹਰ ਪਾਵੇ ਤਿਸ ਗੁਰ ਮਿਲੈ ਸੋ ਹਰ ਨਾਮ ਧਿਆਏ ਗੁਰ ਸ਼ਬਦੀ ਹਰ ਪਾਈਏ ਹਰ ਪਾਰ ਲੰਘਾਏ ਮਨ ਹੜਕੇ ਨੇ ਨਾ ਪਾਇਓ ਪੁੱਛੋ ਵੇਦਾਂ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਏ ਹਰ ਲਾਏ ਸਲੋਕ ਮਹੱਲਾ ਤੀਜਾ ਨਾਨਕ ਸੋ ਸੂਰਾ ਵਰਿਆਮ ਜਿਨੇ ਵਿੱਚੋਂ ਦੁਸ਼ਟ ਅਹੰਕਰਨ ਮਾਰਿਆ ਗੁਰਮੁਖ ਨਾਮ ਸਲਾਹੇ ਜਨਮ ਸਵਾਰਿਆ ਆਪ ਹੋਆ ਸਦਾ ਮੁਕਤ ਸਭ ਕੁਲ ਨਿਸਤਾਰਿਆ ਸੋਹਣ ਸੱਚ ਦੁਆਰ ਨਾਮ ਪਿਆਰਿਆ ਮਨਮੁਖ ਮਰੇ ਅਹੰਕਾਰ ਮਰਨ ਵਿਗਾੜਿਆ ਸਭੋ ਵਰਤੇ ਹੁਕਮ ਕਿਆ ਕਰੇ ਵਿਚਾਰਿਆ ਆਪੋ ਦੂਜੇ ਲੱਗ ਖਸਮ ਵਿਸਾਰਿਆ ਨਾਨਕ ਬਿਨ ਨਾਮੇ ਸਭ ਦੁੱਖ ਸੁਖ ਵਿਸਾਰਿਆ।

ਲੋਕ ਮਹੱਲਾ ਤੀਜਾ ਗੁਰ ਪੂਰੇ ਹਰਨਾਮ ਦੜਾਇਆ ਤਿੰਨ ਵਿੱਚੋਂ ਭਰਮ ਚੁਕਾਇਆ ਰਾਮ ਨਾਮ ਹਰ ਕੀਰਤ ਗਾਈ ਕਰ ਚਾਨਣ ਮਗ ਦਿਖਾਇਆ ਹੋਮੇ ਮਾਰ ਏਕ ਲਿਵ ਲਾਗੀ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋਹੇ ਨਾ ਸਾਕੈ ਸਾਚੇ ਨਾਮ ਸਮਾਇਆ ਸਭ ਆਪੇ ਆਪ ਵਰਤੈ ਕਰਤਾ ਜੋ ਭਾਵੈ ਸੋ ਨਾਏ ਲਾਇਆ ਜਨ ਨਾਨਕ ਨਾਮ ਲਏ ਤਾਂ ਜੀਵੈ ਬਿਨ ਨਾਮੇ ਖਿਨ ਮਰ ਜਾਇਆ ਪੌੜੀ ਜੋ ਮਿਲਿਆ ਹਰ ਦੇ ਬਾਣ ਸਿਉਂ ਸਭ ਸਭਨੀ ਦੇ ਬਾਣੀ ਮਿਲਿਆ ਜਿੱਥੇ ਜਾਏ ਉਹ ਤਿੱਥੇ ਉਸ ਰੁਖਰੂ ਉਸ ਕੇ ਮੂੰਹ ਡਿੱਠੇ ਸਭ ਪਾਪੀ ਤਰਿਆ ਉਸ ਅੰਤਰ ਨਾਮ ਨਿਧਾਨ ਹੈ ਨਾਮੋ ਪਰਵਰਿਆ ਨਾਉ ਪੂਜੀਏ ਨਾਉ ਮੰਨੀਏ ਨਾਏ ਕਿਲ ਵਿਖ ਸਭ ਹਿਰਿਆ ਜਿਨੀ ਨਾਮ ਧਿਆਇਆ ਇੱਕ ਮਨ ਇੱਕ ਚਿੱਤ ਸੇ ਅਸਥਿਰ ਜਗ ਰਹਿਆ ਸਲੋਕ ਮਹੱਲਾ ਤੀਜਾ ਆਤਮਾ ਦੇਉ ਪੂਜੀਏ ਗੁਰ ਕੇ ਸਹਿਜ ਸੁਭਾਏ ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਘਰ ਹੀ ਪਰਚਾ ਪਾਏ ਆਤਮ ਅਡੋ ਆਤਮਾ ਅਡੋਲ ਨਾ ਡੋਲਈ ਗੁਰ ਕੇ ਪਾਏ ਸੁਭਾਏ ਗੁਰ ਬਿਨ ਸਹਿਜ ਨ ਆਵਈ ਲੋਭ ਮੈਲਾਂ ਵਿੱਚੋਂ ਜਾਏ ਖਿਨ ਪਲ ਹਰ ਨਾਮ ਮਨ ਵਸੇ ਸਭ ਅੱਠ ਅੱਠ ਤੀਰਥ ਸਭ ਤੀਰਥ ਜਾ ਨਾਏ ਸੱਚੇ ਮੈਲ ਨ ਲੱਗਈ ਮਨ ਲਾਗੈ ਦੂਜੇ ਪਾਏ ਧੋਤੀ ਮੂਲ ਨਾ ਉਤਰੈ ਜੇ ਅੜਸਠ ਤੀਰਥ ਨਾਏ ਮਨਮੁਖ ਕਰਮ ਕਰੇ ਅਹੰਕਾਰੀ ਸਭ ਦੁੱਖੋ ਦੁੱਖ ਕਮਾਏ ਨਾਨਕ ਮੈਲਾ ਊਜਲ ਤਾਂ ਥੀਏ ਜਾਂ ਸਤਿਗੁਰ ਮਾਹੇ ਸਮਾਏ ਮਹੱਲਾ ਤੀਜਾ ਮਨਮੁਖ ਲੋਕ ਸਮਝਾਈਐ ਕਦੋਂ ਸਮਝਾਇਆ ਜਾਏ ਮਨਮੁਖ ਰਲਾਇਆ ਨਾ ਰਲੈ ਪੈ ਕਿਰਤ ਫਿਰਾਏ ਲਿਵ ਤਾਤ ਦੋਇ ਰਾਹ ਹੈ ਹੁਕਮੀ ਕਾਰ ਕਮਾਏ ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ ਮਨ ਹੀ ਨਾਲ ਝਗੜਾ ਮਨ ਹੀ ਨਾਲ ਸੱਥ ਮਨ ਹੀ ਮੰਝ ਸਮਾਏ ਮਨ ਜੋ ਇੱਛੇ ਸੋਲ ਹੈ ਸੱਚੇ ਸ਼ਬਦ ਸੁਭਾਏ ਅੰਮ੍ਰਿਤ ਨਾਮ ਸਦ ਪਹੁੰਚੀਐ ਗੁਰਮੁਖ ਕਾਰ ਕਮਾਏ ਬਿਨ ਮੰਨੇ ਜੇ ਹੋਰ ਨਾਲ ਲੂਜਣਾ ਜਾਸੀ ਜਨਮ ਗਵਾਏ ਮਨਮੁਖੀ ਮਨ ਹਟਹਾਰਿਆ ਕੂੜ ਕੁਸਤ ਕਮਾਏ ਗੁਰਪ੍ਰਸਾਦੀ ਮਨ ਜਿਣੈ ਹਰ ਸੇਤੀ ਲਿਵ ਲਾਏ ਨਾਨ ਗੁਰਮੁਖ ਸੱਚ ਕਮਾਵੈ ਮਨਮੁਖ ਆਵੈ ਜਾਏ ਰਹ ਪੌੜੀ ਹਰ ਕੇ ਸੰਤ ਸੁਣੋ ਜਨ ਭਾਈ ਹਰ ਸਤਿਗੁਰ ਕੀ ਇੱਕ ਸਾਖੀ ਜਿਸ ਤੁਰ ਭਾਗ ਹੋਵੇ ਮੁਖ ਮਸਤਕ ਤਿੰਨ ਜਨ ਹਿਰਦੇ ਲੈ ਹਿਰਦੇ ਰਾਖੀ ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉੱਤਮ ਗੁਰਬਚਨੀ ਸਹਿਜੇ ਚਾਖੀ ਤਹਿ ਪਿਆ ਪ੍ਰਗਾਸ ਮਿਟਿਆ ਅੰਧਿਆਰਾ ਜਿਉ ਸੂਰਜ ਰਹਿਣ ਕੇ ਰਾਖੀ ਅਦਿਸ਼ਟ ਅਗੋਚਰ ਅਲਖ ਨਿਰੰਜਨ ਸੋ ਦੇਖਿਆ ਗੁਰਮੁਖ ਆਖੀ ਸਲੋਕ ਮਹੱਲਾ ਤੀਜਾ ਸਤਿਗੁਰ ਸੇਵੇ ਆਪਣਾ ਸੋ ਸਿਰ ਲੇਖੇ ਲਾਏ ਵਿੱਚੋਂ ਆਪ ਗਵਾਏ ਕਹਿ ਰਹਿ ਨਾ ਸੱਚ ਲਿਵ ਲਾਏ ਸਤਿਗੁਰ ਜੀ ਨੀ ਨਾ ਸੇਵਿਓ ਤਿਨਾ ਬਿਰਥਾ ਜਨਮ ਗਵਾਏ ਨਾਨਕ ਜੋ ਤਿਸ ਭਾਵੈ ਸੋ ਕਰੇ ਕਹਿਣਾ ਕਿਛੂ ਨਾ ਜਾਏ ਮਹੱਲਾ ਤੀਜਾ ਮਨ ਵਿਕਾਰੀ ਵੇੜਿਆ ਵਿਕਾਰਾਂ ਕਰਮ ਕਮਾਏ ਦੂਜੇ ਪਾਏ ਅਗਿਆਨੀ ਪੂਜਦ ਹੈ ਦਰਗਹਿ ਮਿਲੇ ਸਜਾਏ ਆਤਮ ਦੇਉ ਪੂਜੀਐ ਬਿਨ ਸਤਿਗੁਰੂ ਬੂਜ ਨਾ ਪਾਏ ਜਪ ਤਪ ਸੰਜਮ ਭਾਣਾ ਸਤਿਗੁਰੂ ਕਾ ਕਰਮੀ ਪੱਲੇ ਪਾਏ ਨਾਨਕ ਸੇਵਾ ਸੁਰਤ ਕਮਾਵਣੀ ਜੋ ਹਰ ਭਾਵੈ ਸੋ ਥਾਏ ਪਾਏ ਪੌੜੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਦਾ ਸੁਖ ਹੋਵੇ ਦਿਨ ਰਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਿਮਰਤ ਸਭ ਕਿਲ ਵਿਖ ਪਾਪ ਲਹਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਦਾਲਤ ਦੁੱਖ ਭੁੱਖ ਸਭ ਲਹਿ ਜਾਤੀ ਹਰ ਹਰ ਨਾਮ ਜਪੋ ਮਨ ਮੇਰੇ ਮੁਖ ਗੁਰਮੁਖ ਪ੍ਰੀਤ ਲਗਾਤੀ ਜਿਤ ਮੁਖ ਭਾਗ ਲਿਖਿਆ ਤੁਰ ਸਾਚੇ ਹਰ ਤਿਤ ਮੁਖ ਨਾਮ ਜਪਾਤੀ ਸਲੋਕ ਮਹੱਲਾ ਤੀਜਾ ਜਿਨੀ ਸਤਿਗੁਰੂ ਜਿਨੀ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਅੰਤਰ ਗਿਆਨ ਨਾ ਆਇਓ ਮ੍ਰਿਤਕ ਹੈ ਸੰਸਾਰ ਲੱਖ ਚੁਰਾਸੀ ਫੇਰ ਪਿਆ ਮਰ ਜੰਮੇ ਹੋਏ ਖੁਆਰ ਸਤਿਗੁਰ ਕੀ ਸੇਵਾ ਸੋ ਕਰੇ ਜਿਸਨੂੰ ਆਪ ਕਰਾਏ ਸੋਏ ਸਤਿਗੁਰ ਵਿੱਚ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਏ ਸੱਚ ਰਤੇ ਗੁਰ ਸ਼ਬਦ ਸਿਉਂ ਤਿਨ ਸੱਚੀ ਸਦਾ ਲਿਵ ਹੋਏ ਨਾਨਕ ਜਿਸਨੂੰ ਮੇਲੇ ਨਾ ਵਿਛੜੈ ਸਹਿਜ ਸਮਾਵੈ ਸੋਏ ਮਹੱਲਾ ਤੀਜਾ ਸੋ ਭਗਵਤੀ ਜੋ ਭਗਵੰਤੈ ਜਾਣੇ ਗੁਰ ਪ੍ਰਸਾਦੀ ਆਪ ਪਛਾਣੇ ਧਾਵਤ ਰਾਖੇ ਇਕਤ ਕਰ ਆਣੇ ਜੀਵਤ ਮਰੇ ਹਰ ਨਾਮ ਵਿਖਾਣੇ ਐਸਾ ਭਗਵਤੀ ਉੱਤਮ ਹੋਏ ਨਾਨਕ ਸੱਚ ਸਮਾਵੈ ਸੋਏ ਮਹੱਲਾ ਤੀਜਾ ਅੰਤਰ ਕਰਪਟਕ ਭਗਵਤੀ ਕਹਾਏ
पखंड पार ब्रह्म कदे न पाए, पर निंदा करे अंतर मल लाए, बाहर मल धोवे मन की झूठ न जाए, सत संगत सिंह बाद रचाए, अंदन दुखिया दूजे पाए रचाए, हर नाम न चेते बहु कर्म कमाए, पूर्व लिखिया सू मेटना न जाए, नानक बिन सतगुर सेवे मोख न पाए पौड़ी, सतगुरु जिनी त्याया से कड़ न सवाही, सतगुरु जिनी त्याया से त्रिपत अघाई, सतगुरु जिनी त्याया तिन जम डर नाही, जिनको हुआ किरपाल हर से सतगुर पैरी पाही, तिन ऐथे उथे मुख उजले हर दरगह पैदे जाही, श्लोक महला दूजा, जो सिर साई नानिवै सो सिर दीजे डार, नानक जिस पिंजर में बिरहा नहीं सो पिंजर लै जार, महला पंजमा, मुंडो पुली नानका फिर जन्म हुई आस, कस्तूरी के भोलड़े गंदे डूम पई आस पौड़ी, सो ऐसा हर नाम त्याइए मन मेरे, जो सबना ऊपर हुक्म चलाए, सो ऐसा हर नाम जपिए मेन मेरे, जो अंति अवसर लय छड़ाए, सो ऐसा हर नाम जपिए मन मेरे, जो मन की तृष्णा सब भुख गवाए, सो गुरमुख नाम जपया बड़भागी, ते निंदक दुष्ट सब पैरी पाए, नानक नाम राध सबना ते बड़ा, सब नामे अगे आण निवाए, श्लोक महला तीजा, वेस करे कुरूप कुलखणे मन खोटे कुड़ियार, पिरके पाणे ना चले हुकम करे गवार, गुर के पाणे जो चले सब दुख निवारण हार, लिखिया मेट न सकिय जो तुर लिखिया करतार, मंतन सौंपे कंत को शब्दे तरे प्यार, बिन नामे किने न पाया दिखो हृदय विचार, नानक सास वाले उस लखणी जे रावी सिरजन हार, महला तीजा, माया मोह गुबार है तिसदा ना दिसे ना दिसे उरवार न पार, मनमुख ज्ञानी महा दुख पाएं दे डुबे हर नाम विसार, पलके उठ बहु कर्म कमावे दूजे पाए प्यार, सतगुर सेवे अपना पौजल उतरे पार, नान गुरमुख सच समावे सच नाम उर धार पौड़ी, हर जल थल महियल भरपूर दूजा नाही कोए, हर आप बह करे ने आओ कुड़ियार सब मार कढोए, सचियारां दे वड़ियाई हर धर्म ना न्याओ करियोए, सब हर की करो उस्तत जिन गरीब अनाथ रख लियोए, जयकार कियो धर्मिया का पापी को डंड दियोए, श्लोक महला तीजा, मनमुख मैली कामणी कुलखणी कुनार, फिर छोड़िया कर अपना पर पुरखे नाल प्यार, तृष्णा कदे न चूकई जल्दी करे पुकार, नानक बिन नामे कुरूप कसोहणी पर हर छोड़ी पतार, महला तीजा, शब्द रति सुहागणी सतगुर के पाए प्यार, सदा रावे फिर अपना सच्चे प्रेम प्यार, अत सुवाल्यो सुंदरी शोभा बंती नार, नानक नाम सुहागणी मेली मेलन हार पौड़ी, हर तेरी सब करे उस्तत जिन फाथे काढ़िया, हर तुदनो करे सब नमस्कार जिन पापै ते राखिया, हर नमाणिया तू माण हर डाडी हूं तू डाढ़िया, हर अहंकारियां मारने वाए मन मुख मूड साध्या, हर भगतां दे वड़ियाई गरीब अनाथिया, श्लोक महला तीजा, सतगुर के पाणे जो चले तिस वड़ियाई वड़ी होए, हर का नाम उत्तम मन बसै मेट न सकै कोए, किरपा करे जिस अपने तिस कर्म प्राप्त होए, नानक करने करते बस है गुरमुख बूझै कोए, महला तीजा, नानक हर नाम जिनी अराध्या अंदिन हर लिवतार, माया बंदी खसम की तिन अगे कमावे कार, पूरे पूरा कर छोड़िया हुक्म सवारण हार, गुर प्रसादी जिन बुझया तिन पाया मुख द्वार, मनमुख हुक्म न जानने तिन मारे जम जंदार, गुरमुख जिनी अराध्या तिन तरिया भौजल संसार, सब अवगुण गुणी मिटाया गुर आपे बख्शन हार पौड़ी, हर भगतां की प्रतीत हर सब किछ जानदा, हर जेवड़ नाही कोई जान हर धर्म विचारदा, काड़ा अंदेसा क्यों कीजै
ਜਾਂ ਨਾ ਹੀ ਅਧਰਮ ਮਾਰਦਾ। ਸੱਚਾ ਸਾਹਿਬ ਸੱਚ ਨਿਆਉ ਪਾਪੀ ਨਰ ਹਾਰਦਾ। ਸਲਾਹਿਓ ਭਗਤੋ ਕਰ ਜੋੜ ਹਰ ਭਗਤ ਜਨ ਤਾਰਦਾ। ਸਲੋਕ ਮਹੱਲਾ ਤੀਜਾ ਆਪਣੇ ਪ੍ਰੀਤਮ ਮਿਲ ਰਹਾ ਅੰਤਰ ਰੱਖਾ ਉਰਤਾਰ। ਸਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੈ ਹੇਤ ਪਿਆਰ। ਨਾਨਕ ਜਿਸ ਨਦਰ ਕਰੇ ਤਿਸ ਮੇਲ ਲਏ ਸਾਈ ਸੁਹਾਗਣ। ਨਾਰ ਮਹੱਲਾ ਤੀਜਾ ਗੁਰਸੇਵਾ ਤੇ ਹਰ ਪਾਈਏ ਜਾਂ ਕੋ ਨਦਰ ਕਰੇ। ਮਾਣਸ ਤੇ ਦੇਵ ਤੇ ਭਏ ਧਿਆ ਨਾਮ ਹਰੇ। ਹੋਮੇ ਮਾਰ ਮਿਲਾਇਨ ਗੁਰ ਕੇ ਸ਼ਬਦ ਤਰੇ। ਨਾਨਕ ਸਹਿਜ ਸਮਾਇਨ ਹਰ ਆਪਣੀ ਕਿਰਪਾ ਕਰੇ ਪੌੜੀ। ਹਰ ਆਪਣੀ ਭਗਤ ਕਰਾਏ ਵਡਿਆਈ ਬਖਾਲੀਅਨ। ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵਾ ਘਾਲੀਅਨ। ਹਰ ਭਗਤਾਂ ਨੂੰ ਦੇ ਆਨੰਦ ਥਿਰ ਕਰੀ ਬਹਾਲਿਅਨ। ਪਾਪੀਆਂ ਨੂੰ ਨਾ ਦੇਈ ਥਿਰ ਰਹਿਣ ਚੁਣ ਨਰਕ ਘੋਰ ਚਾਲਿਅਨ। ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸਤਾਰਿਅਨ। ਸਲੋਕ ਮਹੱਲਾ ਪਹਿਲਾ ਕਬੁੱਧ ਡੂਮਣੀ ਕੁਦਿਆ ਕਸਾਇਣ। ਪਰ ਨਿੰਦਾ ਕੱਟ ਚੂਹੜੀ ਮੁੱਠੀ ਕ੍ਰੋਧ ਚੰਡਾਲ। ਕਾਰੀ ਕੱਢੀ ਕਿਆ ਥੀਏ ਜਾਂ ਚਾਰੇ ਬੈਠੀਆਂ ਨਾਲ। ਸੱਚ ਸੰਜਮ ਕਰਨੀ ਕਾਰਾਂ ਨਾਵਣ ਨਾਉ ਜਪੇਹੀ। ਨਾਨਕ ਅੱਗੇ ਉੱਤਮ ਸੇਈ ਜੇ ਪਾਪਾਂ ਪੰਧ ਨਾ ਦੇਹੀ। ਮਹੱਲਾ ਪਹਿਲਾ ਕਿਆ ਹੰਸ ਕਿਆ ਬਗੁਲਾ ਜਾਂ ਕੋ ਨਦਰ ਕਰੇ। ਜੋ ਤਿਸ ਪਾਵੇ ਨਾਨਕਾ ਕਾਗੋ ਹੰਸ ਕਰੇ ਪੌੜੀ। ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਐ। ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਐ। ਪੈ ਪੰਜਨ ਮਿਹਰਬਾਨ ਦਾਸ ਕੀ ਰਾਖੀਐ। ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀਐ। ਸਲੋਕ ਮਹੱਲਾ ਤੀਜਾ ਜੀਉ ਪਿੰਡ ਸਭ ਤਿਸ ਕਾ ਸਭ ਸਹਿ ਦੇਹ ਆਧਾਰ। ਨਾਨਕ ਗੁਰਮੁਖ ਸੇਵੀਐ ਸਦਾ ਸਦਾ ਦਤਾਰ। ਹਉਂ ਬਲਿਹਾਰੀ ਤਿੰਨ ਕੋ ਜਿਨ ਧਿਆਇਆ ਹਰ ਨਿਰੰਕਾਰ। ਉਹਨਾਂ ਕੇ ਮੁਕਸਦ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ। ਮਹੱਲਾ ਤੀਜਾ ਸਤਿਗੁਰ ਮਿਲੇ ਉਲਟੀ ਪਈ ਨਵਨਿਧ ਖਰਚਿਓ ਖਾਓ। ਅਠਾਰੇ ਸਿੱਧੀ ਪਿੱਛੇ ਲੱਗੀਆਂ ਫਿਰਨ ਨਿਜ ਕਰ ਵਸੈ ਨਿਜ ਥਾਏ। ਅਨਹਦ ਧੁਨੀ ਸਦ ਵੱਜਦੇ ਉਨਮਨ ਹਰ ਲਿਵ ਲਾਏ। ਨਾਨਕ ਹਰ ਭਗਤ ਨਾ ਕੇ ਮਨ ਵਸੈ ਜਿਨ ਮਸਤਕ ਲਿਖਿਆ ਧੁਰ ਪਾਏ ਪੌੜੀ। ਹੁਣ ਟਾਡੀ ਹਰ ਪ੍ਰਭ ਖਸਮ ਕਾ ਹਰ ਕੇ ਦਰ ਆਇਆ। ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ। ਹਰ ਪੁੱਛਿਆ ਢਾਡੀ ਸਦ ਕੈ ਕਿਤ ਅਰਥ ਤੂੰ ਆਇਆ। ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਧਿਆਇਆ। ਹਰ ਦਾਤੇ ਹਰ ਨਾਮ ਜਪਾਇਆ ਨਾਨਕ ਪੈ ਨਾਇਆ ਸੁਧ। ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕਬੀਰ ਜੀਓ ਕਾ ਏਕ ਸਵਾਨ ਕੇ ਕਰ ਗਾਵਣਾ। ਜਨਨੀ ਜਾਨਤ ਸੁਤ ਬੜਾ ਹੋਤ ਹੈ ਇਤਨਾ ਕੁ ਨਾ ਜਾਣੇ ਜੇ ਦਿਨ ਦਿਨ ਅਵਧ ਘਟਤ ਹੈ। ਮੋਰ ਮੋਰ ਕਰ ਅਧਿਕ ਲਾਡ ਤਰ ਪੇਖਤ ਹੀ ਜਮਰਾਉ ਹਸੈ। ਐਸਾ ਤੈਂ ਜਗ ਭਰਮ ਲਾਇਆ ਕੈਸੇ ਬੂਝੇ ਜਬ ਮੋਇਆ ਹੈ ਮਾਇਆ ਰਹਾਉ। ਕਹਿਤ ਕਬੀਰ ਛੁਡੋ ਛੋੜ ਬਿਖਿਆ ਰਸ ਇਤ ਸੰਗਤ ਨਿਹਚੋ ਮਰਣਾ। ਰਮਈਆ ਜਪੋ ਪ੍ਰਾਣੀ ਅਨੰਤ ਜੀਵਨ ਬਾਣੀ ਇਨ ਵਿਦ ਭਵ ਸਾਗਰ ਸਾਗਰ ਤਰਣਾ। ਜਾਂ ਤਿਸ ਭਾਵੇ ਤਾਂ ਲਾਗੇ ਭਾਉ ਭਰਮ ਭੁਲਾਵਾ ਵਿੱਚੋਂ ਜਾਏ। ਉਪਜੈ ਸਹਿਜ ਗਿਆਨ ਮਤ ਜਾਗੈ ਗੁਰਮਰਸਾਦ ਅੰਤਰ ਰਿਵ ਲਾਗੈ। ਇਤ ਸੰਗਤ ਨਾਹੀ ਮਰਣਾ ਹੁਕਮ ਪਛਾਣ ਤਾਂ ਖਸਮੈ ਮਿਲਣਾ। ਰਹਾਉ ਦੂਜਾ ਸ੍ਰੀ ਰਾਗ ਤਰਲੋਚਨ ਕਾ ਮਾਇਆ ਮੋਹਮਨ ਆਗਲੜਾ। ਪ੍ਰਾਣੀ ਜਰਾ ਮਰਨ ਭਉ ਵਿਸਰ ਗਿਆ ਕੁਟੰਬ ਦੇਖ ਬਿਕਸੇ ਕਮਲਾ। ਜਿਉਂ ਪਰ ਕਰ ਜੋ ਹੈ ਨਪਟ ਕਪਟ ਨਰਾ ਦੂੜਾ ਆਹੋ ਜਮਹਿ ਤਣਾ। ਤਿੰਨ ਆਗਲੜੇ ਮੈਂ ਰਹਿਣ ਨਾ ਜਾਏ ਕੋਈ ਕੋਈ ਸਾਜਣ ਆਏ ਕਹਿ। ਮਿਲ ਮੇਰੇ ਬੀਠਲਾ ਲੈ ਬਾਹੜੀ ਬੁਲਾਏ। ਮਿਲ ਮੇਰੇ ਰਮਈਆ ਮਹਿ ਲੈ ਛਡਾਏ ਰਹਾਉ। ਅਨਕ ਅਨਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰ ਪਿਆ। ਮਾਇਆ ਮੂਠਾ ਚੇਤਸ ਨਾਹੀ ਜਨਮ ਗਵਾਇਓ ਆਲਸੀਆਂ। ਬਿਖਮ ਕੋਰ ਪੰਥ ਚਾਲਣਾ ਪ੍ਰਾਣੀ ਰਭ ਸਸ ਤਹਿ ਨਾ ਪ੍ਰਵੇ ਸੰਗ। ਮਾਇਆ ਮੋਹ ਤੋਂ ਬਿਸਰ ਗਿਆ ਜਾ ਨਾ ਤਜਲੀਏ ਤਜੀ ਅਲੇ ਸੰਸਾਰ ਅੰਗ। ਆਜ ਮੇਰੇ ਮਨ ਪ੍ਰਗਟ ਪਿਆ ਹੈ ਪੇਖੀ ਅਲੇ ਧਰਮ ਰਾਉ। ਤਹਿ ਕਰ ਦਲ ਕਰਨ ਮਹਾਂਬਲੀ ਤਿੰਨ ਆਗਲੜੇ ਮੈਂ ਰਹਿਣ ਨਾ ਜਾਏ।
ਜੇ ਕੋ ਮੂੰਹ ਉਪਦੇਸ਼ ਕਰਤ ਹੈ ਤਾਂ ਬਣ ਤ੍ਰਿਣ ਰਤਨਾ ਨਰਾਇਣਾ ਐ ਜੀ ਤੂੰ ਆਪੇ ਸਭ ਕਿਛ ਜਾਣਦਾ ਬਦਤ ਤ੍ਰਿਲੋਚਨ ਰਾਮਈਆ ਸ਼੍ਰੀ ਭਗਤ ਸ਼੍ਰੀ ਰਾਗ ਭਗਤ ਕਬੀਰ ਜੀਓ ਕਾ ਅਚਰਜ ਇੱਕ ਸੁਨੋ ਰੇ ਪੰਡਿਆ ਅਬ ਕਿਛ ਕਹਿ ਨ ਜਾਈ ਸੁਰਨਰ ਗਣ ਗੰਧਰਵ ਜਿਨ ਮੋਹੇ ਤ੍ਰਿਭਵਨ ਮੇਖਲੀ ਲਾਈ ਰਾਜਾ ਰਾਮ ਅਨੰਤ ਕਿੰਗੁਰੀ ਬਾਜੈ ਜਾਂ ਕਿ ਦ੍ਰਿਸ਼ਟ ਨਾਦ ਨਾਦ ਲਿਵ ਲਾਗੈ ਰਹਾਉ ਪਾਠੀ ਗਗਨ ਸੰਘਿਆ ਕਰ ਚੁੰਘਿਆ ਕਨਕ ਕਲੇ ਸਿੱਖ ਪਾਇਆ ਤਿਸਮੈਂ ਤਾਰ ਚੂਏ ਅਤ ਨਿਰਮਲ ਰਸਮੈਂ ਰਸਨ ਚੁਆਇਆ ਏਕ ਜੂ ਬਾਤ ਅਨੂਪ ਬਣੀ ਹੈ ਪਵਨ ਪਿਆਲਾ ਸਾਜਿਆ ਤੀਨ ਪਵਨ ਮੈਂ ਏਕੋ ਜੋਗੀ ਕਹੋ ਕਵਨ ਹੈ ਰਾਜਾ ਐਸਾ ਗਿਆਨ ਪ੍ਰਗਟਿਆ ਪੁਰਖੋਤਮ ਕਹੋ ਕਬੀਰ ਰੰਗਰਾਤਾ ਔਰ ਦੁਨੀ ਸਭ ਭਰਮ ਭੁਲਾਨੀ ਮਨ ਰਾਮ ਰਸਾਇਣ ਮਾਤਾ ਸ਼੍ਰੀ ਬਾਣੀ ਭਗਤ ਬੇਣੀ ਜੀਓ ਕੀ ਪਹਿਰਿਆਂ ਕੇ ਕਰ ਗਾਵਣਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਨਿਰਨਰ ਰੇਨਰ ਗਰਭ ਕੁੰਡਲ ਜਬ ਆਛਤ ਉਰਦ ਧਿਆਨ ਲਿਵ ਲਾਗਾ ਮ੍ਰਿਤਕ ਪਿੰਡ ਪਦ ਮਦਨਾ ਐਹਨਿਸ ਏਕ ਗਿਆਨ ਸੂ ਨਾਗਾ ਤੇ ਦਿਨ ਸਮਲ ਕਸ਼ਟ ਮਹਾਂ ਦੁੱਖ ਅਬਚਿਤ ਅਦਕ ਪਸਾਰਿਆ ਗਰਭ ਛੋੜ ਮਿੱਤਰ ਮੰਡਲ ਆਇਆ ਤੋ ਨਰਹਰ ਮਨੋ ਵਿਸਾਰਿਆ ਫਿਰ ਪਛਤਾਵੇ ਗਾ ਮੂੜਿਆ ਤੂੰ ਕਵਨ ਕੁਮਤ ਭਰਮ ਲਾਗਾ ਚੇਤ ਰਾਮ ਨਾਹੀ ਜੰਪੁਰ ਜਾਹੇਗਾ ਜਨ ਵਿਚਰੇ ਅਨਰਾਧਾ ਰਹਾਉ ਬਾਲ ਬਨੋਦ ਚਿੰਦਰਸ ਲਾਗਾ ਖਿਨ ਖਿਨ ਮੋਹੇ ਵਿਆਪੈ ਰਸ ਮਿਸ ਮੇਧ ਅੰਮ੍ਰਿਤ ਬਿਖ ਚਾਖੀ ਤੋ ਪੰਚ ਪ੍ਰਗਟ ਪ੍ਰਗਟ ਸੰਤਾਪੈ ਜਪ ਤਪ ਸੰਜਮ ਛੋੜ ਸੁਕਿਰਤ ਮਤ ਰਾਮ ਨਾਮ ਨਾ ਅਰਾਧਿਆ ਉਛਲਿਆ ਕਾਮ ਕਾਲ ਮਤ ਲਾਗੀ ਤੋ ਆਨ ਸਕਤ ਗਲ ਬਾਂਧਿਆ ਤਰਨ ਤੇਜ ਪ੍ਰੈ ਤ੍ਰੇ ਮੁਖ ਜੋ ਹੈ ਸਰ ਅਪਸਰ ਨਾ ਪਛਾਣਿਆ ਉਨਮਤ ਕਾਮ ਮਹਾਂ ਬਿਖ ਭੁੱਲੈ ਪਾਪ ਪੁੰਨ ਨਾ ਪਛਾਣਿਆ ਸੁਤ ਸੰਪਤ ਦੇਖ ਇਹ ਮਨ ਗਰਭਿਆ ਰਾਮ ਰਿਦੇ ਤੇ ਖੋਇਆ ਅਵਰ ਮਰਤ ਮਾਇਆ ਮਨ ਤੋਲੇ ਤੋ ਪਗ ਮੁਖ ਜਨਮ ਬਿਗੋਇਆ ਪੁੰਡਰ ਕੇਸ ਕੁਸੁਮ ਤੇ ਧੋਲੇ ਸਪਤ ਪਤਾਲ ਕੀ ਬਾਣੀ ਲੋਚਨ ਸਰਮੇ ਬੁੱਧ ਬਲ ਨਾਠੀ ਤਾਂ ਕਾਮ ਪਵਸ ਮਧਾਣੀ ਤਾਂ ਤੇ ਬਿਖੇ ਭਈ ਮਤਮ ਪਾਵਸ ਕਾਇਆ ਕਮਲ ਕੁਮਲਾਣਾ ਅਵਗਤ ਬਾਣ ਛੋੜ ਮਿੱਤਰ ਮੰਡਲ ਤੋ ਪਾਛੇ ਪਛਤਾਣਾ ਨਕੁੱਟੀ ਦੇਖ ਧੁਨ ਉਪਜੈ ਮਾਨ ਕਰਤ ਨਹੀਂ ਬੂਝੈ ਲਾਲਚ ਕਰੇ ਜੀਵਨ ਪਦ ਕਾਰਨ ਲੋਚਨ ਕਛੂ ਨਾ ਸੂਝੈ ਥਾਕਾ ਤੇਜ ਉੱਡਿਆ ਮਨ ਪੰਖੀ ਕਰ ਆਂਗਨ ਨਾ ਸੁਖਾਈ ਬੀਣੀ ਕਹੇ ਸੁਨੋ ਰੇ ਭਗਤੋ ਮਰਨ ਮੁਕਤ ਕੇ ਨ ਪਾਈ ਸ੍ਰੀ ਰਾਗ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨ ਕਟਕ ਜਲ ਤਰੰਗ ਜੈਸਾ ਜੋ ਮੈਂ ਜੋ ਪੈ ਹਮਨਾ ਪਾਪ ਕਰਨਤਾ ਇਹ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਤਾ ਰਹਾਉ ਤੁਮ ਜੋ ਨਾਇਕ ਆਛੋ ਅੰਤਰ ਜਾਮੀ ਪ੍ਰਭ ਤੇ ਜਨ ਜਾ ਨੀਜੇ ਜਨ ਤੇ ਸੁਆਮੀ ਸਰੀਰ ਰਾਧੇ ਮੋਕੋ ਵਿਚਾਰ ਦੇਹੂ ਰਵਿਦਾਸ ਸਮਦਲ ਸਮਝਾਵੈ ਕੋ ਰਾਗ ਮਾਝ ਚੌਪ ਦੇ ਘਰ ਪਹਿਲਾ ਮਹੱਲਾ ਚੌਥਾ ਇੱਕ ਓਂਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗੁਰ ਪ੍ਰਸਾਦ ਹਰ ਹਰ ਨਾਮ ਮੈਂ ਹਰਮਨ ਪਾਇਆ ਵਡਭਾਗੀ ਹਰ ਨਾਮ ਧਿਆਇਆ ਗੁਰਪੂਰੇ ਹਰਨਾਮ ਸਿੱਧ ਪਾਈ ਕੋ ਬਿਰਲਾ ਗੁਰਮਤ ਚੱਲੈ ਜੀਓ ਮੈਂ ਹਰ ਹਰ ਖਰਚ ਲਿਆ ਬਨ ਪੱਲੈ ਮੇਰਾ ਪ੍ਰਾਣ ਸਿਖਾਈ ਸਦਾ ਨਾਲ ਚੱਲੈ ਗੁਰਪੂਰੇ ਹਰਨਾਮ ਦੜਾਇਆ ਹਰ ਨਿਸ਼ਚਲ ਹਰ ਤਨ ਪੱਲੈ ਜੀਓ ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ ਕੋਈ ਆਣ ਮਿਲਾਵੇ ਮੇਰੇ ਪ੍ਰਾਣ ਜੀਵਾਇਆ ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹਿ ਵਹਿ ਚੱਲੈ ਜੀਓ ਸਤਿਗੁਰ ਮਿੱਤਰ ਮੇਰਾ ਬਾਲ ਸਖਾਈ ਹੋਂ ਰਹਿ ਨਾ ਸਕਾਂ ਬਿਨ ਦੇਖੇ ਮੇਰੀ ਮਾਈ ਹਰ ਜਿਉ ਕਿਰਪਾ ਕਰੋ ਗੁਰ ਮੇਲੋ ਜੋ ਨਾਨਕ ਹਰ ਤਨ ਪੱਲੈ ਜੀਓ ਮਾਝ ਮਹੱਲਾ ਚੌਥਾ ਮਧੂ ਸੂਦਨ ਮੇਰੇ ਮਨ ਤਨ ਪ੍ਰਾਣਾ ਹੋਂ ਹਰ ਬਿਨ ਦੂਜਾ ਅਵਰ ਨਾ ਜਾਣਾ ਕੋਈ ਸੱਜਣ ਮਿਲੇ ਕੋਈ ਸੱਜਣ ਸੰਤ ਮਿਲੇ ਵਡਭਾਗੀ ਮੈਂ ਹਰ ਪ੍ਰ ਪਿਆਰਾ ਦੱਸੈ ਜੀਓ ਹੋਂ ਮਨ ਤਨ ਖੋਜੀ ਭਾਲ ਪਲਾਈ ਕਿਉਂ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ ਮਿਲ ਸਤ ਸੰਗਤ ਖੋਜਤ ਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ ਹੰਬਾਰਕ ਦੀਨ ਕਰੋ ਪ੍ਰਤਪਾਲਾ ਮੇਰਾ ਮਾਤ ਪਿਤਾ ਗੁਰ ਸਤਿਗੁਰ ਪੂਰਾ
ਗੁਰ ਜਲ ਮਿਲ ਕੰਬਲ ਵਿਕਸੈ ਜੀਓ, ਮੈਂ ਬਿਨ ਗੁਰ ਦੇਖੈ ਨੀਂਦ ਨ ਆਵੈ, ਮੇਰੇ ਮੰਤਨ ਵੇਦਨ ਗੁਰ ਬਿਰਹੋਂ ਲਗਾਵੈ। ਹਰ ਹਰ ਦਇਆ ਕਰੋ ਗੁਰ ਮਿਲੋ, ਜਨ ਨਾਨਕ ਗੁਰ ਮਿਲ ਰਹਿਸੇ ਜੀਓ, ਮਾਜ ਮਹੱਲਾ ਚੌਥਾ। ਹਰ ਗੁਣ ਪੜੀਏ ਹਰ ਗੁਣ ਗੁਣੀਐ, ਹਰ ਹਰ ਨਾਮ ਕਥਾ ਨਿਤ ਸੁਣੀਐ, ਮਿਲ ਸਤਸੰਗਤ ਹਰ ਗੁਣ ਗਾਏ, ਜਗ ਭਉ ਜਲ ਦੁੱਤਰ ਤਰੀਐ ਜੀਓ। ਆਉ ਸਖੀ ਹਰ ਮੇਲ ਕਰੇਹਾ, ਮੇਰੇ ਪ੍ਰੀਤਮ ਕਾ ਮੈਂ ਦੇਹ ਸੁਨੇਹਾ, ਮੇਰਾ ਮਿੱਤਰ ਸਖਾ ਸੋ ਪ੍ਰੀਤਮ ਭਾਈ, ਮੈਂ ਦੱਸੇ ਹਰ ਨਰ ਹਰੀਏ ਜੀਓ। ਮੇਰੀ ਬੇਦਨ ਹਰ ਗੁਰ ਪੂਰਾ ਜਾਣੈ, ਹੋ ਰਹਿ ਨਾ ਸਕਾਂ ਬਿਨ ਨਾਮ ਬਖਾਣੇ, ਮੈਂ ਔਖਦ ਮੰਤਰ ਦੀਜੇ ਗੁਰ ਪੂਰੈ, ਮੈਂ ਹਰ ਹਰ ਨਾਮ ਉਧਰੀਏ ਜੀਓ। ਹਮ ਚਾਤ੍ਰਿਕ ਦੀਨ ਸਤਿਗੁਰ ਸਰਣਾਈ, ਹਰ ਹਰ ਨਾਮ ਬੂਦ ਮੁਖ ਪਾਈ, ਹਰ ਜਲ ਨਿਧ ਹਮ ਜਲ ਕੇ ਮੀਨੇ, ਜਨ ਨਾਨਕ ਜਲ ਬਿਨ ਮਰੀਏ ਜੀਓ। ਮਾਜ ਮਹੱਲਾ ਚੌਥਾ। ਹਰ ਜਨ ਸੰਤ ਮਿਲੋ ਮੇਰੇ ਭਾਈ, ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ, ਮੇਰੀ ਸਰਦਾ ਪੂਰ ਜਗ ਜੀਵਨ ਦਾਤੇ, ਮਿਲ ਹਰ ਦਰਸਨ ਮਨ ਭੀਜੈ ਜੀਓ। ਮਿਲ ਸਤਸੰਗਤ ਬੋਲੀ ਹਰ ਬਾਣੀ, ਹਰ ਹਰ ਕਥਾ ਮੇਰੇ ਮਨ ਭਾਣੀ, ਹਰ ਹਰ ਅੰਮ੍ਰਿਤ ਹਰ ਮਨ ਭਾਵੈ, ਮਿਲ ਸਤਿਗੁਰ ਅੰਮ੍ਰਿਤ ਪੀਜੈ ਜੀਓ। ਵਡਭਾਗੀ ਹਰ ਸੰਗਤ ਪਾਵੈ, ਭਾਗਹੀਨ ਪ੍ਰਮ ਚੋਟਾ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਮੈਂ ਆਏ ਮਿਲੋ ਜਗ ਜੀਵਨ ਪਿਆਰੇ, ਹਰ ਹਰ ਨਾਮ ਦਇਆ ਮਨ ਧਾਰੇ, ਗੁਰਮਤਿ ਨਾਮ ਮਿੱਠਾ ਮਨ ਪਾਇਆ, ਜਨ ਨਾਨਕ ਨਾਮ ਮਨ ਭੀਜੈ ਜੀਓ। ਮਾਲ ਮਾਜ ਮਹੱਲਾ ਪੰਜਵਾਂ। ਹਰ ਗੁਰ ਗਿਆਨ ਹਰ ਰਸ ਹਰ ਪਾਇਆ, ਮਨ ਹਰ ਰੰਗ ਰਾਤਾ ਹਰ ਰਸ ਪਿਆਇਆ, ਹਰ ਹਰ ਨਾਮ ਮੁਖ ਹਰ ਹਰ ਬੋਲੀ, ਮਨ ਹਰ ਰਸ ਟੁੱਲ ਟੁੱਲ ਪਾਉਂਦਾ ਜੀਓ। ਆਵੋ ਸੰਤ ਮੈਂ ਗੱਲ ਮਿਲਾਈਐ, ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਐ, ਹਰ ਕੇ ਸੰਤ ਮਿਲੋ ਮਨ ਦੇਵਾਂ, ਜੋ ਗੁਰਬਾਣੀ ਮੁਖ ਚੌਦਾ ਜੀਓ। ਵਡਭਾਗੀ ਹਰ ਸੰਤ ਮਿਲਾਇਆ, ਗੁਰ ਪੂਰੇ ਹਰਸ ਮੁਖ ਪਾਇਆ, ਭਾਗਹੀਨ ਸਤਿਗੁਰ ਨਹੀਂ ਪਾਇਆ, ਮਨਮੁਖ ਗਰਭ ਜੂਨੀ ਨਿਤ ਪਾਉਂਦਾ ਜੀਓ। ਆਪ ਦਿਆਲ ਦਇਆ ਪ੍ਰਭ ਧਾਰੀ, ਮਲ ਹਉਮੈ ਵਿਖਿਆ ਸਭ ਨਿਵਾਰੀ, ਨਾਨਕ ਹਟ ਪੱਟਣ ਵਿੱਚ ਕਾਇਆ, ਹਰ ਲੈਂਦੇ ਗੁਰਮੁਖ ਸੌਦਾ ਜੀਓ। ਮਾਜ ਮਹੱਲਾ ਚੌਥਾ। ਹਾਂ ਗੁਣ ਗੋਬਿੰਦ ਹਰ ਨਾਮ ਧਿਆਈ, ਮਿਲ ਸੰਗਤ ਮਨ ਨਾਮ ਵਸਾਈ, ਹਰ ਪ੍ਰਭ ਅਗਮ ਅਗੋਚਰ ਸੁਆਮੀ, ਲਾਏ ਥਿਰ ਸੁਹਾਗ ਹਰ ਅਗਮ ਅਗੋਚਰ, ਨਾ ਜਨ ਨਾਨਕ ਪ੍ਰੇਮ ਸੁਧਾਰੀ ਜੀਓ। ਮਾਜ ਮਹੱਲਾ ਪੰਜਵਾਂ। ਹਰ ਪ੍ਰਭ ਅਗਮ ਅਗੋਚਰ ਸੁਆਮੀ, ਮਿਲ ਸਤਿਗੁਰ ਹਰ ਰਸ ਕੀਚੈ ਜੀਓ, ਧਨ ਧਨ ਹਰ ਜਨ ਜਿਨ ਹਰ ਪ੍ਰਭ ਜਾਤਾ, ਜਾਏ ਪੁੱਛਾਂ ਜਨ ਹਰ ਕੀ ਬਾਤਾਂ, ਪਾਮ ਮਲੋਮਾ ਮਲ ਮਲ ਧੋਮਾ, ਮਿਲ ਹਰ ਜਨ ਹਰਸ ਪੀਚੈ ਜੀਓ, ਸਤਿਗੁਰ ਦਾਤੇ ਨਾਮ ਦੜਾਇਆ, ਵਡਭਾਗੀ ਗੁਰ ਦਰਸ਼ਨ ਪਾਇਆ। ਅੰਮ੍ਰਿਤ ਰਸ ਸਚ ਅੰਮ੍ਰਿਤ ਬੋਲੀ, ਗੁਰ ਪੂਰੇ ਅੰਮ੍ਰਿਤ ਲੀਚੈ ਜੀਓ, ਹਰ ਸਤਸੰਗਤ ਸਤਪੁਰਖ ਮਿਲਾਈਐ, ਮਿਲ ਸੰਤ ਸੰਗਤ ਹਰ ਨਾਮ ਧਿਆਈਏ, ਨਾਨਕ ਹਰ ਕਥਾ ਸੁਣੀ ਮੁਖ ਬੋਲੀ, ਗੁਰਮਤਿ ਹਰ ਨਾਮ ਪ੍ਰੀਚੈ ਜੀਓ। ਮਾਜ ਮਹੱਲਾ ਚੌਥਾ। ਆਵੋ ਭੈਣੋ ਤੁਸੀਂ ਮਿਲੋ ਪਿਆਰੀਆਂ, ਜੋ ਮੇਰਾ ਪ੍ਰੀਤਮ ਦੱਸੇ ਤਿਸ ਕਹਿ ਹੋ ਵਾਰੀਆਂ, ਮਿਲ ਸਤਸੰਗਤ ਲੱਦਾ ਹਰ ਸੱਜਣ, ਹੋ ਸਤਿਗੁਰ ਵਿਟੋਂ ਘੁਮਾਈਆ ਜੀਓ। ਜਹ ਜਹ ਦੇਖਾ ਤੈ ਤੈ ਸੁਆਮੀ, ਤੂੰ ਘਟ ਘਟ ਰਵਿਆ ਅੰਤਰ ਜਾਮੀ, ਗੁਰ ਪੂਰੇ ਹਰ ਨਾਲ ਦੇਖਾ ਲਿਆ, ਹੋ ਸਤਿਗੁਰ ਵਿਟੋਂ ਸਦ ਵਾਰਿਆ ਜੀਓ। ਏਕੋ ਪਵਨ ਮਾਟੀ ਸਭ ਏਕਾ, ਸਭ ਏਕਾ ਜੋਤ ਸੁਭਾਈਆਂ, ਸਭ ਏਕਾ ਜੋਤ ਵਰਤੇ ਭਿੰਨ ਭਿੰਨ ਨਾ ਰਲਈ, ਕਿਸੇ ਦੀ ਰਲਾਈਆਂ। ਗੁਰਪ੍ਰਸਾਦੀ ਇੱਕ ਨਦਰੀ ਆਇਆ, ਹੁਣ ਸਤਿਗੁਰ ਵਿਟੋਂ ਬਤਾਇਆ ਜੀਓ। ਜਨ ਨਾਨਕ ਬੋਲੇ ਅੰਮ੍ਰਿਤ ਬਾਣੀ, ਗੁਰਸਿੱਖਾਂ ਕੇ ਮਨ ਪਿਆਰੀ ਭਾਣੀ, ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ, ਗੁਰ ਸਤਿਗੁਰ ਪਰ ਉਪਕਾਰੀਆ ਜੀਓ। ਸਤ ਚੌਪ ਦੇ ਮਹੱਲੇ ਚੌਥੇ ਕੇ, ਮਾਜ ਮਹੱਲਾ ਪੰਜਵਾਂ। ਚੌਪ ਦੇ ਕਰ ਪਹਿਲਾ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ, ਤਿਖਾ ਨਾ ਉਤਰਿਖਾ ਨਾ ਉਤਰੇ ਸ਼ਾਂਤ ਨ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਹੋ ਘੋਲੀ ਜੀਓ ਘੋਲ ਕਮਾਈ, ਗੁਰ ਦਰਸ਼ਨ ਸੰਤ ਪਿਆਰੇ ਜੀਓ, ਰਹਾਓ ਤੇਰਾ ਮੁਖ ਸੁਹਾਵਾ ਜੀਓ, ਸਹਿਜ ਧੁਨ ਬਾਣੀ ਚਿਰ ਹੋਦ ਖੇ ਸਾਰੰਗ ਪਾਣੀ, ਧਨ ਸੁਦੇਸ਼ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਓ। ਹੋ ਘੋਲੀ ਹੋ ਘੋਲ ਕਮਾਈ,
ਗੁਰ ਸੱਜਣ ਮੀਤ ਮੁਰਾਰੇ ਜੀ ਰਹਾਉ। ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਹੁਣ ਕਦ ਮਿਲੀਏ ਪ੍ਰੇ ਤੁਧ ਭਗਵੰਤਾ। ਮੋਹੇ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ, ਬਿਨ ਦੇਖੇ ਗੁਰਦੁਰਬਾਰੇ ਜੀਓ। ਹੋਂ ਘੋਲੀ ਜੀਓ ਘੋਲ ਕਮਾਈ, ਤੇ ਸੱਚੇ ਗੁਰਦੁਰਬਾਰੇ ਜੀਓ ਰਹਾਉ। ਭਾਗ ਹੋਆ ਗੁਰਸੰਤ ਮਿਲਾਇਆ, ਪ੍ਰਭ ਅਬਨਾਸੀ ਕਰਮੈ ਆਇਆ। ਸੇਵ ਕਰੀ ਚਸਾ ਪਲ ਵਿੱਚ ਚਸਾ ਨਾ ਵਿਛੜਾਂ, ਜਨ ਨਾਨਕ ਦਾਸ ਤੁਮਾਰੇ ਜੀਓ। ਹੋਂ ਘੋਲੀ ਜੀਓ ਘੋਲ ਕਮਾਈ, ਨਾ ਜਨ ਨਾਨਕ ਦਾਸ ਤੁਮਾਰੇ ਜੀਓ। ਰਾਗ ਮਾਝ ਮਹੱਲਾ ਪੰਜਵਾਂ, ਸਾਰੁੱਤ ਸੁਹਾਵੀ ਜਿਤ ਤੁਧ ਸੰਭਾਲੀ। ਸੋ ਕੰਮ ਸੁਹੇਲਾ ਜੋ ਤੇਰੀ ਘਾਲੀ, ਸੋ ਰਿਦਾ ਸੁਹੇਲਾ ਜਿਤ ਰਿਦੇ ਤੂੰ ਬੁੱਠਾਂ। ਸਭਨਾ ਕੇ ਦਤਾਰਾ ਜੀਓ, ਤੂੰ ਸਾਂਝਾ ਸਾਹਿਬ ਬਾਪ ਹਮਾਰਾ। ਨੌਨਦ ਤੇਰੇ ਅਖੁੱਟ ਭੰਡਾਰਾ, ਜਿਸ ਤੂੰ ਦੇਹ ਸੋ ਤ੍ਰਿਪਤ ਗਾਵੈ, ਸੋਈ ਭਗਤ ਤੁਮਾਰਾ ਜੀਓ। ਸਭ ਕੋ ਆਸੇ ਤੇਰੀ ਬੈਠਾ, ਘਟ ਘਟ ਅੰਤਰ ਤੂੰ ਹੈ ਬੁੱਠਾ। ਸਭੇ ਸਾਂਝੀ ਬਾਲ ਸਦਾਏ, ਤੂੰ ਕਿਸੇ ਨਾ ਦਿਸੇ ਬਾਹਰਾ ਜੀਓ। ਤੂੰ ਆਪੇ ਗੁਰਮੁਖ ਮੁਕਤ ਕਰਾਹੇ, ਤੂੰ ਆਪੇ ਮਨਮੁਖ ਜਨਮ ਪਵਾਹੇ। ਨਾਨਕ ਦਾਸ ਤੇਰੇ ਬਲਿਹਾਰੈ, ਸਭ ਥੇਰਾ ਖੇਲ ਦਸਾਹਰਾ ਜੀਓ। ਮਾਝ ਮਹੱਲਾ ਪੰਜਵਾਂ, ਅਨਹਦ ਵਾਜੇ ਸਹਿਜ ਸੁਹੇਲਾ, ਸ਼ਬਦ ਆਨੰਦ ਕਰੇ ਸਦਕੇਲਾ। ਸਹਿਜ ਗੁਫਾ ਮੈਂ ਤਾੜੀ ਲਾਈ, ਆਸਣ ਊਚ ਸਵਾਰਿਆ ਜੀਓ। ਫਿਰ ਕਰ ਆਪਣੇ ਗ੍ਰਹਿ ਮੈਂ ਆਇਆ, ਜੋ ਲੜੀਂਦਾ ਸੋਈ ਪਾਇਆ। ਤ੍ਰਿਪਦ ਗਾਏ ਰਿਹਾ ਹੈ ਸੰਤੋ, ਗੁਰ ਅਨੁਭਵ ਪੁਰਖ ਦਿਖਾਰਿਆ ਜੀਓ। ਆਪੇ ਰਾਜਨ ਆਪੇ ਲੋਗਾ, ਆਪ ਨਿਰਵਾਣੀ ਆਪੇ ਭੋਗਾ। ਆਪੇ ਤਖਤ ਬਹਿ ਸਚ ਨਿਆਈ, ਸਭ ਚੂਕੀ ਕੂਕ ਪੁਕਾਰਿਆ ਜੀਓ। ਜਿਹਾ ਡਿੱਠਾ ਮੈਂ ਤੇਹੋ ਕਹਿਆ, ਤਿਸਰਸ ਆਇਆ ਜਿਨ ਭੇਦ ਲਹਿਆ। ਜੋਤੀ ਜੋਤ ਮਿਲੀ ਸੁਖ ਪਾਇਆ, ਜਨ ਨਾਨਕ ਇੱਕ ਪਸਾਰਿਆ ਜੀਓ। ਮਾਝ ਮਹੱਲਾ ਪੰਜਵਾਂ, ਜਿਤ ਕਰ ਪਿਰ ਸੁਹਾਗ ਬਣਾਇਆ, ਤਿਤ ਕਰ ਸਖੀਏ ਮੰਗਲ ਗਾਇਆ। ਅਨੰਦ ਬਨੋਦ ਤਿੱਤੇ ਕਰ ਸੋ ਹੈ, ਜੋ ਤਨ ਕੰਤ ਸਿਗਾਰੀ ਜੀਓ। ਸਾ ਗੁਣਵੰਤੀ ਸਾਬੜ ਭਾਗਣ, ਪੁੱਤਰ ਬੰਤੀ ਸੀਲਵੰਤ ਸੁਹਾਗਣ। ਰੂਪਬੰਤ ਸਾ ਸੁਗੜ ਵਿਚਖਣ, ਜੋ ਤਨ ਕੰਤ ਪਿਆਰੀ ਜੀਓ। ਚਾਰਬੰਤ ਸਾਈ ਪ੍ਰਧਾਨੇ, ਸਭ ਸਿਗਾਰ ਬਣੇ ਤਿਸ ਗਿਆਨੇ। ਸਾ ਕੁਲਵੰਤੀ ਸਾ ਸਬਰਾਈ, ਜੋ ਪਿਰ ਕੇ ਰੰਗ ਸਵਾਰੀ ਜੀਓ। ਮਹਿਮਾ ਤਿਸ ਕੀ ਕਹਿਣ ਨਾ ਜਾਏ, ਜੋ ਪਿਰ ਮੇਲ ਲਈ ਅੰਗ ਲਾਏ। ਥਿਰ ਸੁਹਾਗਵਰ ਅਗਮ ਗੋਚਰ, ਜੋ ਨਾਨਕ ਪ੍ਰੇਮ ਸਧਾਰੀ ਜੀਓ। ਮਾਝ ਮਹੱਲਾ ਪੰਜਵਾਂ, ਖੋਜਤ ਖੋਜਤ ਦਰਸ਼ਨ ਚਾਹੇ, ਭਾਤ ਪਾਤ ਬਨ ਬਨ ਅਵਗਾਹੇ। ਨਿਰਗੁਣ ਸਰਗੁਣ ਹਰ ਹਰ ਮੇਰਾ, ਕੋਈ ਹੈ ਆ ਜੀਓ ਆਣ ਮਿਲਾਵੈ ਜੀਓ। ਖੱਟ ਸ਼ਾਸਤਰ ਵਿੱਚ ਤਮੁਖ ਗਿਆਨਾ, ਪੂਜਾ ਤਿਲਕ ਤੀਰਥ ਇਸਨਾਨਾ। ਨਿਵਲੀ ਕਰਮ ਆਸਨ ਚੌਰਾਸੀ, ਖਿਨਮੇ ਸ਼ਾਂਤ ਨ ਆਵੈ ਜੀਓ। ਅਨਕ ਬਰਖ ਅਨਕ ਬੁਰਖ ਕੀਏ ਜਪ ਤਾਪਾ, ਗਵਨ ਕੀਆ ਧਰਤੀ ਪਰਮਾਤਾ। ਇੱਕ ਖਿਨ ਹਿਰਦੇ ਸ਼ਾਂਤ ਨ ਆਵੈ, ਜੋਗੀ ਬੋੜ ਬੋੜ ਉਠ ਧਾਵੈ ਜੀਓ। ਕਰ ਕਿਰਪਾ ਮੋਹਿ ਸਾਧ ਮਿਲਾਇਆ, ਮੰਤਨ ਸੀਤਲ ਧੀਰਜ ਆਇਆ। ਪ੍ਰਭ ਅਬਨਾਸੀ ਘਟ ਬਸਿਆ ਘਟ ਭੀਤਰ, ਹਰ ਮੰਗਲ ਨਾਨਕ ਗਾਵੈ ਜੀਓ। ਮਾਝ ਮਹੱਲਾ ਪੰਜਵਾਂ, ਪਾਰ ਬ੍ਰਹਮ ਅਪਰੰਪਰ ਦੇਵਾ, ਅਗੰਮ ਗੋਚਰ ਅਲਖ ਭੇਵਾ। ਦੀਨ ਦਿਆਲ ਗੋਪਾਲ ਗੋਵਿੰਦਾ, ਹਰ ਧਿਆਵੋ ਗੁਰਮੁਖ ਗਾਤੀ ਜੀਓ। ਗੁਰਮੁਖ ਮਧੂ ਸੂਦਨ ਨਿਸਤਾਰੇ, ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ। ਦਿਆਲ ਦਮੋਦਰ ਗੁਰਮੁਖ ਪਾਈਐ, ਹੋਰ ਕਿਤੇ ਨਾ ਭਾਤੀ ਜੀਓ। ਨਿਰਹਾਰੀ ਕੇਸਵ ਨਿਰਵੈਰਾ, ਕੋਟ ਜਨਾ ਕੇ ਪੂਜੇ ਪੈਰਾ। ਗੁਰਮੁਖ ਹਿਰਦੇ ਜਾ ਕੇ ਹਰ ਹਰ, ਸੋਈ ਭਗਤ ਏਕਾਤੀ ਜੀਓ। ਅਮੋਗ ਦਰਸ਼ਨ ਬੇਅੰਤ ਪਾਰਾ, ਵੱਡ ਸਮਰੱਥ ਸਦਾ ਦਤਾਰਾ। ਗੁਰਮੁਖ ਨਾਮ ਜਪੀਏ ਤਿਤ ਤਰੀਐ, ਗਤ ਨਾਨਕ ਵਿਰਲੀ ਜਾਤੀ ਜੀਓ। ਮਾਝ ਮਹੱਲਾ ਪੰਜਵਾਂ, ਕਹਿਆ ਕਰਨਾ ਦਿੱਤਾ ਲੈਣਾ, ਗਰੀਬਾਂ ਨਾਥਾਂ ਤੇਰਾ ਅਨਾਥਾਂ ਤੇਰਾ ਮਾਣਾ। ਸਭ ਕੁਛ ਤੂੰ ਹੈ ਮੇਰੇ ਪਿਆਰੇ, ਤੇਰੀ ਕੁਦਰਤ ਕੋ ਬਲ ਜਾਈ ਜੀਓ। ਭਾਣੇ ਉਜੜ ਭਾਣੇ ਰਾਹਾ, ਭਾਣੇ ਹਰ ਗੁਣ ਗੁਰਮੁਖ ਗਵਾਹਾ। ਭਾਣੇ ਪਰਮ ਪਵੇ ਬਹੁ ਜੂਨੀ, ਸਭ ਕੁਛ ਤਿਸੇ ਰਜਾਈ ਜੀਓ। ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੇ ਸਭ ਕੁਛ ਤੇਰਾ ਭਾਣਾ। ਅਗੰਮ ਗੁਚਰ ਬੇਅੰਤ ਤਹਾ, ਤੇਰੀ ਕੀਮਤ ਕਹਿਣ ਨਾ ਜਾਈ ਜੀਓ। ਖਾਕ ਸੰਤਨ ਕੀ ਦੇਹੋ ਪਿਆਰੇ,
आए पया हर तेरे द्वारे दर्शन पेखत मन अघावै नानक मिलन सो भाई जियो माज महला पंजमा दुख तदे जा विसर जावै भुख व्यापै बोविद तावै सिमरत नाम सदा सुहिला जिस देवै दीन दयाला जियो सतगुर मेरा वड समरथा जी समाली ता सब दुख लथा चिंता रो गई हों पीड़ा आप करे प्रतपाला जियो बाकी बारक बागी हों सब किछ मंगा दें दे तोट नाही प्रभ रंगा पैरी पै पै बहुत मनाई दीन दयाल गोपाला जियो हों बलिहारी सतगुरु पूरे जिन बंधन काटे सगले मेरे हिरदे नाम दे निर्मल किए नानक रंग रसाला जियो माज महला पंजमा लाल गोपाल दयाल रंगीले गहर गभीर बेअंत गोविंदे ऊच था बेअंत स्वामी सिमर सिमर हों जीमा जियो दुख पंजन निधान अमोले निरपो निर्वैर अथा अतोले अकाल मूर्त अजूनी संभो मन सिमरत ठंडा थीवा जियो सदा संगी हर रंग पाला ऊच नीच करे प्रतपाला नाम रसायन मन तृपतायण गुरमुख अमृत पीमा जियो दुख सुख प्यारे तुद त्याई एहो सुमत गुरु ते पाई नानकी तर तू है ठाकुर हर रंग पार प्रीमा जियो माज महला पंजमा धन सु वेला जित मैं सतगुर मिलया सफल दर्शन नेत्र पेखत तरिया धन मूरत चसे पल घड़िया धन सो ओए संजोगा जियो उद्यम करत मन निर्मल हुआ हर मार्ग चलत परम सगला खोया नाम निधान सतगुरु सुनाया मिट गए सगले रोगा जियो अंतर बाहर तेरी बाणी तू आप कथी तै आप बखाणी गुर कहया सब एको एको अवर न कोई होएगा जियो अमृत रस हर गुर ते पिया हर पैनण नाम भोजन थिया नाम रंग नाम तोजत चोजत मासे नाओ नानक की ने भोगा जियो माज महला पंजमा सगल संतन पै वस्त इक मांगो करो बिनंती मान त्यागो वार वार जाई लख वरिया देव संतन की धूरा जियो तुम दाते तुम पुरख विधाते तुम सम्राट सदा सुख दाते सबको तुम ही ते बरसावै अवसर करो हमारा पूरा जियो दर्शन तेरे पवन पनीता आत्मगढ़ बिखम तना ही जीता तुम दाते तुम पुरख बदाते तुम जेवड़ अवर ना सूरा जियो इरिन संतन की मेरे मुख लागी दुर्मत बिनसी कुबुद्ध अभागी सच कर बैस रहे गुण गाए नानक बिन सह कूरा जियो माज महला पंजमा विसर नाही एवड़ दाते कर किरपा भगतन संगराते दिन सरैण ज्यो तुद त्याई एहो दान मोहि करना जियो माटी अंधी सुरत समाई सब किछ दिया भलिया जाई अनद बनोद चुज तमासे तुद पावै सो होना जियो जिसदा दिता सब किछ लैणा छत्ती अमृत भोजन खाना छे सेज सुखाली शीतल पवना सहज केल रंग करना जियो सा बुद्ध दीजे जित विसरे नाही सा मत दीजे जित तुद त्याई सास सास तेरे गुण गावा ओट नानक गुर चरणा जियो माज महला पंजमा सिफत सलाहन तेरा हुक्म रजाई सो ज्ञान ध्यान जो तुद पाई सोई जप सो प्रभ जियो पावै पाणे पूर ज्ञाना जियो अमृत नाम तेरा सोई गावै जो साहेब तेरे मन पावै तू संतन का संत तुम्हारे संत साहेब मन माना जियो तू संतन की करे प्रतपाला संत खेले तुम संग गोपाला अपने

ਗੁਰ ਸੇਵਾ ਜੁਗ ਚਾਰੇ ਜਾਤੇ ਜਿਸਨੂੰ ਆਪ ਦੇ ਵਡਿਆਈ ਹਰ ਕੇ ਨਾ ਇਨਾਮ ਸਮਾਉਣਿਆ ਮਾਇਆ ਮੋਹਰ ਜੇਤੇ ਨਾਈ ਜਾਪੁਰ ਬਾਦਾ ਦੋਸਾਈ ਇੰਨਾ ਬੋਲਾ ਕਿਛ ਦਨਾਵੇ ਮਨ ਮੁਖ ਪਾ ਪਜਾਉਣਿਆ ਇੱਕ ਰੰਗ ਰਾਤੇ ਜੋ ਤਦਿਆ ਬਲ ਬੁਲਾਏ ਭਾਏ ਭਗਤ ਤੇਰੇ

ਵਡਵਾਏ। ਸਤਿਗੁਰ ਸੇਵਨ ਸਦਾ ਸੋ ਦਾਤਾ ਸਭ ਇੱਛਾ ਅਭਜਾਣਿਆ ਹਰ ਜੀਓ ਤੇਰੀ ਸਦਾ ਸਰਨਾਈ। ਆਪੇ ਬਖਸ਼ੇ ਦੇ ਵਡਾਈ ਜਮਕਾਲ ਤਿਸ ਨੇੜਾਏ ਜੋ ਹਰ ਹਰ ਨਾਮ ਧਿਆਵਣਿਆ ਅੰਦਨ ਰਾਧੇ ਜੋ ਹਰ ਪਾਏ ਮੇਰੇ ਪ੍ਰਭ ਮੇਲੇ ਮੇਵਲਾਏ ਸਦਾ ਸਦਾ ਤੇਰੀ ਸ਼ਰਨਾਈ ਤੂੰ ਆਪੇ ਸੱਚ ਬਜਾਉਣਿਆ ਜੇ ਸੱਚ ਜਾਤਾ ਸੇ ਸੱਚ ਸਮਾਣੇ ਹਰ ਗੁਣ ਗਾਵੇ ਸੱਚ ਵਖਾਣੇ ਨਾਨਕ ਨਾਮ ਤੇ ਵੈਰਾਗੀ ਨਿਜ ਕਰ ਤਾੜੀ ਲਾਉਣਿਆ ਮਹਾਜ ਮਹਲਾ ਦੀਜਾ ਸ਼ਬਦ ਮਰੇ ਸੋ ਮੁਆ ਜਾਪੇ ਕਾਲ ਨਾ ਜਾਪੇ ਦੁੱਖ ਨਾ ਸੰਤਾਪੇ ਜੋਤੀ ਵਿੱਚ ਮਿਲ ਜੋ ਸਮਾਣੀ ਸੁਣ ਮਨ ਸੱਚ ਸਮਾਣਿਆ ਹੋ ਵਾਰੀ ਜੋ ਵਾਰੀ ਹਰ ਕੇ ਨਾਏ ਸੋਭਾ ਪਾਉਣਿਆ।

ਅੱਗੇ ਜਾਏ ਜਿੱਥੇ ਲੇਖਾ ਮੰਗਿਆ ਤੇ ਛੱਡੇ ਸਤ ਸਮਾਏ ਸਤਿਗੁਰ ਸੇਵਾ ਸੇ ਤਰਮਾਂਦੇ ਐਥੇ ਉੱਥੇ ਨਾਮ ਸਮਾਵਣਿਆ ਭੈ ਪਾਏ ਸੰਘਾਰ ਬਣਾਏ ਗੁਰਪ੍ਰਸਾਦੀ ਮਹਿਲ ਕਰ ਪਾਏ ਅੰਤਨ ਸਦਾ ਰਵੇ ਦਰਾਤੀ ਮਜੀਠੇ ਰੰਗ ਬਣਾਵਣਿਆ ਸਭਨਾ ਪੈਰ ਵਸੇ ਸਦਾ ਨਾਲੇ ਗੁਰਪ੍ਰਸਾਦੀ ਗੁਰਨਤ ਨਾਲੇ ਮੇਰਾ ਪ੍ਰਭ ਤੁਚੋ ਉਚਾ ਕਰ ਕਿਰਪਾ ਆਪ ਮਿਲਾਵਣਿਆ ਮਾਇਆ ਮੋਹ ਏ ਜਗ ਸਤਾ ਨਾਮ ਸਾਰ ਅੰਤਮਗਤਾ ਜਿਤ ਸਦਾ ਸੋ ਜਗਾਏ ਗੁਰਮਤ ਸੋ ਜੀ ਪਾਵਣਿਆ ਅਭੋ ਪੀਏ ਸੋ ਪਰਮ ਗਵਾਏ ਗੁਰਪ੍ਰਸਾਦ ਮੁਕਤ ਕਤ ਪਾਏ ਭਗਤੀ ਰਤਾ ਸਦਾ ਵਰਾਗੀ ਆਪ ਮਾਰ ਮਿਲਾਵਣਿਆ ਆਪ ਪਾਏ ਧੰਦੇ ਲਾਏ ਲਗ ਚਰਾਸੀ ਰਿਜਗਾ ਆਪ ਬੜਾਏ ਨਾਨਕ ਨਾਮ ਤਿਆਏ ਸਜਰਾ ਤੇ ਜੋਤਿਸ ਪਾਏ ਸੋ ਕਾਰ ਕਮਾਵਣਿਆ ਮਹਾਜ ਮਹਲਾ ਤੀਜਾ ਅੰਦਰ ਹੀ ਨਾ ਲਾਵਣਾ ਗੁਰ ਕੇ ਸ਼ਬਦ ਪਰ ਪਰਖਾਇਆ ਜਿਨ ਸਚ ਬਲੇ ਸਚ ਵਖਾਣੇ ਸਚ ਕਸਮ ਟੀ ਲਾਵਣਿਆ ਹੋ ਵਾਰੀ ਜੋ ਵਾਰੀ ਗੁਰ ਕੀ ਬਾਣੀ ਮਨ ਵਸਾਵਣਿਆ ਅੰਜਨ ਮਹਿੰਦਰ ਜਿਣ ਪਾਇਆ ਜੋਤੀ ਜੋਤ ਮਿਲਾਵਣਿਆ ਰਹੋ ਇਸ ਕਾਇਆ ਅੰਦਰ ਭਾਵ ਸਾਰਾ ਨਾਮ ਰੰਜਣ ਹਤਾਰਾ ਗੁਰਮੁਖ ਹੋਏ ਸੋਈ ਪਾਏ ਆਪੇ ਬਖਸ਼ ਮਿਲਾਵਣਿਆ ਮੇਰਾ ਠਾਕੁਰ ਸੱਚ ਲੜਾਏ ਗੁਰਪ੍ਰਸਾਦੀ ਸੱਚ ਦੜਾਏ ਸੱਚੋ ਸੱਚ ਵਰਤੇ ਸਭਨੀ ਥਾਈ ਸੱਚੇ ਸੱਚ ਸਮਾਣਿਆ ਮੇ ਪ੍ਰਭਾ ਸੱਚ ਮੇਰਾ ਪਿਆਰਾ ਕਿਰਵਿਖ ਅਵਗਣ ਕੱਟ ਨਾਰਾ ਪ੍ਰੇਮ ਪ੍ਰੀਤ ਸਦਾ ਦਾਈਏ ਪੈ ਪਾਏ ਭਗਤ ਦਰੜਾਵਣਿਆ ਤੇਰੇ ਭਗਤ ਸੱਚੇ ਜੇ ਸੱਚੇ ਪਾਏ ਆਪੇ ਦੇ ਨਾ ਭਜ

ਸਤ ਸੁਣਾਈ ਆਪੇ ਮੇਲ ਲਿਓ ਪ੍ਰਸਾਜੇ ਪੂਰੇ ਕਰਮ ਤੋਂ ਪਾਵਣਿਆ ਮੈਂ ਹੋਰ ਨਾ ਕੋਈ ਤਦ ਜਿਹਾ ਤੇਰੀ ਨਦਰੀ ਸਿੰਧਿਆ ਅੰਦਰ ਸਾਰ ਸੰਭਾਲ ਹਰ ਰਾਖੇ ਗੁਰਮੁਖ ਸਹਿਜ ਸਮਾਣਿਆ ਤੁਧ ਜੀਵਨ ਮੈਂ ਹੋਰ ਨਾ ਕੋਈ ਤੁਧ ਆਪੇ ਸਿਰਜੀ ਆਪੇ ਗੋਈ ਤੂੰ ਆਪੇ ਹੀ ਕੜ ਪੰਨ ਸਵਾਰੇ ਨਾਨਕ ਨਾਮ ਸੁਹਾਵਣਿਆ ਮਾਜ ਮੱਲਾ ਤੀਜਾ ਸਾਹਗੜ ਆਪੇ ਭੋਗਣਾਰਾ ਲੱਖ ਵਰਦੇ ਗਾਰਾ ਗੁਰ ਕੇ ਸ਼ਬਦ ਮੇਰਾ ਹਰ ਪ੍ਰਭ ਜਾਈਏ ਸਹਿਜੇ ਸੱਚ ਸਮਾਉਣਿਆ ਹਉ ਵਾਰੀ ਜੋ ਵਾਰੀ ਗੁਰ ਸ਼ਬਦ ਮਨ ਸਾਉਣਿਆ ਸ਼ਬਦ ਸੁਝੇ ਤਾਂ ਮਨ ਸੁਲੁਝੇ ਮਨਸਾ ਮਾਰ ਸਮਾਉਣਿਆ ਰਾਹ ਪੰਜ ਦੋਸਤ ਮੋਹ ਸੰਸਾਰਾ ਮਨਮੁਖ ਅੰਧੇ ਸੁਧਨ ਸਾਰਾ ਗੁਰਮੁਖ ਐਸੋ ਆਪਣਾ ਘਰ ਰਾਖੇ ਪੰਜ ਦੋਸਤ ਸ਼ਬਦ ਪਜਾਉਣਿਆ ਇੱਕ ਗੁਰਮੁਖ ਸਦਾ ਸੱਚੇ ਰੰਗ ਰਾਤੇ ਸਹਿਜੇ ਪ੍ਰਭ ਸੇਵੇ ਅੰਤਿਮ ਮਾਤੇ ਮਿਲ ਪ੍ਰੀਤਮ ਸੱਚੇ ਗੁਣ ਗਾਵੇ ਹਰ ਦਰ ਸੋਭਾ ਪਾਉਣਿਆ ਏਕਮ ਏਕ ਉਪਾਇਆ ਦਸਦਾ ਦੂਜਾ ਦਰ ਬਦਮਾਇਆ ਚੌਥੀ ਪੌੜੀ ਗੁਰੂ ਜੀ ਸੱਚੋ ਸੱਚ ਕਮਾਉਣਿਓ ਸਾਵੇ ਸੱਚਾ ਜੇ ਸੱਚੇ ਪਾਵੇ ਜਿਨ ਸੱਚਾ ਦਾ ਸੋ ਸਹਿ ਸਵਾਏ ਗੁਰਮੁਖ ਕਰਨੀ ਸੱਚੀ ਸੇਵੇ ਸੱਚੇ ਜਾਏ ਸਮਾਉਣਿਓ ਸੱਚੇ ਵਾਜੋ ਕੋ ਬਨ ਦੁਆ ਦੂਜੇ ਲਾਗ ਜਗ ਖਬ ਕਮੂਆ ਗੁਰਮੁਖ ਹੋਏ ਸੋ ਏਕੋ ਜਾਣੇ ਏਕੋ ਸੇਵ ਸੁਖ ਪਾਉਣਿਆ ਜੀ ਜਦ ਸਭ ਸੰਤ ਮਾਰੀ ਆਪੇ ਤਾਂ ਦੇਖੇ ਕੱਚੀ ਭੰਗੀ ਸਾਰੀ ਆਂਦਨ ਆਪੇ ਕਾਰ ਕਰਾਏ ਆਪੇ ਮੇਲ ਮਿਲਾਉਣਿਆ ਤੂੰ ਆਪੇ ਮੇਲੇ ਵੇਖੇ ਦੋਰਾ ਸਾਹਮਣੇ ਆਪ ਰਿਆਵਰ ਬੋਰਾ ਨਾਨਕ ਆਪੇ ਆਵਰਦੇ ਗੁਰਮੁਖ ਸੋਜੀ ਪਾਉਣਿਆ ਮਾਜ ਮੱਲਾ ਤੀਜਾ ਅੰਮ੍ਰਿਤਾ ਬਾਣੀ ਗੁਰ ਕੀ ਮੀਡੀ ਗੁਰਮੁਖ ਮੇਲੇ ਕਿਨੇ ਜਗਡੀਡੀ ਅੰਤਰ ਗਾਸ ਮਾਰ ਪੀਵੇ ਤਾਂ ਸੱਚੇ ਸ਼ਬਦ ਜਾਣਿਆ ਹੋ ਵਾਰੀ ਜੋ ਵਾਰੀ ਗੁਰ ਚਰਨੀ ਚਤਲਾਉਣਿਆ ਸਤਿਗੁਰ ਹੈ ਅੰਮ੍ਰਿਤ ਸਤ ਸੱਚਾ ਮਨ ਨਾਵੇਂ ਮੈਲ ਚੁਕਾਉਣਿਆ ਰਹੋ ਤੇਰਾ ਸੱਚੇ ਕਿੰਨੇ ਅੰਤਰਾ ਪਾਇਆ ਗੁਰਮ ਸਾਧ ਕਿੰਨੇ ਵੇਲੇ ਚਿਤਲਾਇਆ ਸੁਰਦ ਸੁਲਾ ਨਾ ਕਮੋ ਸੱਚ ਸੱਚੇ ਨਾਵੇਂ ਕੀ ਪੱਖ ਲਾਵਣਿਆ ਏਕੋ ਵੇਕਾ ਨਵੀਆ ਗੁਰਮਤ ਸਾਧੀਆ ਗੁਰ ਕੇ ਸ਼ਬਦ ਤਿਕਨ ਵਾਰੀ ਸਹਿਜੇ ਸੁਖ ਸਮਾਉਣਿਆ ਰਤਨ ਪਦਾਰਥ ਬਦਲ ਜਾਗੇ ਮਨਮੁਖ ਅੰਦਾਜ਼ ਦੂਜੇ ਪਾਏ ਲਾਗੇ ਜੋ ਬੀਜੇ ਸੋਈ ਵਲ ਪਾਏ ਸੁਭਨੇ ਸੁਨ ਪਾਉਣਿਆ ਆਪਣੀ ਕਿਰਪਾ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਮਨ ਸਾਏ ਆਂਦਨ ਸਦਾ ਰਹਿ ਪੈ ਅੰਦਰ ਪੈ ਮਹਾਰ ਪਰਮ ਚੁਕਾਵਣਿਆ ਪਰਮ ਚੁਕਾਇਆ ਸਦਾ ਸੁਭਾਇਆ ਗੁਰਪ੍ਰਸਾਦ ਪਰਮ ਪਾਇਆ ਅੰਤਰ ਨਿਰਮਲ ਨਿਰਮਲ ਬਾਣੀ ਹਰ ਗੁਣ ਸਹਿਜੇ ਗਾਵਣਿਆ

ਰੰਗ ਜੜਾਏ ਮਨ ਤਨ ਰਦਾ ਰਸਨਾ ਰੰਗ ਜਲੋਲੀ ਪੈ ਬਾਏ ਰੰਗ ਜੜਾਵਣਿਆ ਹਾ ਵਾਰੀ ਜਾ ਵਾਰੀ ਨਿਰਭਉ ਮਨ ਸਾਵਣਿਆ ਗੁਰਗੇ ਵਾਤੇ ਹਰ ਨਿਰਭਉ ਦਇਆ ਮੇਕ ਬਵ ਜਲ ਸ਼ਬਦ ਰਾਵਣਿਆ ਰਾਉ ਮਨਮੁਖ ਬਗਤ ਕਰਿੰਜ ਰਾਈ ਨਾਤਾ ਦੋਤਾ ਤਾਇ ਵਾਈ ਜਿਹਾ ਆਇਆ ਤਿਆ ਜਾਸੀ ਕਰ ਅਵਗਣ ਵਜੋ ਦਾਵਣਿਆ ਮਨਮੁਖ ਅੰਦੇ ਕੇਸ਼ ਨ ਸੂਜੇ ਮਨ ਲੁਕਾਈ ਆਈ ਨੀ ਬੂਝੇ ਮਨਮੁਖ ਕਰਮ ਕਰੇ ਨੀ ਪਾਏ ਬਿਨ ਨਾਵੇਂ ਜਨਮ ਗਵਾਵਣਿਆ ਸੱਚ ਕਰਨੀ ਸ਼ਬਦ ਸਾਰ ਪੂਰੇ ਗੁਰਬਾਈਏ ਮੋਹ ਦਿਆਰ ਅੰਦਰ ਬਾਣੀ ਸ਼ਬਦ ਸੁਣਾਈ ਸੱਚ ਰਾਤੇ ਰੰਗ ਰੰਗਾਵਣਿਆ ਰਸਨਾ ਹਰ ਰਸ ਰਾਤੀ ਰੰਗ ਲਾਏ ਮਨ ਤਨ ਮੋਇਆ ਸਹਿ ਸੁਆਏ ਸਹਿਜੇ ਪ੍ਰੀਤਮ ਪਿਆਰਾ ਪਾਇਆ ਸਹਿਜੇ ਸਹਿਜ ਮਿਲਾਵਣਿਆ ਜਿਸ ਅੰਦਰ ਰੰਗ ਸੋਈ ਗੁਣ ਗਾਵੇ ਗੁਰ ਕੇ ਸ਼ਬਦ ਸਹਿਜੇ ਸੁਖ ਸਮਾਏ ਹਾਂ ਬਲਹਾਰੀ ਸਦਾ ਦਿਨ ਮਿਟੋ ਗੁਰਸੇਵਾ ਚਦਲਾਵਣਿਆ ਸੱਚਾ ਸੱਚੋ ਸੱਚ ਵਧੀਜੇ ਗੁਰਮੈ ਸਾਦੀ ਅੰਤਰ ਬੀਜੇ ਮੈਂ ਸਤਾਨ ਹਰ ਗੁਣ ਗਾਵੇ ਆਪੇ ਕਰ ਸਤ ਮਨਾਵਣਿਆ ਜਿਸਨੂੰ ਨਦਰ ਕਰੇ ਸੋਵਾਏ ਗੁਰਮੈ ਸਾਦੀਓ ਮੈਂ ਜਾਏ ਨਾਨਕ ਨਾਮ ਵਸੇ ਮਨ ਅੰਤਰ ਦਰ ਸੱਚੇ ਸੋਭਾ ਪਾਵਣਿਆ ਮਾਜ ਮੱਲਾ ਤੀਜਾ ਸਤਿਗੁਰ ਸੇਵੈ ਵੱਡੀ ਵਡਿਆਈ ਹਰ ਜੀ ਚਿੰਤਾ ਵਸੇ ਮਨ ਰਾਈ ਹਰ ਜੀ ਸਭ ਲਿਓ ਬਿਰਖੈ ਅੰਮ੍ਰਿਤ ਜਿਨ ਪੀਤਾ ਤਿਸ ਦਿਖਾ ਲਹਾਵਣਿਆ ਹੋ ਵਾਰੀ ਜੋ ਵਾਰੀ ਸਚ ਸੰਗਤ ਮੇਲ ਮਿਲਾਵਣਿਆ ਹਰ ਸਤ ਸੰਗਤ ਆਪੇ ਮੇਲੇ ਗੁਰ ਸ਼ਬਦੀ ਹਰ ਗੁਣ ਗਾਵਣਿਆ ਰਹਾਓ ਸਤਿਗੁਰ ਸੇਵੀ ਸਭ ਦਸਵਾਇਆ ਜਿਨ ਹਰ ਕਾ ਨਾਮ ਰਸਾਇਆ ਹੰਦ ਮਲਹੋ ਮੈਂ ਮੈਲ ਗਵਾਏ ਦਰ ਸੱਚੇ ਸੋਭਾ ਪਾਵਣਿਆ ਬਿਨ ਗੁਰ ਨਾਨ ਪਾਇਆ ਜਾਏ ਸਿਧ ਸਾਧਕ ਰਹਿ ਬਲਾਏ ਬਿਨ ਗੁਰ ਸੇਵੇ ਸੁਖ ਨਾਈ ਪੂਰੇ ਪਾਗ ਗੁਰ ਪਾਵਣਿਆ ਇਹ ਮਨ ਆਸੀ ਕੋਈ ਗੁਰ ਵੇਖੇ ਮੁਰਚਨ ਲਾਗੇ ਜਾਮੇ ਸੋਕੇ ਅਨੰਤ ਬਾਣੀ ਨਰਮਸਿਉ ਜਾਏ ਗੁਰ ਸ਼ਬਦੀ ਸੱਚ ਸੁਵਾਣਿਆ ਬਿਨ ਸਤਿਗੁਰ ਕਹਿ ਨਾ ਦੇਖਿਆ ਜਾਏ ਗੁਰ ਕਿਰਪਾ ਕਰ ਆਪ ਦਿੱਤਾ ਦਿਖਾਏ ਆਪੇ ਆਪ ਆਪ ਮਿਲ ਰਿਹਾ ਸਹਿਜੇ ਸਹਿਜ ਸੁਵਾਣਿਆ ਗੁਰਮ

ਹਰ ਕੀਰਤ ਸਾਰ ਗੁਰਮ ਪਾਏ ਮੋ ਦੁਆਰ ਅੰਦਰ ਰੰਗ ਰਤਾ ਗੁਣ ਗਾਵੇ ਅੰਦਰ ਮਹਿਰਵਾਣਾ ਸਤਿਗੁਰ ਦਾਤਾ ਮਿਲੇ ਬੁਲਾਇਆ ਪੂਰੇ ਪਾਗ ਮਨ ਸ਼ਬਦ ਵਸਾਇਆ ਨਾਨਕ ਨਾਮ ਲਿਓ ਵਡਾਈ ਹਰ ਸੱਚੇ ਕੇ ਗੁਣ ਗਾਵਣਿਆ ਮਹਾਜ ਭਲਾ ਤੀਜਾ ਆਪ ਜਾਏ ਤਾ ਸਭ ਕੇ ਪਾਏ ਗੁਰ ਸ਼ਬਦ ਸੱਚੀ ਲਲਾਏ ਸੱਚਵਣ ਜੈਸਾ ਸੰਗਰੇ ਸੱਚ ਵਪਾਰ ਕਰਾਉਣ

ਦੰਗ ਵਾਰਾ ਫੇਰਾ ਕਦੋ ਬਾਇਨ ਬਹੁ ਦੁਆਰਾ ਮਰ ਮਰ ਜੰਮੇ ਫਿਰ ਫਿਰ ਆਵੇ ਜਮਦਰ ਚੋਟਾ ਕਾਵਣਿਆ ਸਭ ਦੇ ਸਾਧ ਨਾ ਜਾਣੇ ਤਾਂ ਆਪ ਛਾਣੇ ਨਿਰਮਲ ਬਾਣੀ ਚਾਰ ਦੁਖਾਣੇ ਸੱਚੇ ਸੇਵ ਸਦਾ ਸੁਪਾਇਨ ਨਾਉ ਨਿਤ ਨਾਮ ਮਨ ਸਾਵਣਿਆ।

ਵਜਾਵਣਿਆ ਮਨਮਖ ਖਵਾਟੀ ਰਾਸ ਖਵਟਾ ਸਾਰਾ ਕੂੜ ਘੁਮਾਵਨ ਦੁੱਖ ਲਾਗੇ ਵਾਰਾ ਭਰਮੇ ਬੋਲੇ ਫਿੰਦ ਰਾਤੀ ਮਰ ਜਨਮੇ ਜਨਮ ਗਵਾਣਿਆ ਸੱਚਾ ਸਾਹਿਬ ਮੈਂ ਅਤ ਪਿਆਰਾ ਪੂਰੇ ਗੁਰ ਕੇ ਸ਼ਬਦ ਦਾਰਾ ਨਾਨਕ ਨਾਮ ਲੈ ਵਡਾਈ ਦੁੱਖ ਸੁੱਖ ਸਭ ਕਰ ਜਾਣਿਆ ਮਾਜ ਮਲਾ ਤੀਜਾ ਤੇਰੀਆਂ ਖਾਣੇ ਤੇਰੀਆਂ ਬਾਣੀ ਬਿਨਾਂ ਇਹ ਸਭ ਭਰਮ ਲਾਣੀ ਗੁਰਸੇਵਾ ਤੇ ਹਰ ਨਾਮ ਪਾਇਆ ਬਿਨ ਸਤਿਗੁਰ ਕੋਈ ਨਾ ਪਾਵਣਿਆ ਹਾ ਵਾਰੀ ਜੋ ਵਾਰੀ ਹਰ ਸਿੱਧੀ ਚਤਰਾਵਣਿਆ ਹਰ ਸੱਚਾ ਗੁਰਭਗਤੀ ਪਾਈਏ ਸਹਿ ਜੇ ਮਨ ਵਸਾਵਣਿਆ ਰਹੋ ਸਤਿਗੁਰ ਸੇਵੇ ਤਾਂ ਸਭ ਕੇ ਪਾਏ ਜਿਹੀ ਮਨਸਾ ਕਰ ਲਾਗੇ ਤੇ ਹਵਲ ਪਾਏ ਸਤਿਗੁਰ ਦਾਤਾ ਸਭ ਨਾ ਵਧੂਗਾ ਪੂਰੇ ਪਾਗ ਮਲਾਵਣਿਆ ਈ ਮਨ ਮੈਲਾ ਇੱਕ ਨਾ ਧਿਆਏ ਅੰਤਰ

ਮਲ ਜਾਏ ਜੀਤ ਮਰੇ ਹਸਨ ਚੰਦਰਾਏ ਹਰ ਨਿਰਮਲ ਸੱਚ ਮੈਲ ਲਾਗੇ ਸੱਚ ਲਾਗੇ ਮੈਲ ਗਵਾਉਣਿਆ ਵਾਹਿਗੁਰੂ ਹੈ ਅੰਨ ਗੁਵਾਰਾ ਗਿਆਨੀ ਅੰਧਾ ਦੰਦਾਰਾ ਬੇਟਾ ਕੇ ਕਿਹੜੇ ਬੇਟਾ ਗਵਾਏ ਫਿਰ ਬੇਟਾ ਮਾਏ ਬਚਾਉਣਿਆ ਮੁਕਤੇ ਸੇਵੇ ਮੁਕਤਾ ਹੋਏ ਹਮੇ ਮੁਕਤਾ ਸ਼ਬਦ ਗੋਏ ਅੰਦਰ ਹਰ ਜਿਉ ਸੱਚਾ ਸੇਵੀ ਪੂਰੇ ਪਾਕ ਗੁਰ ਪਾਉਣਿਆ ਆਪੇ ਬਖਸ਼ੇ ਮੇ ਬੁਲਾਏ ਪੂਰੇ ਗੁਰ ਦੇ ਨਾਮ ਨਿਦਵਾਏ ਸੱਚੇ ਨਾਮ ਸਦਾ ਸਾਚਾ ਸੱਚ ਸੇਵੇ ਦੁੱਖ ਗਵਾਉਣਿਆ ਸਦਾ ਜੋਰ ਦੁਰ ਨ ਜਾਣੋ ਗੁਰ ਸ਼ਬਦੀ ਅਰੰਤਰ ਜਾਣੋ ਨਾਨਕ ਨਾਮ ਲੈ ਵਡਾਈ ਪੂਰੇ ਗੁਰ ਦੇ ਪਾਉਣਿਆ ਮਹਾਜ ਭਲਾ ਤੀਜਾ ਐਸੇ ਸਾਚੇ ਸੁਹਾਗੇ ਸਾਚੇ ਮਨ ਸੱਚਾ ਸੱਚੇ ਸ਼ਬਦ ਸਾਚੇ ਸੱਚਾ ਸੇਵੇ ਸੱਚ ਗਵਾਵੇ ਸੱਚੋ ਸੱਚ ਗਵਾਉਣਿਆ ਹੋ ਵਾਰੀ ਜੋ ਵਾਰੀ ਸੱਚਾ ਨਾਮ ਮਨ ਵਸਾਉਣਿਆ ਸੱਚੇ ਸੇਵੇ ਸੱਚ ਸਵਾਏ ਸੱਚੇ ਕੇ ਗੁਣ ਗਾਉਣਿਆ ਰਹਾਉ ਪੰਡਤ ਬੜੇ ਸਾਧ ਨਵਾਏ ਦੂਜੇ ਪਾਏ ਮਾਇਆ ਮਨ ਪਰਮਾਏ ਮਾਇਆ ਮੋਹ ਸਭ ਸੰਤ ਗਵਾਈ ਕਰ ਅਵਗਣ ਬਚੋ ਦਾਉਣਿਆ ਸਤਿਗੁਰ ਮਿਲੇ ਤਾਤਾ ਦਵਾਏ ਹਰ ਕਾ ਨਾਮ ਮਨ ਸਾਏ ਸ਼ਬਦ ਮਰੇ ਮਨ ਮਾਰੇ ਆਪਣਾ ਮੁਕਤੀ ਕਾ ਦਰ ਪਾਉਣਿਆ ਕਿਲਵੇ ਕਾ ਕਾਟੇ ਕਰੋ ਦੁਆਰੇ ਗੁਰ ਕਾ ਸ਼ਬਦ ਰੱਖੇ ਉਤਾਰੇ ਸੱਚ ਰਤੇ ਸਦਾ ਵਰਾਗੀ ਹਉਮੈ ਮਾਰ ਮਿਲਾਉਣਿਆ ਅੰਤਰ ਰਤਨ ਮਿਲੇ ਉਲਾਇਆ ਤਿਰਵਤ ਮਨਸਾ ਤਿਰਵਤ ਮਾਇਆ ਪੜ ਪੜ ਪੰਡਤ ਮੋਨੀ ਦਗੇ ਚੌਥੇ ਪਦ ਕੀ ਸਾਰ ਨ ਪਾਉਣਿਆ ਆਪੇ ਰੰਗੇ ਰੰਗ ਚੜਾਏ ਸੇ ਜਨ ਰਾਤੇ ਗੁਰ ਸ਼ਬਦ ਰੰਗਾਏ ਹਰ ਰੰਗ ਚੜਿਆ ਅਤ ਵਾਰਾ ਹਰ ਰਸ ਰਸ ਗੁਣ ਗਾਉਣਿਆ ਗੁਰਮੁਖ ਰਿਤ ਸਿਤ ਸਤ ਸਚ ਹੋਈ ਗੁਰਮੁਖ ਗਿਆਨ ਨਾ ਮੁਕਤ ਹੋਈ ਗੁਰਮੁਖ ਕਾਰ ਸਚ ਗਵਾਏ ਸੱਚੇ ਸੱਚ ਸਮਾਉਣਿਆ ਗੁਰਮੁਖ ਦਾਪੇ ਦਾਉ ਦਾਪੇ ਗੁਰਮੁਖ ਜਾਤ ਪਾਸ ਆਵੇ ਨਾਨਕ ਗੁਰਮੁਖ ਨਾਮ ਧਿਆਏ ਨਾਮੇ ਨਾਮ ਸਮਾਉਣਿਆ ਮਾਜ ਮੱਲਾ ਤੀਜਾ ਉਦਮਤ ਪਰਲੋ ਸ਼ਬਦ ਹੋਏ ਸ਼ਬਦੇ ਹੀ ਪ੍ਰਭਤ ਹੋਏ ਗੁਰਮੁਖ ਵਰਤੇ ਸਭ ਆਪੇ ਸੱਚਾ ਗੁਰਮੁਖ ਅਪਾਏ ਸਮਾਉਣਿਆ ਹੋ ਵਾਰੀ ਜੋ ਵਾਰੀ ਗੁਰਪੁਰਾ ਮਨ ਸਾਉਣਿਆ ਗੁਰ ਦੇ ਸਾਥ ਭਗਤ ਕਰੇ ਦਰਾਤੀ ਗੁਣ ਕਹਿ ਗੁਣੀ ਸਮਾਉਣਿਆ ਰਹੋ ਗੁਰਮੁਖ ਦਰਦੀ ਗੁਰਮ ਬਾਣੀ ਗੁਰਮੁਖ ਪਵਣ ਬੈਸੰਤਰ ਖਿਲੇ ਵਡਾਣੀ ਸੋਹੰਦ ਗੁਰਾ ਜੋ ਮਰਮ ਜਮੇ ਨੁਕਰੀ ਆਉਣ ਜਾਣਿਆ ਤਿੰਨ ਤਿਕ ਖੇਲ ਜਾਇਆ ਕਾਇਆ ਸਰੀਰੇ ਵਿੱਚ ਸੌਗੀ ਪਾਇਆ ਸ਼ਬਦ ਵੇਦ ਕੋਈ ਮੈਲ ਪਾਏ ਮੈਲੀ ਮੈਲ ਬੁਲਾਉਣਿਆ ਸੱਚਾ ਸਾ ਸੱਚੇ ਵਣ ਜਾ ਰੇ ਸੱਚ ਵਣ ਜੇ ਗੁਰ ਹਿਤ ਪਿਆਰੇ ਸੱਚ

ਕਾਲੀ ਜਾਇ ਦੋ ਬਾਵਣਿਆ ਇੱਕ ਸੱਚ ਬਣ ਜੇ ਗੁਰ ਸ਼ਬਦ ਵਿਹਾਰੇ ਆਪ ਤਰੇ ਸਗਲੇ ਗੁਰਦਾਰੇ ਆਏ ਸੇ ਪ੍ਰਵਾਨ ਹੋਏ ਮਿਲ ਪ੍ਰੀਤਮ ਸੁਖ ਬਾਵਣਿਓ ਅੰਤਰ ਵਰਤ ਮੁੜਾ ਬਾਰ ਬਾਲੇ ਮਨਮੁਖ ਅੰਦੇ ਬਰੇ ਬਤਾਲੇ ਜਿੱਥੇ ਵਤ ਹੋਵੇ ਤਿੱਥੇ ਕੋਈ ਨਾ ਹੋਏ ਮਨਮੁਖ ਪਰਮ ਬੁਲਾਉਣਿਓ ਆਪੇ ਦੇਵੇ ਸ਼ਬਦ ਲਾਏ ਮੈਲੀ ਮੈਲ ਸਹਿ ਸੁਭਾਏ ਨਾਨਕ ਨਾਮ ਮਿਲੇ ਵਿਡਿਆਈ ਆਪੇ ਸੁਣ ਸੁਣ ਦਿਆਵਣਿਓ ਮਾਜ ਮੱਲਾ ਤੀਜਾ ਸਤਿਗੁਰ ਸਾਚੀ ਸਿੰਘ ਸੁਣਾਈ ਹਰ ਜੀਤ ਤੋ ਅੰਤ ਹੋਏ ਸਖਾਈ ਹਰ ਅਗਮ ਗੋਚਰਨ ਆਦਿ ਜੋਨੀ ਸਤਿਗੁਰ ਕੇ ਪਏ ਪਾਉਣਿਆ ਹੋਵਰੀ ਜੋ ਵਾਰੀ ਆਪ ਨਿਵਾਰਣਿਓ ਆਪ ਗਵਾਏ ਤਾਰ ਪਾਏ ਹਰ ਸਿਉ ਸਹਿਜ ਸੁਣਿਆ ਰਹੋ ਪੂਰਬ ਲਿਖਿਆ ਸੋ ਕਰਮ ਗਾਇਆ ਸਤਿਗੁਰ ਸੇਵ ਸਦਾ ਸੁਭਾਇਓ ਬਿਨ ਭਾਗਾ ਗੁਰ ਭਾਈਏ ਨਾਈ ਸ਼ਬਦੇ ਮੇਲ ਮਿਲਾਉਣਿਆ ਗੁਰਮੁਖ ਲਿਵਤਾਰ ਸੰਸਾਰੇ ਗੁਰ ਕੇ ਸਕੇ ਨਾਵਤਾਰੇ ਗੁਰਮੁਖ ਜੋਰ ਕਰੇ ਕਿਆ ਤਿਸਨੂੰ ਆਪੇ ਕਬਦੋ ਪਾਉਣਿਓ ਮਨਮੁਖ ਆਉਂਦੇ ਸੋ ਨਗਾਈ ਆਤਮਾ ਕਰਦੀ ਹੈ ਜਗ ਸਾਈ ਨਿੰਦਾ ਕਰ ਕਰ ਬਹੁ ਬਹੁ ਰਟਾਵੇ ਬਿਨ ਮਜੂਰੀ ਪਾਰ ਬਹੁ ਚਾਵਣਿਓ ਇਹ ਜਗ੍ਹਾ ਵਾੜੀ ਮੇਰਾ ਬ੍ਰਹਮਾਲੀ ਸਦਾ ਸੰਭਾਲੇ ਕੋ ਨਾਈ ਕਾਲੀ ਜੀ ਵਾਸਨਾ ਭਾਏ ਤੇਈ ਵਾਸਤੇ ਵਾਸੂ ਵਾਸ ਜਣਾਵਣਿਓ ਮਨਮਨ ਰੋਗੀ ਹੈ ਸੰਸਾਰਾ ਸੁਖਦਾਤਾ ਵਸਿਆ ਗਮ ਬਾਰਾ ਦੁਖੀਏ ਨਿਤ ਫਿਰੇ ਬਣਾਉਂਦੇ ਬਿਨ ਗੁਰ ਸਾਧਨਾ ਪਾਵਣਿਓ ਜਿਨ ਕੀਤੇ ਸੋਈ ਵਿਦ ਜਾਣੇ ਆਪ ਕਰੇ ਤਾਂ ਕਮ ਛਾਣੇ ਜਿਹਾ ਅੰਦਰ ਪਾਏ ਤਿਹਾ ਵਰਦੇ ਆਪੇ ਬਾਹਰ ਪਾਉਣਿਓ ਤਿਸ ਬਾਜੋ ਸੱਚੇ ਮੈਂ ਹੋਰ ਨਾ ਕੋਈ ਜਿਸ ਲਈ ਸੋ ਦਰਬੋਲੀ ਨਾਨਕ ਨਾਮ ਸੇ ਘਟਿਅੰਤਰ ਜਿਸ ਦੇ ਵੇ ਸੋ ਪਾਵਣਿਓ ਮਾਜ ਮੱਲਾ ਤੀਜਾ ਅੰਮ੍ਰਿਤ ਨਾਮ ਸਾਏ ਹਮੀ ਮੀਰਾ ਸ਼ਬਦ ਗਵਾਏ ਅੰਮ੍ਰਿਤ ਬਾਣੀ ਸਦਾ ਸੁਣਾਈ ਅੰਮ੍ਰਿਤ ਅੰਮ੍ਰਿਤ ਪਾਵਣਿਆ ਹੋ ਵਾਰੀ ਜੋ ਵਾਰੀ ਅੰਮ੍ਰਿਤ ਬਾਣੀ ਮਨ ਵਸਾਵਣਿਆ ਅੰਮ੍ਰਿਤ ਬਾਣੀ ਮਨ ਸਾਈ ਅੰਮ੍ਰਿਤ ਨਾਮ ਧਿਆਉਣਿਆ ਰਹੋ ਅੰਮ੍ਰਿਤ ਬੋਲੇ ਸਦਾ ਮੁਹਾਣੀ ਅੰਮ੍ਰਿਤ ਵੇਖੇ ਪਰਖੇ ਸਦਾ ਨੈਣੀ ਅੰਮ੍ਰਿਤ

ਵਿਆਹਣਿਆ ਸੋ ਕਿਛ ਕਰੇ ਜੋ ਚਿਤ ਨਾਈ ਤਿਸਦਾ ਹੁਕਮ ਨਾ ਮੇਟ ਨਾ ਸਕੇ ਕੋਈ ਹੁਕਮੇ ਵਰਦੇ ਅਵਰਦ ਬਾਣੀ ਹੁਕਮੇ ਅਵਰਦ ਵਿਆਹਣਿਆ ਅਜਬ ਕੰਮ ਕਰਦੇ ਹਰ ਕੇਰੇ ਏ ਮਨ ਬੋਲਾ ਜਾਂਦਾ ਫੇਰੇ ਅਵਰਤ ਬਾਣੀ ਸੋਚ ਦਾਏ ਅਵਰਤ ਸ਼ਬਦ ਵਜਾਵਣਿਆ

ਅਮਰਦਾ ਪਿਆ ਬਣਿਓ ਅਮਰਦਾ ਸ਼ਬਦ ਅਮਰਦਾਰ ਬਾਣੀ ਸਤਿਗੁਰ ਸੇਵੀਏ ਰਿਤ ਸੁਆਣੀ ਨਾਨਕ ਅਮਰਦ ਨਾਮ ਸਦਾ ਸੁਦਾਤਾ ਪੀ ਅਮਰਦ ਸਭ ਬੁਕਲ ਜਾਵਣਿਓ ਮਹਾਜ ਮਲਾ ਦੇ ਜਾ ਅਮਰਦ ਵਸੇ ਸਹਿ ਸੁਆਏ ਗੁਰਮੁਖ ਵਿਰਲਾ ਸੋਈ ਜਨ ਪਾਏ ਅਮਰਦ ਵੀ ਸਦਾ ਤਿਰਦਾਸੇ ਕਰ ਕਿਰਪਾ ਤ੍ਰਿਜਣਾ ਬਜਾਵਣਿਆ ਹੋ ਵਾਰੀ ਜੋ ਵਾਰੀ ਗੁਰਮੁਖ ਅਮਰਦ ਪਿਆਵਣਿਓ ਰਸਨਾ ਰਚਾਗ ਸਦਾ ਰਹਿ ਰਣਰਾਤੀ ਸਹਿਜੀ ਹਰ ਗੁਣ ਗਾਵਣਿਆ ਰਹੋ ਗੁਰਮੁਖ ਸਾਦੀ ਸਹਿ ਗਵਾਏ ਦੁਬਦਾ ਮਾਰੇ ਇੱਕ ਸਿਉਂ ਲਿਵਲਾਏ ਨਦਰ ਕਰੇ ਤਾਂ ਗੁਣ ਗਾਵੇ ਨਦਰੀ ਸਾਧ ਸਮਾਣਿਆ ਸਭਨਾ ਉਪਰ ਨਦਰ ਪਾ ਦੇਰੀ ਕਿਸੇ ਤੋੜੀ ਕਿਸੇ ਅਗਦੇਰੀ ਤੋਂ

ਜਾਈ ਗੁਰਮਤਿ ਸਾਦੀ ਮਨ ਵਸਾਈ ਧੰਨ ਸੱਚਾ ਦਸਨਾ ਸੱਚ ਰਾਧੇ ਸੱਚ ਸੁਣ ਆਖ ਵਖਣਿਆ ਮਨ ਸਮਾਰ ਸੱਚ ਸਮਾਣੀ ਏ ਮਨ ਡੇਟੀ ਸਭਾਉਣ ਜਾਣੀ ਸਤਗੁਰ ਸੇਵੇ ਸਦਾ ਮਨ ਦਰਬਾਰ ਨਿਜਕਰ ਵਾਸਾ ਪਾਣਿਆ ਗੁਰ ਕੇ ਸ਼ਬਦ ਹਿਰਦੇ ਦਿਖਾਇਆ ਮਾਇਆ ਮੋਹ ਸ਼ਬਦ ਚਲਾਇਆ ਸੱਚੋ

ਸੱਚੇ ਜਾਤ ਮਲਾਏ ਸਤਸੰਗਤ ਸੱਚ ਗੁਣ ਗਾਵਣਿਆ ਲੇਖਾ ਬਣੀਏ ਜੇ ਲੇਖੇ ਵੀ ਜੋਏ ਉਹ ਅਗਮ ਗੋਚਰ ਸ਼ਬਦ ਸੁਦੋਏ ਅੰਦਰ ਸੱਚ ਸ਼ਬਦ ਲਾਈ ਔਰ ਕੋਈ ਨਾ ਕੀਤ ਬਾਣਿਆ ਪੜ ਪੜ ਤਾਕੇ ਸਾਈ ਤਿੰਨ ਜਾਲੇ ਸੁਧ ਨਕਾਈ ਬਿਕ ਵਿਆਜੇ ਬਿਕ ਮੋਹ ਵਿਆਜੇ ਕੂੜ ਬੋਲ ਬੇਕਾਵਣਿਆ ਗੁਰਮਤ ਸਾਧੀ ਏਕੋ ਜਾਣਾ ਦੂਜਾ ਮਾਰ ਮਨ ਸੱਚ ਸਮਾਣਾ ਨਾਨਕ ਏਕੋ ਨਾਮ ਵਰਤੇ ਮਨ ਅੰਦਰ ਗੁਰਮਤ ਸਾਧੀ ਬਾਵਣਿਆ ਮਾਜ ਮਲਾ ਦੀਜਾ ਵਰਨ ਰੋਪ ਵਰਤੇ ਸਭ ਤੇਰੇ ਮਰ ਮਰ ਜੰਮੇ ਫਿਰ ਪਗ ਤੇਰੇ ਤੂੰ ਏਕੋ ਨੇ ਚਲਾ ਗੰਵਾਰਾ ਗੁਰਮਤੀ ਬੋਝ ਵਜਾਉਣਿਆ ਹਉ ਵਾਰੀ ਜੋ ਵਾਰੀ ਹਰ ਕਾ ਨਾਮ ਮਨ ਸਾਣਿਆ ਤਿਸ ਰੂਪ ਨਾ ਰੇਕਿਆ ਵਰਨਾ ਕੋਈ ਗੁਰਮਤੀ ਆਪ ਵਜਾਉਣਿਆ ਰਾਓ ਸਭ ਏਕਾ ਜੋਤ ਜਾਣੇ ਕੋਈ ਸਤਿਗੁਰ ਸੇਵੇ ਪ੍ਰਗਟ ਹੋਈ ਗੋਤ ਪ੍ਰਗਟ ਵਰਤੇ ਸਭ ਤਾਈ ਜੋਤੀ ਜੋਤ ਮਿਲਾਉਣਿਆ ਤਿਸਨਾ ਗਨ ਜਲ ਸੰਸਾਰਾ ਲੋਭ ਮਾਨ ਬਹੁਤ ਕਾਰਾ ਮਰ ਮਰ ਜਨਮੇ ਪਤ ਗੁਆਏ ਆਪਣੀ ਬਿਰਤਾ ਜਨਮ ਗਵਾਵਣਿਆ ਗੁਰ

ਸਤਿ ਸਵਾਏ ਸੱਚ ਸਲਾਏ ਸਭ ਕਾ ਅੰਦਰ ਸੱਚੋ ਸੱਚ ਸੁਆਵਣਿਓ ਸੱਚ ਸਲਾਈ ਸਦਾ ਜੁਰੇ ਗੁਰ ਕੇ ਸ਼ਬਦ ਰਬਰ ਬੋਰੇ ਗੁਰਮੁਖ ਸਾਦੀ ਸੱਚ ਨੰਦਰੀ ਆਵੇ ਸੱਚੇ ਹੀ ਸਗਵਾਵਣਿਓ ਸੱਚ ਮਨ ਅੰਦਰ ਰਹਿਆ ਸਮਾਏ ਸਦਾ ਸੱਚ ਨਿਚਲਾ ਜਾਏ ਸੱਚੇ ਲਾਗੇ ਸੁਮਨ ਅਮਲ ਗੁਰਮਤੀ ਸੱਚ ਸਵਾਣਿਓ ਸੱਚ ਸੁਣਾਈ ਔਰ ਖੋਈ ਜਿਤ ਸੇਵੀਏ ਸਦਾ ਸੁਖੋਏ ਨਾਨਕ ਨਾਮ ਰਤੇ ਵਿਚਾਰੀ ਸੱਚੋ ਸੱਚ ਕਮਾਉਣਿਓ

ਸ਼ਬਦ ਸੁਣ ਦਸਾ ਮਟਾਉਣਿਆ ਰਹੋ ਨਿਰਮਲ ਨਾਮ ਵਸਿਆ ਮਨਾਈ ਮਨ ਤਾਂ ਨਿਰਮਲ ਮਾਇਆ ਮੋਹ ਗਾਏ ਨਿਰਮਲ ਗੁਣ ਗਾਵੇ ਨਿਤ ਸਾਚੇ ਕੇ ਨਿਰਮਲ ਨਾਦ ਵਜਾਉਣਿਆ ਨਿਰਮਲ ਅਮਰਦਾ ਗੁਣ ਦੇ ਵਾਇਆ ਵਿੱਚੋਂ ਆਪ ਮੁਆ ਦੇ ਮੋਨ ਵਾਇਆ ਨਿਰਮਲ ਗਿਆਨ ਧਿਆਨ ਦਾ ਨਿਰਮਲ ਨਿਰਮਲ ਬਾਣੀ ਮਨ ਵਸਾਉਣਿਆ ਜੋ ਨਿਰਮਲ ਸਿਵੇ ਸੋ ਨਿਰਮਲ ਹੋਏ ਹੋਮੇ ਮੈਲ ਕੁਸ਼ਬਦ ਸੋਏ ਨਿਰਮਲ ਵਾਜੀ ਅਨਦ ਤਨ ਬਾਣੀ ਦਾ ਸੱਚੇ ਸੋ ਬਾਬਾ ਉਣਿਆ ਨਿਰਮਲ ਤੇ ਸਾ ਨਿਰਮਲ ਹੋਏ ਨਿਰਮਲ ਮਨਵਾ ਹਰ ਸ਼ਬਦ ਹੋਏ ਨਿਰਮਲ ਨਾਮ ਲਗੇੜ ਬਾਗੀ ਨਿਰਮਲ ਨਾਮ ਸੁਹਾਵਣਿਆ ਸੋ ਨਿਰਮਲ ਜੋ ਸ਼ਬਦ ਸੋਏ ਨਿਰਮਲ ਨਾਮ ਮਨ ਤਨ ਹੋਏ ਸੱਚ ਨਾਮ ਮਲ ਕਦੇ ਨ ਲਾਗੇ ਮੁਕੂ ਜਲ ਸੱਚ ਕਰਾਵਣਿਆ ਮਨ ਮਹਿਲ ਆਏ ਦੂਜੇ ਵਾਏ ਮਹਿਲਾ ਚੌਕਾ ਮਹਿਲੇ ਦਾਏ ਮਹਿਲਾ ਖਾਏ ਫਿਰ ਮਹਿਲ ਵਧਾਏ ਮਨ ਮੁਖ ਮਹਿਲ ਦੁੱਖ ਪਾਵਣਿਆ ਮਹਿਲੇ ਨਿਰਮਲ ਸਭ ਕੰਮ ਸਵਾਏ ਸੇ ਨਿਰਮਲ ਜੋ ਹਰ ਸਾ ਜਵਾਏ ਨਾਨਕ ਨਾਮ ਵਸੇ ਮਨ ਅੰਤਰ ਗੁਰਮੁਖ ਮਹਿਲ ਚੁਕਾਵਣਿਆ ਮਹਾਜ ਮਲਾ ਦੀਜਾ ਗੋਬਿੰਦ ਉਜਲ ਉਜਲਨ ਸਾ ਮਨ ਬਾਣੀ ਨਿਰਮਲ ਮੇਰੀ ਮਨਸਾ

ਚਰਨ ਮਹਿਮਾ ਲਾਏ ਸਦਾ ਆਨੰਦ ਰਹਿ ਭਗਤ ਕਰੇ ਦਰਾ ਦੀ ਸੁਣ ਗੋਬਿੰਦ ਗੁਣ ਗਾਵਣਿਆ ਮਨਵਾ ਨਾਚੇ ਭਗਤ ਡਾਏ ਗੁਰ ਕੇ ਸ਼ਬਦ ਮਨੇ ਮਨ ਲਾਏ ਸੱਚਾ ਤਾਲ ਪੂਰੇ ਮਾਇਆ ਮੋਜ ਗਾਏ ਸ਼ਬਦ ਨਿਰਤ ਕਰਾਵਣਿਆ ਉਚਾ ਗੋਗੇ ਤਨੇ ਉਛਾੜੇ ਮਾਇਆ ਮੋਹੇ ਜੋਇ ਜਮ ਗਾਲੇ ਮਾਇਆ ਮੋਹਿ ਸਹ ਤਨੇ ਰਜਾਏ ਅੰਤਰ ਕੌੜਦੋ ਬਾਵਣਿਆ ਗੁਰਮਾ ਭਗਤ ਜਾਂ ਆਗ ਰਾਏ ਤਨ ਸਾਚਾ ਸਹਿ ਸਵਾਏ ਬਾਣੀ ਵਜੇ ਸ਼ਬਦ ਜਾਏ ਗੁਰਮੁਖ ਭਗਤ ਤਾਏ ਪਾਵਣਿਓ ਭਾਉ ਤਾਲ ਬੁਰੇ ਵਜੇ ਵਜਾਏ ਨਾ ਕੋ ਸੁਣੇ ਨਵਾਂ ਸਾਏ ਮਾਇਆ ਕਰ ਪੇੜ ਬੰਧ ਨਾਚੇ ਦੂਜੇ ਪਾਏ ਤੋਂ ਪਾਵਣਿਓ ਜਿਸ ਅੰਤਰ ਪ੍ਰੀਤ ਲੱਗੇ ਸੋ ਮੁਗਦਾ ਇੰਦਰੀ ਵਸ ਸੱਚ ਸੰਜਮ ਜੁਗਦਾ ਗੁਰ ਕੇ ਸ਼ਬਦ ਸਦਾ ਗਾਏ ਇਹਾਂ ਭਗਤ ਹਰ ਪਾਵਣਿਆ ਗੁਰਮੁਖ ਭਗਤ ਜੁਗਚਾ ਰਿਹਾਈ ਹੋਰ ਭਗਤ ਨਾ ਪਾਏ ਕੋਈ ਨਾਨਕ ਨਾਮ ਗੁਰ ਭਗਤੀ ਪਾਈਏ ਗੁਰ ਚਰਨੀ ਚਿਤਰਾਵਣਿਆ ਮਹਾਜ ਮੱਲਾ ਤੀਜਾ

ਬਣਿਆ ਸਭ ਕੋ ਤੇਰਾ ਭਗਤ ਗਾਏ ਸਹੀ ਭਗਤ ਤੇਰੇ ਮਨ ਪਾਏ ਸੱਚ ਬਾਣੀ ਤੁਹਾਡੇ ਸਲਾਇਣ ਰੰਗ ਰਾਤੇ ਭਗਤ ਕਰਾਉਣਿਆ ਸਭ ਕੋ ਸੱਚੇ ਹਰਜੀਓ ਤੇਰਾ ਗੁਰਮੰਗਲੇ ਤਾਂ ਜੋਗੇ ਫੇਰਾ ਜੋ ਤੋ ਪਾਏ ਤਾਂ ਨਰ ਜਾਏ ਤੂੰ ਆਪੇ ਨੌ ਜਪਾਉਣਿਆ ਗੁਰਮਤੀ ਹਰ ਮਨ ਵਸਾਇਆ ਹਰ ਕ ਸੋਗ ਸੰਭੋ ਗਵਾਇਆ ਇੱਕ ਸਿਉਂਟਾ ਕੀ ਸਾਧੀ ਹਰ ਨਾਮ ਮਨ ਵਸਾਉਣਿਆ ਭਗਤ ਰੰਗ ਰਾਤੇ ਸਦਾ ਤੇਰੇ ਜਾਏ ਨੌਨਿਤ ਨਾਮ ਸਿਵਾਏ ਪੂਰੇ ਪਾਲ ਸਤਿਗੁਰ ਪਾਇਆ ਜਬਦੇ ਮੇਲ ਮਿਲਾਉਣਿਆ ਤੂੰ ਦਿਆਲ ਸਦਾ ਸੁਦਾਤਾ ਤੂੰ ਆਪੇ ਮੇਲੇ ਗੁਰੂ ਜਾਦਾ ਤੂੰ ਆਪੇ ਦੇਵੇ ਨਾਮ ਡਾਈ ਨਾਮ ਰਦੇ ਸੁਭਾਵਣਿਆ ਸਦਾ ਸਦਾ ਸਾਚੇ ਤੋਂ ਸੁਣਾਈ ਗੁਰਮੁਖ ਜਾਦਾ ਦੂਜਾ ਕੋ ਨਾਈ ਇੱਕ ਸਿਓ ਮਨ ਰਹਾ ਸਵਾਏ ਮਨ ਮਨੇ ਮਨੇ ਮਿਲਾਵਣਿਆ ਗੁਰਮਾ ਕੋਏ ਸੋ ਸਲਾਏ ਸਾਜੇ ਡਾਕਰ ਵੇਬਰਾਏ ਨਾਨਕ ਨਾਮ ਵਸੇ ਮਨ ਅੰਤਰ ਗੁਰ ਸ਼ਿਵ ਦੀ ਹਰ ਮੇਲਾਵਣਿਆ ਮਾਜ ਮਲਾ ਦੀ ਜਾ ਤੇਰੇ ਭਗਤ ਸੋਹੇ ਸਾਜੇ ਦਰਬਾਰੇ

ਸਾਧ ਮਲਾਉਣਿਆ ਰਹੋ। ਹਰ ਜਿਉ ਸਾਚਾ ਸਾਚੀ ਨਾਈ, ਗੁਰੂ ਸਾਦੀ ਕਿਸੇ ਨਾਈ, ਗੁਰ ਸ਼ਬਦ ਮਰੇ ਸੇ ਵਿਛੜੇ ਨਾਈ, ਸਹਿਜੇ ਸੱਚ ਸਮਾਣਿਆ, ਗੁਰ ਤੇ ਬਾਰ ਕਜਨ ਆਏ, ਤੂੰ ਕਰ ਕਰ ਵੇਖੇ ਜਾਣੇ ਸੋਏ, ਤੂੰ ਆਪੇ ਕਰੇ ਕਰਾਏ ਕਰਦਾ, ਗੁਰਮਤੇ ਆ ਮਲਾਉਣਿਆ, ਕਾਮਣ ਗੁਣਵੰਤੀ ਅਰ ਪਾਏ, ਭੈ ਪਾਏ ਸੰਘਾਰ ਬਣਾਏ, ਸਤਿਗੁਰ ਸੇਵ ਸਦਾ ਸੁਹਾਗਣ, ਸੱਚ ਉਪਦੇਸ਼ ਸਮਾਉਣਿਆ, ਸ਼ਬਦ ਵਿਸਾਰਨ ਤਿਨਾਟੋ ਨਟਾਓ, ਬ੍ਰਹਮ ਬੋਲੇ ਜੋ ਸੰਜੇ ਕਰਕਾਓ, ਹਲਤ ਪਲਤ ਤਿੰਨ ਦੋਏ ਗੁਆਏ, ਦੁੱਖੇ ਦੁੱਖ ਮਹਿਣਿਆ, ਲਿਖਦਿਆਂ ਲਿਖਦਿਆਂ ਕਾਗਜ਼ ਮਸ ਹੋਈ, ਦੂਜੇ ਪਾਏ ਸੁੱਖ ਪਾਏ ਨਖੋਈ, ਕੂੜ ਲਿਖੇ ਤੇ ਕੂੜ ਗਾਏ, ਜਲ ਜਾਵੇ ਕੂੜ ਚਿਤ ਲਾਉਣਿਆ, ਗੁਰਮੁਖ ਸੱਚੋ ਸੱਚ ਲਿਖੇ ਵਿਚਾਰ, ਸੇਜਨ ਸੱਚੇ ਪਾਵੇ ਮੋਹ ਦੁਆਰ, ਸੱਚ ਕਾਗਜ਼ ਕਲਮ ਸੁਆਣੀ, ਸੱਚ ਲਿਖ ਸੱਚ ਸਮਾਣਿਆ, ਮੀਰਾ ਪ੍ਰਭ ਅੰਤਰ ਬੈਠਾ ਵੇਖੇ ਗੁਰਮੁਖ।

ਬਾਣਿਓ ਧਾਵਤ ਰਾਖੇ ਡਾਰ ਆਏ ਗੁਰਮੁਖ ਸਾਧੀ ਪਰਮਤ ਵਾਏ ਸਤਿਗੁਰ ਆਪੇ ਮੇਵ ਲਾਏ ਮਿਲ ਪ੍ਰੀਤਮ ਸੁਖ ਬਾਣਿਓ ਇੱਕ ਕੋਣ ਲਾਗੇ ਕੋੜੇ ਪਰ ਪਾਏ ਦੂਜੇ ਪਾਏ ਫਿਰ ਸਜਨ ਗਾਏ ਆਪ ਡੁਬੇ ਸਗਲੇ ਕੋਲ ਡੁਬੇ ਕੂੜ ਬੋਲ ਵੇਗਾਉਣਿਓ ਇਸ ਤਨ ਮੈਂ ਮਨ ਕੋ ਗੁਰਮੁਖ ਦੇ ਕੇ ਪਾਏ ਭਗਤ ਜਾਂ ਮੈਂ ਸੋਕੇ ਸਿੱਧ ਸਾਧਕ ਮੋਨ ਤਾਰੀ ਨਾਲ ਲੜਾਈ ਤਿੰਨ ਵੀ ਤਨ ਮੈਂ ਮਨ ਨਾ ਦਿਖਾਉਣਿਓ ਆਪ ਕਰਾਏ ਕਰਦਾਸ ਹੋਈ ਹੋਰ ਕੀ ਕਰੇ ਕੀਤੇ ਕਿਆ ਹੋਈ ਨਾਨਕ ਜਿਸ ਨਾਂ ਦੇ ਸੋ ਲੇਵੇ ਨਮੋ ਮਨ ਵਸਾਉਣਿਆ ਮਾਜ ਮਲਾ ਦੀਜਾ ਇਸ ਗੁਫਾ ਮੈਂ ਅਖਵਟ ਮੰਡਾਰਾ ਤਿਸ ਵਿੱਚ ਵਸੇ ਹਰ ਅਲਗ ਵਾਰਾ ਆਪੇ ਗੋਤ ਵਰਟ ਆਪੇ ਗੁਰ ਸ਼ਬਦੀ ਆਉ ਜਾਵਣਿਆ ਹਉ ਵਾਰੀ ਜੋ ਵਾਰੀ ਅਮਰਤ ਨਾਮ ਅਨੁਸਾਣਿਆ ਅਮਰਤ ਨਾਮ ਅਰਸ ਮੀਡਾ ਗੁਰਮਤਿ ਅਮਰਤ ਪਿਆਵਣਿਆ ਰਾਓ ਹਮੇ ਮਾਰ ਮੱਜਨ ਕਵਣ ਲਾਇਆ ਨਾਮ ਮੋਲਕ ਗੁਰਮਸਾਧੀ ਪਾਇਆ ਬਿਨ ਸ਼ਬਦੇ ਨਾਮ ਨਾ ਪਾਏ ਕੋਈ ਗੁਰ ਕਿਰਪਾ ਮਨ ਵਸਾਉਣਿਆ ਗੁਰ ਗਿਆਨ ਅੰਜਨ ਸੱਚ ਨਿਧਰੀ ਪਾਇਆ ਅੰਤਰ ਚਾਨਣ ਅਗਿਆਨ ਦੇਰ ਗਾਇਆ ਜੋਤੀ ਜੋਤ ਮਨੀ ਮਨ ਮਾਨਿਆ ਹਰ ਦਰ ਸੁਭਾ ਪਾਉਣਿਆ ਸਰੀਰੋਂ ਪਾਲਣ ਕੋ ਬਾ ਜਾਏ ਨਾਮ ਨਾ ਰਹੇ ਬਹੁਤ ਬਿਕਾਰ ਦੁਖਵਾਏ ਮਨ ਮੁਕੰਦੇ ਸੋਝੇ ਨਾਈ ਫਿਰ ਕਰ ਆਏ ਗੁਰਮੁਖ ਵਧ ਪਾਉਣਿਆ ਗੁਰਮੁਖ ਸਾਧੀ ਸੱਚਾ ਪਾਏ ਮਨ ਤਨ ਵੇਖੇ ਹਉਮੈ ਮਾਲ ਜਾਏ ਬੈ ਸਥਾਨ ਸਦਾਰ ਗੁਣਗਾਵੇ ਸੱਚੇ ਸ਼ਬਦ ਸਮਾਣਿਆ ਨਾਉ ਦਰ ਡਾਂਗੇ ਤਾਉ ਦਰਾਏ ਦਸੇ ਨਿਜ ਕਰਵਾ ਸਾਹਿਬ ਆਏ ਉਤੇ ਅਨਰਤ ਸ਼ਬਦ ਜਿੰਦ ਰਾਤੀ ਗੁਰਮਤੀ ਸ਼ਬਦ ਸੁਣਾਵਣਿਆ ਬਿਨ

ਗੁਰਪੁਰੇ ਭਾਵ ਮਿਲਾਉਣਿਆ ਗੋਦ ਭਰ ਤੋਂ ਸਭਨੀ ਤਾਈ ਗੁਰਮਸਾਦੀ ਮਿਲ ਸਵਜੀ ਬਾਈ ਨਾਨਕ ਨਾਮ ਸਲਾਹ ਸਦਾ ਤੂੰ ਗੁਰਮੁਖ ਮਨ ਵਸਾਉਣਿਆ ਮਾਜ ਮੱਲਾ ਤੀਜਾ ਗੁਰਮੁਖ ਮਿਲੇ ਮਿਲਾਏ ਆਪੇ ਕਾਲ ਜੋਹੇ ਦੋਰਾ ਸਾਪੇ ਹਮੀ ਮਾਰ ਬੰਦਾ ਸਾ ਦੌੜੇ ਗੁਰਮੁਖ ਸ਼ਬਦ ਸੁਣਿਆ ਹੋ ਵਾਰੀ ਜੋ ਵਾਰੀ ਹਰ ਹਰ ਨਾਮ ਸੁਹਾਵਣਿਆ ਗੁਰਮੁਖ ਗਾਏ ਗੁਰਮੁਖ ਨਾਚੇ ਹਰ ਸੇ ਤੇਜਤ ਲਾਉਣਿਆ ਰਾਓ ਗੁਰਮੁਖ ਜੀਵੇ ਮਰੇ ਪ੍ਰਵਾਣ ਆਰਜਨ ਚੀਜੇ ਸ਼ਬਦ ਜਾਣ

ਗੁਰਮੁਖ ਕੌਮੇ ਚੁੱਕੇ ਵੀਰਾ, ਗੁਰਮੁਖ ਮੰਦਰ ਮਲ ਫਿਰ ਮੇਰਾ ਨਾ ਲਾਗੇ, ਗੁਰਮੁਖ ਸਹਿ ਸਮਾਉਣਿਓ, ਗੁਰਮੁਖ ਨਾਮ ਲੈ ਵਡਿਆਈ, ਗੁਰਮੁਖ ਗੁਣ ਗਾਵੇ ਸੋਭਾ ਵਾਈ, ਸਦਾ ਆਨੰਦ ਰਹਿਤ ਰਾਧੀ, ਗੁਰਮੁਖ ਸ਼ਬਦ ਕਰਾਉਣਿਓ, ਗੁਰਮੁਖ ਅੰਦਰ ਸ਼ਬਦ ਰਾਧਾ, ਗੁਰਮੁਖ ਜੋ ਚਰੇ ਜਾਦਾ, ਗੁਰਮੁਖ ਗੁਣ ਗਾਵੇ ਸਦਾ ਨਿਰਮਲ, ਸ਼ਬਦ ਭਗਤ ਕਰਾਉਣਿਓ, ਵਾਹਿਗੁਰੂ ਹੈ ਅੰਦਰ ਦਾ ਰਾਜ ਕਾਲ ਗਾਡੇ ਕਰੇ ਵਗਾਰਾ, ਅੰਦਰ ਰੋਗੀ ਬੇਟਾ ਕੇ ਕੀੜੇ, ਬੇਟਾ ਮੈਂ ਦੁੱਖ ਪਾਉਣਿਓ, ਗੁਰਮੁਖ ਆਪੇ ਕਰੇ ਕਰਾਏ, ਗੁਰਮੁਖ ਹਿਰਦੇ ਵੱਡਾ ਆਵਾਏ, ਨਾਨਕ ਨਾਮ ਲੈ ਵਡਾਈ, ਪੂਰੇ ਗੁਰ ਦੇ ਬਾਣਿਓ, ਮਾਝੁਲਾ ਤੇਜਾ, ਇੱਕੋ ਇੱਕਾ ਜੋਤ ਜੋਤ ਹੈ ਸਰੀਰਾ, ਸ਼ਬਦ

ਸੁਣਾਵਣਿਆ ਆਪੇ ਕਰਦਾ ਆਪੇ ਭੁਗਤਾ ਬੰਧਨ ਤੋੜੇ ਸਦਾ ਮੁਗਦਾ ਸਦਾ ਮੁਗਦਾ ਪਏ ਸੱਚਾ ਆਪੇ ਲੱਖ ਲਖਾਵਣਿਆ ਆਪੇ ਮਾਇਆ ਆਪੇ ਜਾਇਆ ਆਪੇ ਮੋਹ ਸਭ ਜਗਤ ਪਾਇਆ ਆਪੇ ਗੁਣ ਦਾਤਾ ਗੁਣ ਗਾਵੇ ਆਪੇ ਆਖ ਸੁਣਾਵਣਿਆ ਆਪੇ ਕਰੇ ਕਰਾਏ ਆਪੇ ਆਪੇ ਸਾਬ ਸਾਪੇ ਆਪੇ ਤੁਹਾਡੇ ਬਾਹਰ ਕੁਛ ਨਾ ਹੋਏ ਤੂੰ ਆਪੇ ਘਰੇ ਲਾਵਣਿਆ ਆਪੇ ਮਾਰੇ ਆਓ ਜਵਾਨੇ ਆਪੇ ਮੇਲੇ ਮੇ ਬੁਲਾਏ ਗੁਰਸੇਵਾ ਤੇ ਸਦਾ ਸੁਭਾਇਆ ਗੁਰਮੁਖ ਸਹਿਜ ਸਮਾਵਣਿਆ ਆਪੇ ਉਜਾ ਉਜਾ ਹੋਈ ਜੇ ਸਾਬ ਖਾਲੇ ਸੋਵੇ ਕੇ ਗੋਈ ਨਾਨਕ ਨਾਮ ਵਸੇ ਕੱਢ ਅੰਦਰ ਆਪੇ ਵੇਖ ਮਖਾਲਣਿਆ ਮਾਜ ਮਲਾ ਤੀਜਾ ਮੇਰਾ ਪ੍ਰਭ ਭਰਪੂਰ ਰਾਇਆ ਸਭ ਤਾਈ ਗੁਰਮੁਖ ਸਾਦੀ ਘਰੀ ਮੈਂ ਪਾਈ ਸਦਾ ਸ੍ਰੀ ਇੱਕ ਮੰਤਾਈ ਗੁਰਮੁਖ ਸੱਚ ਸਮਾਣਿਆ ਹਾ ਵਾਰੀ ਜੋ ਵਾਰੀ ਜਗ ਜੀਵਨ ਮਨ ਸਾਣਿਆ ਹਰ ਜਗ ਜੀਵਨ ਨਿਰਭਰ ਦਾਤਾ ਗੁਰਮਤ ਸਹਿਜ ਸਮਾਣਿਆ ਰਹੋ

ਅੰਦਰ ਮੈਂ ਮੇਰਾ ਜੰਮਣ ਵਰਨਾ ਚੁੱਕੇ ਮੇਰਾ ਗੁਰਮੁਖ ਹੋਏ ਸੋ ਮੈਂ ਵਾਰੇ ਸੱਚੋ ਸੱਚ ਦੁਆਣਾ ਕਾਇਆ ਅੰਦਰ ਪਾਪ ਪੁੰਨ ਦਾਈ ਦੋਏ ਮਿਲ ਕੇ ਸੇਠ ਬਾਈ ਦੋਏ ਮਾਲ ਜਾਇਕ ਰਾਣੇ ਗੁਰਮਤ ਸਹਿਜ ਦਵਾਣਿਆ ਘਾਰੀ ਮਾਏ ਦੂਜਾ ਪਾਏ ਨੇਰਾ ਚੰਨ ਹੋਏ ਛੋਟੇ ਉਮੇ ਮੇਰਾ ਪ੍ਰਗਟ ਸ਼ਬਦ ਐਸੋ ਦਾਤਾ ਅੰਤਰ ਨਾਉ ਦਿਆਣਾ ਅੰਤਰ ਜੋਤ ਪ੍ਰਗਟ ਸੰਸਾਰਾ ਗੁਰ ਸਾਖੀ ਮਿਟਿਆ ਦਿਆਰਾ ਕਮਲ ਮੈਂ ਘਾਸ ਸਦੋਂ ਪਾਇਆ ਜੋਤੀ ਜੋ ਮਿਲਾਣਿਆ ਅੰਦਰ ਮੈਲ ਰਤਨੀ ਭਰੇ ਵੰਡਾਰਾ ਗੁਰਮ ਪਾਏ ਨਾ

ਮਨ ਵਸਾਉਣਿਆ ਮਹਾਰਾਜ ਬੁਲਾ ਦੀਜਾ ਹਰ ਆਪੇ ਮੇਲੇ ਸੇਵਕ ਰਾਏ ਗੁਰ ਕੇ ਸ਼ਬਦ ਬਹੁ ਦੂਜਾ ਜਾਏ ਹਰ ਮਹਲਾ ਸਦਾ ਗੁਣ ਦਾਤਾ ਹਰ ਗੁਣ ਮੈਂ ਆਪ ਸਮਾਉਣਿਆ ਹਉ ਵਾਰੀ ਜੋ ਵਾਰੀ ਸਤ ਸੱਚਾ ਹਿਰਦੇ ਵਸਾਉਣਿਆ ਸੱਚਾ ਨਾਮ ਸਦਾ ਨਿਰਮਲ ਗੁਰ ਸ਼ਬਦੀ ਮਨ ਵਸਾਉਣਿਆ ਰਹੋ ਆਪੇ ਗੁਰਦਾਤਾ ਕਰਮਦਾਤਾ ਸੇਵਨ ਸੇਵੇ ਗੁਰਮਖਰ ਜਾਤਾ ਅੰਮ੍ਰਿਤ ਨਾਮ ਸਦਾ ਜਨ ਸੋਏ ਗੁਰਮਤ ਹਰ ਸਮਾਉਣਿਆ ਇਸ ਗੁਫਾ ਮੇਕ ਤਾਂ ਸੁਹਾਇਆ ਪੂਰੇ ਗੁਰਹਾਂ ਮੇ ਬਰਨ ਜਗਾਇਆ ਅੰਤ ਨਾਮ ਸਲਾਏ ਰੰਗ ਰਾਧੇ ਗੁਰ ਕੇ ਪਾਸੇ ਬਾਣਿਆ ਗੁਰ ਕੇ ਸ਼ਬਦੇ ਗੁਫਾ ਵਿਚਾਰੇ ਨਾਮ ਨਿਰੰਜਨ ਅੰਤਰ ਵਸੇ ਮਰਾਰੇ ਹਰ ਗੁਣ ਗਾਵੇ ਸ਼ਬਦ ਸੁਹਾਏ ਮਿਲ ਪ੍ਰੀ ਤਾਮ ਸੋ ਪਾਵਣਿਆ ਜਮ ਜਗਾਦੀ ਦੂਜੇ ਪਾਏ ਕਰ ਲਾਗੇ ਨਾਉ ਬੋਲੇ ਦੇਸ ਆਏ ਘੜੀ ਮੌਤ ਕਾ ਲੇਖਾ ਲੇ ਰਤੀਓ ਮਾਸਾ ਤੋਲ ਗਡਾਉਣਿਆ ਏੜੀਏ ਵਿੱਚ ਚੇਤੇ ਨਾਈ ਦੂਜੀ ਮੁਟੀ ਰੋਏ ਤਾਈ ਘੜੀ ਕੁਆਲਿਆ ਕਰੋਕ ਲਗਣੀ ਸੁਭਨੇ ਫਿਰ ਨਹੀਂ ਪਾਵਣਿਆ ਏੜੀਏ ਫਿਰ ਮਨ ਵਸਾਇਆ ਪੂਰੇ ਗੁਰ ਦੋ ਲਗਾਇਆ ਕੰਮ

ਬਾਣਿਆ ਸਾਮੇ ਵਰਤੇ ਅੱਗੋ ਸੋਈ ਗੁਰਮੁਖ ਵਿਰਲਾ ਬੁਝੇ ਕੋਈ ਨਾਨਕ ਨਾ ਵਰਤੇ ਜਨ ਸੋਹੇ ਘਰ ਕਿਰਪਾ ਆਪ ਮਿਲਾਵਣਿਆ ਮਾਜ ਮਲਾ ਤੀਜਾ ਮਨਮੁਖ ਬੜੇ ਪੰਡਿਤ ਗਾਏ ਦੂਜੇ ਪਾਏ ਮਾਧੋ ਪਾਏ ਵੇਖਿਆ ਮਾਤੇ ਕੇ ਸੋਚੇ ਨਾਈ ਫਿਰ ਫਿਰ ਚੋਨੀ ਆਵਣਿਆ ਹਉ ਵਾਰੀ ਜੋ ਵਾਰੀ ਉਵੇਂ ਵਾਰ ਮਿਲਾਵਣਿਆ ਗੁਰ ਸੇਵਾ ਤੇ ਹਰ ਮਨ ਵਸਾਇਆ ਹਰ ਰਸ ਸਹਿਜ ਪਿਆਵਣਿਆ ਰਹਾਉ ਵੇਦ ਬਣੇ ਹਰ ਰਸ ਨੀ ਆਇਆ ਬਾਦ ਵਖਾਣੇ ਮੋਹੇ ਮਾਇਆ ਗਿਆਨ ਮਤੀ ਸਦਾ ਅੰਧਿਆਰਾ ਗੁਰਮੁਖ ਬੋਝ ਅਰਗਾਵਣਿਆ ਅਕਦੋਗਦੇ ਸ਼ੋਧ ਆਏ ਗੁਰਮਤੀ ਮਨ ਸੱਚੋ ਪਾਏ ਸੱਚੋ ਸੱਚ ਰਵੇ ਦਰਾਦੀ ਇਹ ਮਨ ਸੱਚ ਰੰਗਾਵਣਿਆ ਜੋ ਸੱਚ ਰਤੇ ਤਿੰਨ ਸੱਚੋ ਪਾਏ ਆਪੇ ਦੇ ਨਾ ਬਚੋ ਦਾਏ ਗੁਰ ਕੇ ਸ਼ਬਦ ਸਦਾ ਸੱਚਾਤਾ ਮਿਲ ਸੱਚੇ ਸੁਖ ਪਾਵਣਿਆ ਕੋਟ ਕਰਦ ਤਨਾ ਮਹਿਲ ਨ ਲਾਗੇ ਗੁਰਮਤ ਸਾਦੀ ਨ ਜਾਗੇ ਨਿਰਮਨ ਨਾਮ ਵਸੇ ਕਟ ਮਿੱਤਰ ਜੋਤੀ ਜੋਤ ਮਿਲਾਵਣਿਆ ਤ੍ਰੈ ਗੁਣ ਵਰੇ ਅਰਦਾ ਤਨ ਜਾਣੇ ਮੋਲੋ ਬੋਲੇ ਗੁਰ ਸ਼ਬਦ ਜਾਣੇ ਮੋਹ ਵਿਆਪੇ ਕੇ ਸੋਚੇ ਨਾਈ ਗੁਰ ਸ਼ਬਦ ਦੀ ਅਰਪਾਵਣਿਆ ਵੇਦ ਵਕਾਰੇ ਤਿਰਬਤ ਮਾਇਆ ਮਨ ਨਾ ਬੂਝੇ ਦੂਜੇ ਮਾਇਆ ਤ੍ਰੈ ਗੁਣ ਬਣਿਆ ਰਹੇ ਕਿ ਨ ਜਾਣੇ ਬਿਨ ਬੂਝੇ ਦੁਖ ਪਾਵਣਿਆ ਜਦ

ਨੇ ਕਰਮੀ ਨਾ ਹੋਏ ਬਰਮ ਸਾਧੀਓ ਮੈਂ ਗਾਏ ਅੰਤਰ ਵਿਵੇਕ ਸਦਾ ਆ ਵਿਚਾਰੇ ਗੁਰ ਸ਼ਬਦੀ ਗੁਣ ਗਾਵਣਿਆ ਹਰ ਸਾ ਸਾਗਰ ਨਿਰਮਲ ਹੋਈ ਸੰਤ ਚੁਕੇ ਨਿਤ ਗੁਰ ਮੋਈ ਇਸਨਾਨ ਕਰੇ ਸਦਾ ਦਰਾਦੀ ਹੋਮੇ ਮੈਲ ਚੁਕਾਵਣਿਆ ਨਿਰਮਲ ਹੰਸਾ ਪ੍ਰੇਮ ਵਿਹਾਰ ਹਰ ਸਰ ਵਸੇ ਹੋਮੇ ਵਾਰ ਐਨ ਸੀਤ ਸ਼ਬਦ ਸਾਚੇ ਹਰ ਸਰ ਵਸ ਬਾਣਿਆ ਮਨਮੁਖ ਸਦਾ ਬਗ ਮੈਲਾ ਹੋਮੇ ਮਲਾਏ ਇਸ਼ਨਾਨ ਕਰੇ ਬ੍ਰਹਮ ਮੈਂ ਆਏ ਜੀਤ ਮਰੇ ਗੁਰ ਸ਼ਬਦ ਚਾਰੇ ਹੋਮੇ ਮੈਲ ਚੁਕਾਵਣਿਆ ਰਤਮ ਦਾਸ ਕਰਦੇ ਪਾਇਆ ਪੂਰੇ ਸਤਿਗੁਰ ਸ਼ਬਦ ਸੁਣਾਇਆ ਗੁਰਮ ਸਾਧੀ ਮਿਟਿਆ ਅੰਧਿਆਰਾ ਕੱਟ ਚਾਨਣ ਆ ਪਛਾਣਿਆ ਆਪ ਆਏ ਤੇ ਆਪੇ ਵੇਖੇ ਸਤਿਗੁਰ ਸੇਵੇ ਸੋਚਾਂ ਲੈ ਕੇ ਨਾਨਕ ਨਾਮ ਵਸੇ ਕਟਿਆਂਤਰ ਗੁਰ ਕਿਰਪਾ ਤੇ ਪਾਵਣਿਆ ਮਾਜ ਮਲਾ ਤੇ ਜਾ ਮਾਇਆ ਮੋਹ ਜਗਤ ਸਮਾਇਆ

ਅਹਿਜੇ ਤਨ ਕੰਤ ਸੰਭਾਲੇ ਕੁਰ ਪ੍ਰਸਾਦੀ ਵੇਖੇ ਨਾਲੇ ਪੇਕੇ ਸਜ ਰਹੇ ਰੰਗ ਰਾਤੀ ਸ਼ਬਦ ਸੰਘਾਰ ਬਿਨਾ ਮਣਿਆ ਸਫਲ ਜਨਮ ਜਿਨ੍ਹਾਂ ਸਤਿਗੁਰ ਪਾਇਆ ਦੂਜਾ ਭਾਵ ਗੁਰ ਸ਼ਬਦ ਚਲਾਇਆ ਏਕੇ ਰਹਿ ਰਹਿਆ ਕੱਟ ਅੰਤਰ ਮਿਲ ਸਤ ਸੰਗਤ ਗੁਣ ਗਾਮਣਿਆ ਸਤਿਗੁਰ ਨੂੰ ਸੇਵੇ ਸੋ ਕਾਹੇ ਆਇਆ ਤ੍ਰਿਕ ਜੀਵਨ ਬਿਰਥਾ ਜਨਮ ਗਵਾਇਆ ਮਨਮੁੱਖ ਨਾਮ ਚੇਤਨ ਆਵੇ ਬਿਨਾਵੇ ਬਹੁਤ ਦੁੱਖ ਪਾਵਣਿਆ ਜਿਨ ਸਿਰਟ ਸਾਜੇ ਸੋਏ ਜਾਣੇ ਆਪੇ ਮੇਲੇ ਸ਼ਬਦ ਪਛਾਣੇ ਨਾਨਕ ਨਾਮ ਮਿਲਿਆ ਤਿਨ ਜਾਣਾ ਕਹੋ ਜਿਨ ਤੁਰ ਮਸਤਕ ਲੇਖ ਲਿਖਾਵਣਿਆ ਮਾਝ ਮਹੱਲਾ ਚੌਥਾ ਆਦਿ ਪੁਰਖ ਪਰਮ ਪਰ ਆਪੇ ਆਪ

ਤੇਸਾ ਰੂਪ ਨਾ ਦੇਖਿਆ ਘੱਟ ਘੱਟ ਦੇਖਿਆ ਗੁਰਮੁਖ ਲਖ ਲਖਾਮਣਿਆ ਰਹਾਉ ਤੂੰ ਦਿਆਲ ਕਿਰਪਾਲ ਪ੍ਰਭ ਸੋਈ ਤੁਧ ਬੈ ਦੂਜਾ ਅਵਰ ਨਾ ਕੋਈ ਗੁਰਪ੍ਰਸਾਦ ਕਰੇ ਨਾਮ ਦੇਵੇ ਨਾਮੇ ਨਾਮ ਸੁਮਾਮਣਿਆ ਤੂੰ ਆਪੇ ਸੱਚਾ ਸਿਜਣਹਾਰਾ ਭਗਤੀ ਪਰੇ ਤੇਰੇ ਭੰਡਾਰਾ ਗੁਰਮੁਖ ਨਾਮ ਮਿਲੇ ਮਨ ਪੀਜੇ ਸਹਿ ਸਮਾਧ ਲਗਾਵਣਿਆ ਆਂਦਨ ਗੁਣ ਗਾਵਾਂ ਪ੍ਰਭ ਤੇਰੇ ਤੋਂ ਸਲਾਮੀ ਪ੍ਰੀਤ ਮੇਰੇ ਤੁਧ ਬਿਨ ਅਵਰ ਨਾ ਕੋਈ ਸਾਜਾਚਾ ਗੁਰਪ੍ਰਸਾਦੀ ਤੂੰ ਪਾਵਣਿਆ ਅਗਮ ਗੋਚਰ ਮਿੱਤ ਨਹੀਂ ਪਾਈ ਆਪਣੀ ਕਿਰਪਾ ਕਰੇ ਤੇ ਤੂੰ ਲੈ ਮਲਾਈ ਪੂਰੇ ਗੁਰਤੇ ਸ਼ਬਦ ਧਿਆਈ ਪੂਰੇ ਗੁਰਤੇ ਸ਼ਬਦ ਧਿਆਈਏ ਸ਼ਬਦ ਸੇਵ ਸੁਖ ਪਾਵਣਿਆ ਰਸਨਾ ਗੁਣਮਤੀ ਗੁਣ ਗਾਵੇ ਨਾਮ ਸਲਾਹੇ ਸੱਚੇ ਭਾਵੇ ਗੁਰਮੁਖ ਸਦਾ ਰਾਹੇ ਰੰਗ ਰਾਤੀ ਮਿਲ ਸੱਚੇ ਸੋਭਾ ਪਾਵਣਿਆ ਮਨਮੋਹ ਕਰਮ ਕਰੇ ਹੰਕਾਰੀ ਜੂਏ ਜਨਮ ਸਾਬਾ ਜੀ ਹਾਰੀ ਅੰਤਰ ਲੋ ਮਹੰਗੋ ਬਾਰਾ ਫਿਰ ਫਿਰ ਅਮਨ ਜਾਵਣਿਆ ਆਪੇ ਕਰਤਾ ਦੇ ਵਡਿਆਈ ਜਿਨਕੋ ਵਾਪ ਮਲਿਖਤ ਤੁਰ ਪਾਈ ਨਾਨਕ ਨਾਮ ਮਿਲੇ ਪਉ ਪੰਜਨ ਗੁਰਪੁਰ ਸ਼ਬਦੀ ਸੁਖ ਪਾਵਣਿਆ ਮਾਝ ਮਹੱਲਾ ਪੰਜਵਾਂ ਘਰ ਪਹਿਲਾ ਅੰਤਰ ਲਖ ਨਾ ਜਾਈ ਲਖਿਆ ਨਾਮ ਰਤਨ ਜੇ ਗੁਜਾ ਰੱਖਿਆ ਅਗਮ ਗੋਚਰ ਸਭ ਤੇ ਉੱਚਾ ਗੁਰ ਕੇ ਸ਼ਬਦ ਲਖਾਵਣਿਆ ਹੋ ਵਾਰੀ ਜੀ ਓ ਵਾਰੀ ਕਲ ਮੈਂ ਨਾਮ ਸੁਣਾਵਣਿਆ ਸੰਤ ਪਿਆਰੇ ਸੱਚੇ ਧਾਰੇ ਵਡਭਾਗੀ ਦਰਸ਼ਨ ਪਾਵਣਿਆ ਰਹਾਓ ਸਾ

ਆਪੇ ਪਾਉਣਾ ਧਰਤੀ ਸੇਵਕ ਪਾਇਕ ਚੰਨਾ ਖਾਣੀ ਬਾਣੀ ਸਰਬਨਿਵਾਸੀ ਸਭਨਾ ਕੇ ਮਨ ਭਾਵਣਿਆ ਸਾਚਾ ਸਾਹਿਬ ਗੁਰਮੁਖ ਜਾਪੇ ਪੂਰੇ ਗੁਰਤ ਸਭ ਜਾਪੇ ਜਨ ਪੀਆ ਸਹੀ ਤ੍ਰਿਪਤਾਸੇ ਸੱਚੇ ਸੱਚ ਹੰਗਾ ਬਣਿਆ ਤਿਸ ਘਰ ਸਹਸਾ ਸੋਈ ਸਹੇਲਾ ਨੰਦ ਬਨੋਦ ਕਰੇ ਸਦ ਕੇਲਾ ਸੋਤਣ ਮਹੰਤਾ ਸੋਵੜ ਹਾਸਾ।

ਲਵੇ ਨਾ ਕੋਈ ਲਾਮਣਿਆ ਜਿਸਨੂੰ ਤੂੰ ਬਿਠਾ ਜਿਸਨੂੰ ਤੂੰ ਤੁੱਠਾ ਜੋ ਤੁਦ ਧਿਆਏ ਸਾਜਨਾ ਕਹਿ ਮੰਤਰ ਕੋ ਮਾਏ ਆਪ ਤਰੇ ਸਗਲੇ ਕੁਲ ਤਾਰੇ ਤੇ ਤੇ ਦਰਗੇ ਠਾਕ ਨਾ ਪਾਵਣਿਆ ਤੂੰ ਵੱਡਾ ਤੂੰ ਉੱਚੋ ਉੱਚਾ ਤੂੰ ਬੇਅੰਤ ਅਤ ਮੂਚੋ ਮੂਚਾ ਹੋ ਕੁਰਬਾਨੀ ਤੇਰੇ ਹੋਂਗਾ ਨਾਨਕ ਦਾਸ ਦੋ ਸਾਵਣਿਆ ਮਾਜ ਮਹੱਲਾ ਪੰਜਵਾਂ ਕਮ ਸਮੋਤਾ ਕਮ ਸਜੋਤਾ ਕਹੋ ਸੁਗਿਆਨੀ ਕਹੋ ਸੁਭਗਤਾ ਕਹੋ ਸੁਗ੍ਰਹੀ ਕੌਣ ਹੋ ਦਾਸੀ ਕਹੋ ਸੁਕੀਮਤ ਪਾਏ ਜੀਓ ਕਿਨ ਬਿਦ ਵਾਧਾ ਕਿਨ ਬਿਦ ਛੁੱਟਾ ਕਿਨ ਬਿਦ ਆਵਾਂ ਜਾਵਾਂ ਟੁੱਟਾ ਕੌਣ ਕਰਮ ਨਹਿ ਕਰਮ ਕੌਣ ਕਰਮ ਕੌਣ ਨਹਿ ਕਰਮਾ ਕੌਣ ਸੋ ਕਹੇ ਕਹਾਏ ਜੀਓ ਕੌਣ ਸੁ ਸੁਖਿਆ ਕੌਣ ਸੋ ਦੁਖਿਆ ਕੌਣ ਸੋ ਸਣਮੁਖ ਕਹੋ ਸੋ ਵਿਮੁਖਿਆ ਕਿਨ ਬਿਦ ਮਿਲਿਆ ਕਿਨ ਵਿਛਰੇ ਇਹ ਬਿਦ ਕੌਣ ਪ੍ਰਗਟਾਏ ਜੀਓ ਕੌਣ ਸੁਖਰ ਜਿਤ ਤਾਪਤ ਰਹਿਤਾ ਕੌਣ ਉਪਦੇਸ਼ ਜਿਤ ਦੁੱਖ ਸਾਮ ਸੁਖ ਸਮ ਸਹਿਤਾ ਕੌਣ ਸੁਚਾਲ ਜਿਤ ਪਾਰ ਬੰਤ ਆਏ ਕਿਨ ਬਿਦ ਕੀਰਤਨ ਗਾਏ ਜੀਓ ਗੁਰਮੁਖ ਮੁਕਤਾ ਗੁਰਮੁਖ ਜੋਤਾ ਗਿਆਨ ਗੁਰਮੁਖ ਗਿਆਨੀ ਗੁਰਮੁਖ ਭਗਤਾ ਧਨ ਗ੍ਰਹਿ ਉਦਾਸੀ ਗੁਰਮੁਖ ਗੁਰਮੁਖ ਕੀਮਤ ਪਾਏ ਜੀਓ ਹਮੇ ਵਾਧਾ ਗੁਰਮੁਖ ਛੁੱਟਾ ਗੁਰਮੁਖ ਅਮ ਜਾਮ ਟੁੱਟਾ ਗੁਰਮੁਖ ਕਰਮ ਗੁਰਮੁਖ ਕਰਮ ਗੁਰਮੁਖ ਨਹਿ ਕਰਮਾ ਗੁਰਮੁਖ ਕਰੇ ਸੋ ਵਾਏ ਜੀਓ ਗੁਰਮੁਖ ਸੁਖਿਆ ਮਨਮੁਖ ਦੁਖੀਆ ਗੁਰਮੁਖ ਸਣਮੁਖ ਮਨਮੁਖ ਬੇਮੁਖੀਆ ਗੁਰਮੁਖ ਮਿਲੇ ਮਨਮੁਖ ਵਿਛਰੇ ਗੁਰਮੁਖ ਬਿਦ ਪ੍ਰਗਟਾਏ ਜੀਓ ਗੁਰਮੁਖ ਅੱਖਰ ਜਿਦ ਤਾਪਤ ਰਹਿਤਾ ਗੁਰਮੁਖ ਉਪਦੇਸ਼ ਸੁਖ ਦੁੱਖ ਸੁਖ ਸਮ ਸਹਿਤਾ ਗੁਰਮੁਖ ਚਾਲ ਜਿਤ ਪਾਰਮ ਤਿਆਏ ਗੁਰਮੁਖ ਕੀਰਤਨ ਗਾਏ ਜੀਓ ਸਗਲੇ ਬੰਤ ਬਣਾਏ ਆਪੇ ਆਪੇ ਕਰੇ ਕਰਾਏ ਥਾਪੇ ਇਸ ਇਕਸ ਤੇ ਹੋਏ ਆਨੰਦਾ ਨਾਨਕ ਇਕ ਸਮੈ ਸਮਾਏ ਜੀਓ ਮਾਜ ਮਹੱਲਾ ਪੰਜਵਾਂ ਪ੍ਰਭ ਬਨਾਸੀ ਤਾਂ ਕਿਆ ਕਾੜਾ ਹਰ ਭਗਵੰਤਾ ਦਾ ਜਨ ਖਰਾ ਸੁਖਾਲਾ ਜੀ ਪ੍ਰਾਣ ਮਾਨ ਸੁਖਦਾਤਾ ਤੂੰ ਕਰੇ ਸੋਈ ਸੁਖ ਪਾਵਣਿਆ ਵਾਰੀ ਜੀਓ ਵਾਰੀ ਗੁਰਮੁਖ ਮਨ ਤਨ ਪਾਵਣਿਆ ਤੂੰ ਮੇਰਾ ਪ੍ਰਭ ਤੂੰ ਮੇਰਾ ਉਲਾ ਤੂੰ ਸੰਗ ਲਵੇ ਨਾ ਲਾਮਣਿਆ ਰਹਾਉ ਤੇਰਾ ਕੀਤਾ ਜਿਸ ਲਾਗੇ ਮਿੱਠਾ ਘਟ ਘਟ ਪਾਰ ਬ੍ਰਹਮ ਤਿਨ ਜਨ ਡੀਠਾ ਥਾਂ ਥਨੰਤਰ ਤੂੰ ਹੈ ਤੂੰ ਏਕੋ ਇੱਕ ਵਰਤਾਮਣਿਆ ਸਕਲ ਮਨੋਰਥ ਤੂੰ ਦੇ ਮਨਹਾਰਾ ਭਗਤੀ ਪਰੇ ਤੇਰੇ ਭੰਡਾਰਾ ਦਇਆ ਧਾਰ ਰੱਖੇ ਤੁਦ ਸਹੀ ਪੂਰੇ ਕਰਮ ਸਮਾਵਣਿਆ ਅੰਧ ਕੋਪ ਤੇ ਕਾਢੇ ਚਾੜੇ ਕਰ ਕਿਰਪਾ ਦਾਸ ਨਦਰ ਨਿਹਾਲੇ ਗੁਣ ਗਾਵੇ ਪੂਰਨੇ ਅਬਨਾਸੀ ਕਹਿ ਸੰਤੋਟ ਨ ਆਮਣਿਆ ਇੱਥੇ ਉੱਥੇ ਤੂੰ ਹੈ ਰਖਵਾਲਾ ਮਾਤ ਗਰਭ ਮੈਂ ਤੁਮ ਹੀ ਪਾਲਾ ਮਾਇਆ ਅਗਨ ਨਾ ਪੋਹੇ ਤਿਨ ਕੋ ਰੰਗ ਰਤੇ ਗੁਣ ਗਾਵਣਿਆ ਕਿਆ ਗੁਣ ਤੇਰੇ ਅਕ ਸੰਭਾਲੀ ਮੰਤਨ ਅੰਤਰ ਤੁਧ ਨਦਨ ਨਿਹਾਲੀ ਤੂੰ ਮੇਰਾ ਮੀਤ ਸਾਜਨ ਮੇਰਾ ਸਵਾਮੀ ਤੁਧ ਬਿਨ ਅਬ ਨ ਜਾਣਿਆ ਜਿਸ ਕੋ ਤੂੰ ਪ੍ਰਭ ਪੈ ਸਹਾਈ ਤੇ ਤੱਤੀ ਵਾਹ ਨ ਲੱਗੇ ਕਾਈ ਤੂੰ ਸਾਹਿਬ ਸਰਨ ਸੁਖਦਾਤਾ ਸਤ ਸੰਗਤ ਜਪ ਪ੍ਰਗਟਾਵਣਿਆ ਤੂੰ ਊਚ ਥਾ ਅਪਾਰ ਮੁੱਲਾ ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ ਤੂੰ ਮੀਰਾ ਸਾਚੀ ਠੁਕਰਾਈ ਨਾਨਕ ਬਲਬ ਜਾਮਣਿਆ ਮਾਜ ਮਹੱਲਾ ਪੰਜਵਾਂ ਕਰ ਦੂਜਾ ਨਿਤ ਨਿਤ ਦਾਇ ਸੰਭਾਲੀਏ ਮੂਹ ਨ ਮਨੋ ਵਸਾਰੀਏ ਰਹਾਓ ਸੰਤਾਂ ਸੰਗਤ ਪਾਈਏ ਜਿੱਤ ਜਮ ਕੇ ਪੰਥ ਨਾ ਜਾਈਏ

ਜਪਨਾ ਸੋ ਸੂਰਾ ਪ੍ਰਧਾਨ ਸੋ ਮਸਤਕ ਦਸਕੇ ਪਾਗ ਜੀਓ ਮਨ ਮਦੇ ਪ੍ਰਭ ਅਗਵਾ ਗਿਆ ਇਹ ਰਸ ਭੋਗਣ ਪਾਸਾ ਗਿਆ ਮੰਦਾ ਮੂਰ ਨਾ ਉਪਜਿਆ।

ਘਰ ਤੀਜਾ ਹਰ ਜਪ ਜਪੇ ਮਨ ਧੀਰੇ ਰਹਾਓ ਸਿਮਰ ਸਿਮਰ ਗੁਰ ਦੇਹੋ ਮਿਟ ਗਏ ਪਹਿ ਦੂਰੇ ਸਨ ਆਵੇ ਪਾਰ ਬ੍ਰਹਮ ਕੀ ਤਾਂ ਫਿਰ ਕਾਹੇ ਝੂਰੇ ਚੰਨ ਸੇਵ ਸੰਤ ਸਾਧਕੇ ਸਗਲ ਮਨੋਰਥ ਪੂਰੇ ਘਟ ਘਟ ਇੱਕ ਵਰਤਦਾ ਜਲ ਥਲ ਮਹਿਲ ਪੂਰੇ ਪਾਪ

ਘਰ ਹਰਕੰਤ ਨ ਪ੍ਰਗਟੇ ਪਠ ਨਗਰ ਸੇ ਗ੍ਰਾਮ ਸਰਬ ਸੰਗਾਤ ਬੋਲ ਰਸ ਸੋ ਦੇਹੀ ਸਭ ਖਾਮ ਪ੍ਰਾਪ ਸਵਾਮੀ ਕੰਤ ਵਿਹੁਨੀਆ ਮੀ ਸੱਜਣ ਸਭ ਜਾਮ ਨਾਨਕੇ ਬਨੰਤਿਆ ਕਰ ਕਿਰਪਾ ਦਿਜ ਨਾਮ ਹਰ ਮੇਲੇ

ਆਖਣ ਮੈਂ ਇੱਕ ਖਿਣ ਤਿਸ ਬੈ ਜੀਵਨਾ ਬਿਥਾ ਜਨਮ ਬਿਥਾ ਜਨਮ ਬਜਨਾ ਜਲ ਥਲ ਮਹਿਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਜਿਤਨ ਆਵੇ ਕਿਤਲਾ ਦੁੱਖ ਗਨਾ ਜਿੰਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਥਾਂ ਤਿੰਨਾ ਭਾਗ ਮਨਾ ਹਰ ਦਰਸ਼ਨ ਕੋ ਮਨ

ਲਿਖਿਆ ਸਦੈਨ ਵਿਹਾਣੇ ਪਛਤਾਣੇ ਉੱਠ ਚੱਲੀ ਗਈ ਨਿਰਾਸ ਜਿਨ ਕੋ ਸਾਧੂ ਭੇਟੇ ਸੋ ਦਰਗੇ ਹੋਏ ਖੁਲਾਸ ਕਾਕੇ ਪਾ ਪ੍ਰਭ ਆਪਣੇ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਪ੍ਰਾਪ ਤੁਸ ਮੈਂ ਦੂਜਾ ਕੋੜੀ ਨਾਨਕੀ ਅਰਦਾਸ ਅਸਾਹ ਸਹਨ

ਮਾਸ ਥਸੇ ਕਾਟਿਆ ਜਨ ਪੂਰਾ ਗੁਰੁ ਮਿਹਰਮਾਨ ਫਲਗਨੰਦ ਪਾਜਨਾ ਸੱਜਣ ਪ੍ਰਗਟੇ ਆਏ ਸੰਤ ਸਵਾਮੀ ਰਾਮੇ ਕਰ ਕਰ ਕਿਰਪਾ ਦੀਆ ਮਿਲਾਏ ਸੇ ਸਵਾਮੀ ਸਭ ਸੁਖ ਦੁੱਖ ਨਹੀਂ ਜਾਏ ਇਸ ਪੁੰਨੀ ਵਡ ਭਾਗਨੀ ਬਰਪਾਇਆ ਹਰ ਰਾਏ ਮਿਲ ਸਖਿਆ ਮੰਗਲ ਗਾਵੀ ਗੀਤ ਗੋਬਿੰਦ ਲਾਏ

ਨਾਨਕ ਚੰਨੀ ਪਾਏ ਫਲਗੁਣ ਨਿਤ ਸਲਾਹੇ ਜਿਸੋ ਤਿਲ ਨਾ ਤੁਮਾਏ ਜਿਨ ਜਿਨ ਨਾਮ ਧਿਆਇਆ ਤਿਨਕੇ ਕਾਜ ਸਰੇ ਹਰ ਗੁਰ ਪੂਰਾ ਰਾਧਿਆ ਦਰਗੇ ਸੱਚ ਖਰੇ ਸਰਬ ਸੁਖਾ ਨਿਧ ਚਰਨ ਹਰ ਪਵਜਲ ਬਿਖਮ ਤਰੇ ਪ੍ਰੇਮ ਭਗਤ ਤਿਨ ਪਾਇਆ ਪ੍ਰੇਮ ਭਗਤ ਤਿਨ ਪਾਇਆ ਵਿਖਿਆ ਨਹਿ ਜਰੇ ਕੂੜ ਗਏ ਦੁਬਦਾ ਨਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਭ ਸਿਮ ਦੇ ਮਨ ਅੰਦਰ ਏਕ ਤਰੇ ਮਹਾਂਦੇਵ ਸਮੂਰਤ ਭਲੇ ਜਿਸ ਕੋ ਨਦਰ ਕਰੇ

ਸਾਦ ਬੋਧ ਕਿਸ਼ਨ ਤਨਾ ਪਾਰਾ ਬਾਰ ਸੇਵਾ ਜਤ ਸੁਭਾਵਤੀ ਸੰਤਾਂ ਕੇ ਹੋਏ ਸਾਰ ਦੀਨਾ ਨਾ ਦਿਆਲ ਦੇਵ ਪਤਤ ਉਧਾਰਨ ਹਾਰ ਆ ਜਗਾ ਦੀ ਰੱਖਦਾ ਸਚ ਨਾਮ ਕਰਤਾਰ ਕੀਮਤ ਕੋ ਨ ਜਾਣੀ ਕੋ

ਤਿਤ ਦਿਨ ਹਰ ਪਰਸੀ ਗੁਰ ਕੇ ਪਾਉ ਵਾਰ ਮਾਜਕ ਤਥਾ ਸਲੋਕ ਮਹੱਲਾ ਪਹਿਲਾ ਮਲਕ ਮਰੀ ਤਥਾ ਚੰਦੜਾ ਸੁਹਿਆ ਕੇ ਧੁਨੀ ਕਾਮਨੀ ਏਕ ਓਂਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਸਲੋਕ ਮਹੱਲਾ ਪਹਿਲਾ ਗੁਰਦਾਤਾ ਗੁਰ ਹਵੇ ਕਾਰ ਗੁਰੂ ਦੀਪਕ ਤਲੋਏ ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਏ ਮਹੱਲਾ ਪਹਿਲਾ

ਜਿਉ ਪਾਇ ਤਾਂ ਸਾਜਿਆ ਰੱਖਿਆ ਬੰਤ ਬਣਾਏ ਅੱਖੀ ਦੇਖੇ ਜਿਹਾ ਬੋਲੇ ਕੰਨੀ ਸੁਤ ਸਮਾਏ ਪੈਰੀ ਚੱਲੇ ਹੱਥੀ ਕੰਨਾ ਦਿੱਤਾ ਪਹਿਨੇ ਖਾਏ ਜਿਨ ਰਾਜ ਰਜ

ਜਾਣੀਏ ਸੁਰਤ ਮਤ ਚਿਤਾਈ ਤੱਕ ਹੀ ਸੁਰਤ ਮਤ ਚਿਤਾਈ ਤੱਕ ਹੀ ਕਿਆ ਕਰੇ ਅੱਖ ਵਖਾਣੀਏ ਅੰਤਰ ਵਾਹ ਕੇ ਕਰਮ ਕਮਾਵੇ ਜੋ ਸੋ ਚਹੁ ਕੁੰਡੀ ਜਾਣੀਏ ਜੋ ਧਰਮ ਕਮਾਵੇ ਤਿਸ ਧਰਮ ਨਾਉ ਹੋਵੇ ਪਾਪ ਕਮਾਵੇ ਪਾਪੀ ਜਾਣੀਏ ਤੂੰ ਆਪੇ ਖੇਲ ਕਰੇ।

ਪਹਿਲਾ ਵਾਤਰ ਪਖਾਲ ਪਖਾਲੇ ਕਾਇਆ ਆਪੇ ਸੰਜਮ ਹੋਵੇ ਅੰਤਰ ਅੰਤਰ ਮੈਲ ਲੱਗੇ ਨੇ ਜਾਣੇ ਬਾਹਰੋਂ ਮਲ ਮਲ ਧੋਵੇ ਅੰਧਾ ਅੰਧਾ ਭੁੱਲ ਪਾਇਆ ਜਮਜਾਲੇ।

ਪਾਇਆ ਮੂਰਖ ਭੋਗੇ ਭੋਗ ਦੁੱਖ ਸਭਾਇਆ ਸੁਖੋਂ ਉੱਠੇ ਰੋਗ ਪਾਪ ਕਮਾਇਆ ਹਰਖੋ ਸੁਖ ਵਿਜੋਗ ਪਾਏ ਖੁਪਾਇਆ ਮੂਰਖ ਗੰਤ ਗਨਾਏ ਝਗੜਾ ਪਾਇਆ ਸਤਿਗੁਰੂ ਹੱਥ ਨਬੇੜ ਝਗੜ ਚੁਕਾਇਆ ਕਰਤਾ ਕਰੇ ਸੋਗ ਨਾ ਚਲੇ ਚਲਾਇਆ ਸਲੋਕ ਮਹੱਲਾ ਪਹਿਲਾ ਕੂੜ ਬੋਲ ਮਰਦਾਰ ਖਾਏ ਅਵਰਿੰਨ ਗੁਸਮ ਜਹਮ ਜਾਏ ਮੁੱਠਾ ਆਪ ਮੁਹਾਵੇ ਸਾਥੇ ਨਾਨਕ ਐਸਾ ਆਗੂ ਜਾਪੇ ਮਹੱਲਾ ਚੌਥਾ ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਮੁੱਖ ਸੱਚ ਲਾਏ ਉਹ ਹਰ

ਭਾਰ ਭਰ ਧੋਵਾ ਆਪਣਾ ਬੁਝਾ ਲੁੱਕ ਬੁਝਾਈ ਐਸਾ ਆਗੂ ਐਸਾ ਆਗੂ ਹੋਵਾਂ ਨਾਨਕ ਅੰਧਾ ਹੋਏ ਕੇ ਦੱਸੇ ਰਾਹੇ ਸਭ ਸੋ ਮੁਹਾਵੇ ਸਾਥੇ ਅੱਗੇ ਗਿਆ ਮੂਹੇ ਮੂਹੇ ਪਾਹੇ ਨਾ ਐਸਾ ਆਗੂ ਜਾਪੇ ਪੌੜੀ ਮਹਾਰੁਤੀ ਸਭ ਤੂੰ ਕੜੀ ਮੁਰਤ ਬੇਚਾਰਾ ਧੁਗਨ ਤੇ ਕਿਣ ਪਾਇਓ ਸੱਚੇ ਅਲਖ ਅਪਾਰਾ ਪੜਿਆ ਮੂਰਖ ਆਖੇ ਜਿਸ ਲਭ ਲੋਭ ਹੰਕਾਰਾ ਨਾਹੋਂ ਪੜੀਏ ਨਾ ਬੁੱਝੇ ਗੁਰਮਤੀ ਵਿਚਾਰਾ ਗੁਰਮਤੀ ਨਾਮ ਧਨ ਖੱਟਿਆ ਭਗਤੀ ਪਰੇ ਭੰਡਾਰਾ ਨਿਰਮਲ ਨਾਮ ਮੰਨਿਆ ਨਿਰਮਲ ਨਾਮ ਮੰਨਿਆ ਤਾਂ ਸੱਚੇ ਸੱਚਿਆਰਾ ਜਿਸਦਾ ਜੀਓ ਪੁਰਾਣ ਅੰਤ ਜੋਤ ਪਾਰਾ ਸੱਚਾ ਸਾਉ ਇੱਕ ਤੂੰ ਹੋ ਜਗਤ ਬੰਜਾਰਾ ਸਲੋਕ ਮਹੱਲਾ ਪਹਿਲਾ ਮਿਹਰ ਮਸੀਤ ਸਿਦਕ ਮੁਸਲਾ ਹੱਕ ਹੁਲਾਲ ਕੁਰਾਨ ਸਰਮ ਸੁਨਤ ਸੀਲ ਰੋਜਾ ਹੋ ਮੁਸਲਮਾਨ ਕਰਨੀ ਕਾਬਾ

ਪਹਿਲਾ ਪੰਜ ਨਵਾਜਾ ਭਗਤ ਪੰਜ ਪੰਜਾ ਪੰਜ ਨੌ ਪਹਿਲਾ ਸੱਚ ਹਲਾਲ ਦੋਹੇ ਤੀਜਾ ਖੈਰ ਖਦਾਓ ਚੌਥੀ ਨੀਤ ਰਾਸ ਮਨ ਪੰਜਵੀਂ ਸਿਫਤ ਸੁਨਾਏ ਕਰਮੀ ਕਲਮਾ ਆਕੇ ਤਾਂ ਮੁਸਲਮਾਨ ਸਦਾਏ ਨਾਨਕ ਜੇਤੇ ਕੁੜਿਆਰ ਕੂੜੇ ਕੂੜੀ ਪਾਏ ਪੌੜੀ ਇੱਕ ਰਤਨ ਪਦਾਰਥ ਵੰਜਦੇ ਇੱਕ ਕੱਚੇ ਦੇਵ ਪਾਰਾ ਸਤਿਗੁਰ ਤੁੱਠੇ ਪਾਇਨ ਅੰਦਰ ਰਤਨ ਭੰਡਾਰਾ ਵਿਨ ਗੁਰ ਕਿਨੇ ਨਾ ਲੱਦਿਆ ਅੰਦੇ ਭੌਂਕੇ ਮੋਏ ਕੁੜਿਆਰਾ ਮਨਮੁਖ ਦੂਜੇ ਪੰਚ ਮੋਏ ਨਾ ਬੁਝੇ ਬਚਾਰਾ ਇਕਸ ਬਾਜੋ ਦੂਜਾ ਕੋ ਨਾਹੀਂ ਕਿਸੇ ਅੱਗੇ ਕਰੇ ਪੁਕਾਰਾ ਇੱਕ ਨਿਰਧਨ ਸਦਾ ਭਾਉਦੇ ਇੱਕ ਨਾ ਭਰੇ ਤੋ ਜਾਰਾ ਬਿਨ ਨਾਵੇ ਹੋਰ ਤਨ ਨਾਹੀਂ ਹੋਰ ਵਿਖਿਆ ਸਭ ਸਾਰਾ ਨਾਨਕ

ਆਵੇ ਆਵਲ ਔਲ ਦੀਨ ਕਰ ਮਿੱਠਾ ਮਸਕਲ ਮਾਨਾ ਮਾਲ ਮੁਸਾਵੇ ਹੋਏ ਮੁਸਲਮ ਦੀਨ ਮੁਹਾਵੇ ਮਰਨ ਜਿਮਨ ਤਾਂ ਪਰਮ ਚੁਕਾਵੇ ਰੱਬ ਕੀ ਰਜਾਏ ਮੰਨੇ ਸਰੀਰ ਉੱਪਰ ਕਰਤਾ ਮੰਨ ਕਰਤਾ ਮੰਨੇ ਆਪ ਗਵਾਵੇ ਤੋ ਨਾਨਕ ਸਰਬ ਜੀਆ ਮਿਹਰਮੰਤ ਹੋਏ ਤਾਂ ਮੁਸਲਮਾਨ ਕਹਾਵੇ ਮਹੱਲਾ ਚੌਥਾ ਪਰ ਕਾਮ ਕ੍ਰੋਧ ਝੂਠ ਨਿੰਦਾ ਤਜ ਮਾਇਆ ਹੰਕਾਰ ਚੁਕਾਵੇ ਤਜ ਕਾਮ ਕਾਮਨੀ ਮੋ ਤਜਨ ਅੰਜਨ ਮਾਹੇ ਨਿਰੰਜਨ ਪਾਵੇ ਤਜ ਮਾਨ ਅਭਿਮਾਨ ਪ੍ਰੀਤ ਸੁਤਦਾਰਾ ਤਜ ਪਿਆਸ ਆਸ ਰਾਮ ਲਿਵ ਲਾਵੇ ਨਾਨਕ ਸਾਚਾ ਮਨ ਵਸੇ ਸਚ ਸ਼ਬਦ ਹਰ ਸਚ ਸ਼ਬਦ ਹਰ ਨਾਮ ਸਮਾਵੇ ਪੌੜੀ ਰਾਜ ਰਹਿਤ ਸੁਧਾਰ ਕੋਈ ਨ ਰਸਿਓ ਹਟ ਪੱਟਣ ਬਜਾਰ ਹੁਕਮੀ ਟਸਿਓ ਪੱਕੇ ਬੰਕ ਦੁਬਾਰ ਮੂਰਖ ਜਾਣੇ ਆਪਣੇ ਗਰਭ ਭਰੇ

ਕੁਦਰਤੀ ਸਨਾਖਤ ਕੁਦਰਤੀ ਸਲੋਕ ਮਹੱਲਾ ਪਹਿਲਾ ਨਦੀਆਂ ਹੋਵੇ ਤਿਣ ਹਾਂ ਸੁਮ ਹੋਵੇ ਦੁਧ ਕੀਓ ਸਗਲੀ ਧਰਤੀ ਸੱਕਰ ਹੋਵੇ ਖੁਸ਼ੀ ਘਰੇ ਨਿਤ

ਵੀ ਤੂੰ ਹੈ ਸਲਾਣਾ ਆਖਣ ਲਹਿ ਨਚਾਓ ਮਹੱਲਾ ਪਹਿਲਾ ਜੇ ਦੇਵੇ ਦੁੱਖ ਲਾਏ ਪਾਪ ਗਏ ਤੂੰ ਰਾਹੋ ਰਤ ਪੀਣੇ ਰਾਜੇ ਸਿਰੇ ਉੱਪਰ ਰੱਖੇ ਇਹ ਵੇ ਜਾਪੇ ਭਾਓ

ਆਪਣਾ ਪਛਾਣੀ ਕਲਹਿ ਬੁਰੀ ਸੰਸਾਰ ਵਧ ਖਪੀਏ ਬਿਨ ਨਾਵੇ ਵਕਾਰ ਭੰਭੇ ਪੱਚੀਏ ਰਾਹ ਦੋਵੇਂ ਇੱਕ ਜਾਣੇ ਸੋਈ ਸਿੱਧ ਸੀ ਕੁਫਰ ਹੋਆ ਕੁਫਰਾਣੇ ਪਾਇਆ ਦੱਜ ਸੀ ਸਭ ਦੁਨੀਆਂ ਸੁਭਾਨ ਸੱਚ ਸਮਾਈਏ ਸੰਜੇ ਦਸ ਦੇਵਾਨ ਆਪ ਗਵਾਈਏ ਮਹੱਲਾ ਪਹਿਲਾ ਸਲੋਕ ਜੋ ਸੀ

ਸਹਿ ਕਰਾਇਆ। ਮੈਂ ਹਰਬੰਦ ਬਾਸਾ ਸੁਖਦਾਏ, ਇੱਕ ਤੂੰ ਹੀ ਮਹੱਲਾ ਪਹਿਲਾ। ਨਾ ਦੇਵ ਦਹਨ ਮਾਨਰਾ, ਨਾ ਸਿਰ ਸਾਧ ਕਾਤਰਾ ਅਸਤ ਏਕ, ਜਿਗਰ ਕੂੰ ਹੀ ਇੱਕ ਤੂੰ ਹੀ ਮਹੱਲਾ ਪਹਿਲਾ। ਨਾ ਦਾਦੇ ਦੇ ਹੰਤ ਆਦਮੀ, ਨਾ ਸਪਤ ਜਿਹਰ ਜਮੀ, ਅਸਤ ਏਕ ਦਿਗਰ ਕੋਈ ਇੱਕ ਤੂੰ ਹੀ ਮਹੱਲਾ ਪਹਿਲਾ। ਨਾ ਸੂਰ ਸੱਸ ਮੰਡਲੋ, ਨਾ ਸਪਤ ਦੀਪ ਨਹਿ ਜਲੋ, ਅੰਨ ਪਾਉਣ ਥਿਰ ਨਾ ਕੋਈ ਇੱਕ ਤੂੰ ਹੀ ਮਹੱਲਾ ਪਹਿਲਾ। ਨਾ ਰਿਜਕ ਦਸਤ ਆ ਕਸੇ, ਹਮਾਰਾ ਹਮਾਰਾ ਏਕ ਆਸ ਵਸੇ ਅਸਤ ਏ।

ਇੱਕ ਤੂੰ ਹੀ ਪੌੜੀ ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ ਗੁਰਮਤੀ ਆਪ ਗਵਾਏ ਸੱਚ ਪਛਾਣਿਆ ਸੱਚ ਤੇਰਾ ਦਰਬਾਰ ਸ਼ਬਦ ਨਿਸਾਣਿਆ ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ ਮਨਮੁਖ ਸਦਾ ਕੁੜਿਹਾਰ ਪਰਮ ਭੁਲਾਣਿਆ ਵਿਸਤਰਾ ਅੰਦਰ ਵਾਸ ਵਾਸ ਸਾਧ ਨਾ ਜਾਣਿਆ ਬਿਨ ਆਵੇ ਦੁੱਖ ਪਾਏ ਆਮ ਜਾਣਿਆ ਨਾਨਕ ਪਾਰਖ ਆਪ ਜਿਨ ਖੁੱਟਾ ਖਰਾ ਪਛਾਣਿਆ।

ਨਾ ਸੁਖ ਨਿਵਾਸ ਫਿਰ ਫਿਰ ਆ ਗਏ ਦੁਨੀਆਂ ਖੋਟੀ ਰਾਸ ਕੂੜ ਕਮਾਈਏ ਨਾਨਕ ਸੱਚ ਖਰਾ ਸਲਾਹ ਪਤ ਸਿਉ ਜਾਗੇ ਸਲੋਕ ਮਹੱਲਾ ਪਹਿਲਾ ਤੁਧ ਭਾਵੇ ਤਾਂ ਵਾਵੇ ਗਾਵੇ ਤੁਧ ਭਾਵੇ ਤਾਂ ਵਾਹੇ ਗਾਵੇ ਤੁਧ ਭਾਵੇ ਤਾਂ ਜਾ ਨਵਾਵੇ ਜਾਂ ਤੁਧ ਭਾਵੇ ਤਾਂ ਕਰੇ ਬਿਭੂਤਾ ਸਿੰਘੀ ਨਦ ਵਜਾਵੇ ਜਾਂ ਤੁਧ ਭਾਵੇ ਤਾਂ ਪੜ੍ਹੇ ਕਿਤੇਬਾ ਮੁੱਲਾ ਸਿੱਖ ਕੁਹਾਵੇ ਜਾਂ ਤੁਧ ਭਾਵੇ ਤਾਂ ਹੋਵੇ ਰਾਜੇ ਰਸ ਕਸ ਬਹੁਤ ਕਮਾਵੇ ਜਾਂ ਤੁਧ ਭਾਵੇ ਤਾਂ ਤੇ ਗਵਾਵੇ ਸਿਰ ਮੁੰਡੀ ਘੱਟ ਜਾਵੇ ਜਾਂ ਤੁਧ ਭਾਵੇ ਤਾਂ

ਨਾਨਕ ਕਹੇ ਬਿਨੰਤੀ ਹਰ ਸਗਲੇ ਕੂੜ ਕਮਾਵੇ ਮਹੱਲਾ ਪਹਿਲਾ। ਜਾ ਤੂੰ ਵੱਡਾ ਸਭ ਵਡਿਆਈਆਂ ਚੰਗੇ ਚੰਗਾ ਹੋਈ, ਜਾ ਤੂੰ ਸੱਚਾ ਤਾਂ ਸਭ ਕੋ ਸੱਚਾ ਕੂੜਾ ਕੋਈ ਨਾ ਕੋਈ। ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਧਾਤ, ਹੁਕਮ ਸਾਜ ਹੁਕਮੇ ਵਿੱਚ ਰੱਖੇ ਨਾਨਕ ਸੱਚਾ ਆਪ ਪੌੜੀ। ਸਤਿਗੁਰੂ ਸੇਵਨ ਸੰਗ ਪਰਮ ਚੁਕਾਈਏ, ਸਤਿਗੁਰ ਆਖੇ ਕਾਰ ਸੁ ਕਾਰ ਕਮਾਈਏ, ਸਤਿਗੁਰੂ ਹੋਏ ਦਿਆਲ ਤਾ ਨਾਮ ਤੇ ਆਈਏ। ਲਾਹਾ ਭਗਤ ਸੁਹਾਰ ਗੁਰਮੁਖ ਪਾਈਏ, ਮਨ ਮੁਖ ਕੂੜ ਗੁਬਾਰ ਕੂੜ ਕਮਾਈਏ। ਸੱਚੇ ਦੇ ਦਾ ਜਾਏ ਸੱਚ ਚੋਵਾਈਏ, ਸੱਚੇ ਅੰਦਰ ਮਹਿਲ ਸੱਚ ਬੁਲਾਈਏ। ਨਾਨਕ ਸੱਚ ਸਦਾ ਸਚਿਆਰ ਸੱਚ ਸੋਮਾਈਏ, ਸਲੋਕ ਮਹੱਲਾ ਪਹਿਲਾ। ਕਾਲ ਕਾਤੇ ਰਾਜ

ਸੱਚ ਸੁਣਾਏ ਮੁੱਠੇ ਤੰਦੇ ਚੋਰ ਮਹਿਲ ਨਾ ਪਾਏ ਇੰਨੇ ਚਿਤ ਕਠੋਰ ਸੇਵ ਗਵਾਏ ਜਿਤ ਘੱਟ ਸੱਚ ਨਾ ਪਾਏ।

ਪੌੜੀ ਸੱਚਾ ਭੋਜਨ ਪਾਓ ਸਤਿਗੁਰੂ ਦੱਸਿਆ ਸੱਚੇ ਕੇ ਪਤਿਆਏ ਸੱਚ ਵਿਕਸਿਆ ਸੱਚੇ ਕੋਟ ਗਿਰਾਏ ਨਿਜ ਘਰ ਵਸਿਆ ਸਤਿਗੁਰੂ ਤੁਠੇ ਨਾਉ ਪ੍ਰੇਮ ਰਹਿਸਿਆ ਸੱਚੇ ਦੇਹ ਦੇ ਬਾਣ ਕੂੜ ਨ ਜਾਈਏ ਝੂਠੇ ਝੂਠ ਬਖਾਣ ਸੁਮਹਿਲ ਖੁਆਈਏ ਸੱਚੇ ਸ਼ਬਦ ਅਨੁਸਾਰ ਠਾਕ ਨ ਪਾਈਏ ਸੱਚ ਸੁਣ ਬੁਝ ਬਖਾਣ ਮਹਿਲ ਬੁਲਾਈਏ ਸ਼ਲੋਕ ਮਹਲਾ ਪਹਿਲਾ ਪਹਿਰਾ ਗਣ ਵੇ ਘਰ ਬਾਧਾ ਭੋਜਨ ਸਾਰ ਕਰਾਈ ਸਗਲੇ ਦੁੱਖ ਪਾਣੀ ਕਰ ਪੀਮਾ ਧਰਤੀ ਹਾਕ ਚਲਾਈ ਤਾਤ ਰਾਜੀ ਅੰਬਰ ਤੋਲੀ ਪਿੱਛੇ ਟੰਕ ਚੜਾਈ ਏਵੜ ਵਧਾ ਮਹਾਵਾਨਾਈ ਸਭਸੇ

ਭੁੱਖਿਆ ਭੁੱਖ ਨ ਉਤਰੇ ਗਲੀ ਭੁੱਖ ਨਾ ਜਾਏ ਨਾਨਕ ਭੁੱਖਾ ਤਾਂ ਰੱਜੇ ਜਾਂ ਗੁਣ ਕਹਿ ਗੁਣੀ ਸਮਾਏ ਪੌੜੀ ਵੇ ਸੱਚੇ ਸਭ ਕੂੜ ਕੂੜ ਕਮਾਈਏ ਵੇ ਸੱਚੇ ਕੁੜਿਆਰ ਬਨ ਚੁਲਾਈਏ ਵੇ ਸੱਚੇ ਤਨ ਛਾਰ ਛਾਰ ਰੁਲਾਈਏ ਵੇ ਸੱਚੇ ਸਭ ਭੁੱਖ ਜੈ ਪੈਜੇ ਖਾਈਏ ਵੇ ਸੱਚੇ ਦਰਬਾਰ ਵੇ ਸੱਚੇ ਦਰਬਾਰ ਕੂੜ ਨ ਪਾਈਏ ਕੂੜੇ ਲਾਚ ਲਗ ਮਹਿਲ ਖੋਆਈਏ ਸਭ ਜਗ ਠੱਗਿਓ ਠੱਗ ਆਈਏ ਜਾਈਏ ਤਨ ਮਹਿਤਿਸ਼ਨਾ ਆਗ ਸ਼ਬਦ ਬਜਾਈਏ ਸਲੋਕ ਮਹੱਲਾ ਪਹਿਲਾ ਨਾਨਕ ਗੁਰ ਸੰਤੋਖ

ਹਾਲ ਨਾਲ ਕਰਮ ਹੋਵੇ, ਮੁੱਖ ਮਸਤਕ ਲਿਖਿਆ ਹੋਵੇ ਲੇਖ। ਅੱਠ ਸੱਠ ਤੀਰਥ ਗੁਰ ਕੀ, ਅੱਠ ਸੱਠ ਤੀਰਥ ਗੁਰ ਕੀ, ਚੰਨੀ ਪੂਜੇ ਸਦਾ ਸੇਖ ਹਰ ਸਹੇਤ।

ਮੰਤਰੀ ਹੋਏ ਅਠ ਹਜ਼ਾਰ ਨਾਗੀ ਲੱਗੇ ਜਾਏ ਆਪਣ ਹੱਥੀ ਆਪਣੇ ਦੇ ਕੁਚੇ ਆਪੇ ਲਾਏ ਹੁਕਮ ਪਾਇਆ ਤੁਰ ਖਸਮ ਕਾ ਅੰਤੇ ਹੋ ਧੱਕਾ ਖਾਏ ਗੁਰਮੁਖ

ਪੌੜੀ ਨਾਰੀ ਪੁਰਖ ਪਿਆਰ ਪ੍ਰੇਮ ਸਿੰਗਾਰਿਆ ਕਰਨ ਭਗਤ ਦਿਨ ਕਰਪਾ ਦਿਨ ਰਾਤ ਨਰਨੀ ਵਾਰਿਆ ਮਹੱਲਾ ਮਹੱਲਾ ਮਹੰਜ ਨਿਵਾਸ ਸ਼ਬਦ ਸੁਵਾਰਿਆ ਸੱਚ ਕਹਿਣ ਅਰਦਾਸ ਵਿਚਾਰਿਆ ਸੋਣ ਖਸਮੇ ਪਾਸ ਹੁਕਮ ਸਿਧਾਰਿਆ ਸਖੀ ਕਹਿਣ ਅਰਦਾਸ ਮਨੋ ਪਿਆਰਿਆ

ਠਾਕੁਰ ਵੇਖਾ ਲਿਆ ਸਤਿਗੁਰ ਸੱਚੇ ਸਾਹ ਸੱਚ ਸੰਭਾਲਿਆ ਪਾਇਆ ਰਤਨ ਗ੍ਰਹਿ ਦੀਵਾ ਬਾਲਿਆ ਸੱਚੇ ਸ਼ਬਦ ਸਲਾਹ ਸੁਖੀਏ ਸੱਚ ਬਾਲਿਆ ਨਿਡਰਿਆ ਡਰ ਲਗ ਗਰਭ ਸੇ ਗਾਲਿਆ ਨਾਮ ਭੁੱਲਾ ਜਗ ਫਿਰੇ ਬਤਾਲਿਆ ਸਲੋਕ ਮਹਲਾ ਤੀਜਾ ਸਲੋਕ ਮਹਲਾ ਤੀਜਾ ਭੈ ਵਿੱਚ ਜੰਮੇ ਪਹਿ ਮਰੇ ਭੀ ਭਉ ਮਨ ਮੈਂ ਹੋਏ ਨਾਨਕ ਭੈ ਵਿੱਚ ਜੇ ਮਰੇ ਸੈਲਾ ਆਇਆ ਸੋ

ਤਾਹਾ ਰੰਗ ਮਾਣੀਏ ਸਤਿਗੁਰੂ ਹੋਏ ਦਿਆਲ ਤਾਂ ਜਮ ਕਾ ਡਰ ਕਿਹਾ ਸਤਿਗੁਰੂ ਹੋਏ ਦਿਆਲ ਤਾਂ ਸਦ ਹੀ ਸੁਖ ਦਿਹਾ ਸਤਿਗੁਰੂ ਹੋਏ ਦਿਆਲ ਤਾਂ ਨਾਮ ਨਿਧ ਪਾਈਏ ਸਤਿਗੁਰੂ ਹੋਏ ਦਿਆਲ ਤਾਂ ਸੱਚ ਸਮਾਈਏ ਸਲੋਕ ਮਹੱਲਾ ਪਹਿਲਾ ਸਰ ਸਿਰ ਖੋਹਣ ਪੀਣ ਮਲਵਾਣੀ ਜੂਠਾ ਮੰਗ ਮੰਗ ਖਾਹੀ ਫੋਲ ਫ੍ਰਿਦਤ ਮੂੰਹ ਲੈਣ ਪੜਾਸਾ ਪਾਣੀ ਦੇ ਪਾਣੀ ਦੇਖ ਸਗਾਹੀ ਭੇਡਾ ਵਾਂਗੂ ਸਿਰ ਖੋਹਣ ਭਰਜਨ ਹੱਥ ਸੁਹਾਈ

ਜਾਣੀ ਨੈਣ ਵਾਜਾ ਨਤੇ ਪੂਜਾ ਨਾਮ ਸਦਾ ਸਜਾਣੀ ਮੋਇਆ ਜੀਵ ਦਿਆਗਤ ਹੋਵੇ ਜਾਂ ਸਿਰ ਪਾਈਏ ਪਾਣੀ ਨਾਨਕ ਸਿਰ ਨਾਨਕ ਸਿਰ ਖੁੱਤੇ ਸਤਾਨੀ ਇੰਨਾ ਗੱਲ ਨਾ ਪਾਣੀ ਉੱਠੇ ਹੋਏ ਹੋਏ ਬਿਲਾਵਲ ਜੀ ਜੁਤ ਸਮਾਣੀ ਉੱਠੇ ਅਣਕ ਮਾਦਕ ਪਾਹਾ ਸਭਸੇ ਪਰਦਾ ਹੋਵੇ ਉੱਠੇ ਉੱਠੇ ਕਹੋ ਚਿਰੇ ਨਿਤ ਸੁਰਾਹੀ ਸਾ ਤਾਂ ਦਹੀ ਬੁਲੋਵੇ ਤਿਤ ਤਿਤ ਕਿਹਵ ਹੋਮ ਜਗ ਸਦ ਪੂਜਾ ਕ ਪਾਈਏ ਕਾਜ ਸੋਹੇ ਗੁਰ ਗੁਰੂ ਸਮੁੰਦ ਨਹੀਂ ਸਭ ਸਿੱਖੀ ਨਾਤੇ ਜਿਤ ਵਡਿਆਈ

ਦੂਜਾ ਦੇਖਿਆ ਆਪ ਬੁਝਾਇਆ ਸਿੱਤੇ ਸੱਚ ਸਮਿਓ ਤਿੰਨ ਕੋ ਕਿਹਾ ਤਿੰਨ ਕੋ ਕਿਹਾ ਉਪਦੇਸਿਆ ਜਿਨ ਗੁਰੂ ਨਾਨਕ ਦਿਓ ਮਹੱਲਾ ਪਹਿਲਾ ਆਪ ਬੁਝਾਏ।

ਅੱਖਰ ਨਾਨਕ ਆਖਿਓ ਆਪ ਲਹਿ ਭਰਾਤ ਹੋਵੇ ਜਿਸ ਦਾਤ ਪੌੜੀ ਹੋ ਢਾਡੀ ਬੇਕਾਰ ਕਾਰੇ ਲਾਇਆ ਰਤ ਦੇਹ ਕੇ ਵਾਰ ਤੂੰ ਫਰਮਾਇਆ ਢਾਡੀ ਸੱਚੇ ਮੈਲ ਖਸਮ ਬੁਲਾਇਆ ਸੱਚੀ ਸਿਫਤ ਸਲਾਹ ਕੱਪੜਾ ਪਾਇਆ ਸੱਚਾ ਅੰਮ੍ਰਿਤ ਨਾ ਭੋਜਨ ਆਇਆ ਗੁਰਮਤਿ ਖਾਧਾ ਰਾਜ ਤਨ ਰਾਜ ਤਿੰਨ ਸੁਖ ਪਾਇਆ ਢਾਡੀ ਕਹੇ ਢਾਡੀ ਕਰੇ ਪਸਾਓ ਸ਼ਬਦ ਵਜਾਇਆ ਨਾਨਕ ਸੱਚ

ਸੁਖ ਸਤ ਭਾਈ ਕਰੇ ਵਸੇਖ ਕਹਿਣਾ ਹੈ ਕਛ ਕਹਿ ਨਾ ਜਾਏ ਤੋ ਕੁਦਰਤ ਕੀਮਤ ਨਹੀਂ ਪਾਏ ਰਹਾਓ।

ਜਨਮ ਪਰਵਾਨ, ਗੁਰ ਕਿਰਪਾ ਤੇ ਨਾਮ ਵਖਾਣ, ਕਹੋ ਨਾਨਕ ਸੋ ਜਨ ਪਰਵਾਨ, ਜਾ ਕੈ ਹਿਰਦੇ ਵਸੈ ਭਗਵਾਨ। ਗੌੜੀ ਮਹੱਲਾ ਪੰਜਵਾਂ, ਇਕਸ ਸਿਉਂ ਜਾ ਕਾ ਮਨ ਰਾਤਾ, ਵਿਸਰੀ ਤਿਸੇ ਪਰਾਈ ਤਾਤਾ।

ਸਮਾਰੈ ਕਹੁ ਨਾਨ ਜਿਸ ਪੂਰਾ ਭਾਗ ਨਾਮ ਸੰਗ ਤਾਂ ਕਾ ਮਨ ਲਾਗ ਗੌੜੀ ਮਹੱਲਾ ਪੰਜਵਾਂ ਸੰਤ ਪ੍ਰਸਾਦ ਹਰ ਨਾਮ ਧਿਆਇਆ ਤਵ ਤੇ ਧਾਵਤ ਮਨ ਤ੍ਰਿਪਤ ਆਇਆ ਸੁਖ ਵਿਸਰਾਮ ਪਾਇਆ ਗੁਣ ਗਾਏ ਸ਼ਰਮ ਮਿਟਿਆ ਮੇਰੀ ਹੱਤੀ ਬਲਾਏ ਰਹਾਉ ਚਰਨ ਕਮਲ ਅਰਾਧ ਭਗਵੰਤਾ ਹਰ ਸਿਮਰਨ ਤੇ ਮਿਟੇ ਮੇਰੀ ਚਿੰਤਾ ਸਭ ਤਜ ਅਨਾਥ ਏਕ ਸਰਣ ਆਇਓ ਊਚ ਅਸਥਾਨ ਤਬ ਸਹਿਜੇ ਪਾਇਓ ਦੁਖ ਦਰਦ ਭਰਮ ਪਉ ਨਸਿਆ ਕਰਨ ਹਾਰ ਨਾਨਕ ਮਨ ਵਸਿਆ ਗੌੜੀ ਮਹੱਲਾ ਪੰਜਵਾਂ ਕਰ ਕਰ ਟਹਿਲ ਰਸਨਾ ਗੁਣ ਗਾਵੋ ਚਰਨ ਠਾਕੁਰ ਕੈ ਮਾਰਗ ਧਾਵੋ ਪਲੋ ਸਮੋ ਸਿਮਰਨ ਕੀ ਬਰੀਆ ਸਿਮਰਤ ਨਾਮ ਭੈ ਪਾਰ ਉਤਰੀਆ ਰਹਾਉ ਨੇਤਰ ਸੰਤਨ ਕਾ ਦਰਸ਼ਨ ਪੇਖ ਪ੍ਰਭ ਅਵਨਾਸੀ ਮਨ ਮੈਂ ਲੇਖ ਸੁਣ ਕੀਰਤਨ ਸਾਧ ਪੈ ਜਾਏ ਜਨਮ ਮਰਨ ਕੀ ਤ੍ਰਾਸ ਮਿਟਾਏ ਚਰਨ ਕਮਲ ਠਾਕੁਰ ਧਾਰ ਦੁਰਲਭ ਦੇਹ ਨਾਨਕ ਨਿਸਤਾਰ ਗੌੜੀ ਮਹੱਲਾ ਪੰਜਵਾਂ ਜਾ ਕੋ ਆਪਣੀ ਕਿਰਪਾ ਧਾਰੇ ਸੋਜਨ ਰਸਨਾ ਨਾਮ ਉਚਾਰੇ ਹਰ ਬਿਸਰਤ ਸਹਿਸਾ ਦੁਖ ਵਿਆਪੈ ਸਿਮਰਤ ਨਾਮ ਭਰਮ ਭਉ ਭਾਗੈ ਰਹਾਉ ਹਰ ਕੀਰਤਨ ਸੁਣੇ ਹਰ ਕੀਰਤਨ ਗਾਵੈ ਤਿਸ ਜਨ ਦੁਖ ਨਿਕਟ ਨਹੀਂ ਆਵੈ

ਸੰਗ ਸਹਾਈ, ਦਿਆਲ ਪਏ ਸਗਲੇ ਜੀ ਭਾਈ, ਗੁਰ ਪੂਰੇ ਜਬ ਕਿਰਪਾ ਕਰੀ, ਪਨਤ ਨਾਨਕ ਮੇਰੀ ਪੂਰੀ ਪਰੀ, ਗੌੜੀ ਮਹੱਲਾ ਪੰਜਵਾਂ, ਹਨਕ ਰਸਾ ਖਾਏ ਜੈਸੇ ਢੋਰ, ਮੂੰਹ ਕੀ ਜੇਵਰੀ ਬਾਂਧਿਓ ਚੋਰ, ਮ੍ਰਿਤਕ ਦੇ ਸਾਧ ਸੰਗ ਬੇਹੂਨਾ, ਆਵਤ ਜਾਤ ਜੋਨੀ ਦੁੱਖ ਖੀਨਾ ਰਹਾਓ, ਹਨਕ ਬਸਤਰ ਸੁੰਦਰ ਪਹਿਰਾਇਆ, ਜਿਉਂ ਡਰਨਾ ਖੇਤ ਮਾਹੀਂ ਡਰਾਇਆ, ਸਗਲ

ਕਾਲ ਕਲੇਸ਼ ਗੁਰ ਸ਼ਬਦ ਨਿਵਾਰੇ, ਆਵਣ ਜਾਣ ਰਹੇ ਸੁਖ ਸਾਰੇ, ਭੈ ਬਿਨਸੇ ਨਿਰਭਉ ਹਰ ਧਿਆਇਆ, ਸਾਧ ਸੰਗ ਹਰ ਕੇ ਗੁਣ ਗਾਇਆ ਰਹਾਉ, ਚਰਨ ਕਮਲ ਹਿਰਦੰਤਰ ਧਾਰੇ, ਅਗਨ ਸਾਗਰ ਗੁਰ ਪਾਰ ਉਤਾਰੇ, ਬੂਡਤ ਜਾਤ ਪੂਰੇ ਗੁਰ ਕਾਢੈ, ਜਨਮ ਜਨਮ ਕੇ ਟੂਟੇ ਗਾਂਢੈ, ਕਹੁ ਨਾਨਕ ਤਿਸ ਗੁਰ ਬਲਿਹਾਰੀ, ਜਿਸ ਭੇਟਤ ਗਤ ਪਈ ਹਮਾਰੀ। ਗੌੜੀ ਮਹੱਲਾ ਪੰਜਵਾਂ, ਸਾਧ ਸੰਗ ਤਾਂ ਕੀ

0: ਉਠ ਪਹਿਰ ਪ੍ਰਭ ਸਿਮਰੋ ਪ੍ਰਾਣੀ। ਦੁੱਖ ਦਰਦ ਜਮ ਨੇੜ ਨਾ ਆਵੇ, ਕਹੋ ਨਾਨਕ ਜੋ ਹਰ ਗੁਣ ਗਾਵੇ। ਗੌੜੀ ਮਹੱਲਾ ਪੰਜਵਾਂ, ਭਲੇ ਦਿਨ ਭਲੇ ਸੰਜੋਗ, ਜਿਤ ਪੇਟੇ ਪਾਰ ਬ੍ਰਹਮ ਨਿਰਯੋਗ। ਉਹ ਵੇਲਾ ਕਹੋ ਹਉ ਬਲ ਜਾਓ, ਜਿਤ ਮੇਰਾ ਮਨ ਜਪੇ ਹਰ ਨਾਉ ਰਹਾਓ। ਸਫਲ ਮੂਰਤ ਸਫਲ ਉਹ ਘਰੀ, ਜਿਤ ਰਸਨਾ ਉਚਰੇ ਹਰ ਹਰੀ। ਸਫਲ ਉਹ ਮਾਥਾ ਸ਼ਾਂਤ ਨਮਸਕਾਰਸ, ਚਰਨ ਪਨੀਤ ਚਲੇ ਹਰ ਮਾਰਗ। ਕਹੋ ਨਾਨਕ ਭਲਾ ਮੇਰਾ ਕਰਮ ਜਿਤ ਭੇਟੇ, ਸਾਧੂ ਕੇ ਸਰਨ। ਗੌੜੀ ਮਹੱਲਾ ਪੰਜਵਾਂ,
1: ਗੁਰ ਕਾ ਸ਼ਬਦ ਰੱਖੋ ਮਨ ਮਾਹੇ, ਨਾਮ ਸਿਮਰ ਚਿੰਤਾ ਸਭ ਜਾਏ। ਬਿਨ ਭਗਵੰਤ ਨਹੀਂ ਅਨ ਕੋਏ, ਮਾਰੇ ਰਾਖੈ ਕੋ ਸੋਏ ਰਹਾਉ। ਗੁਰ ਕੈ ਚਰਨ ਹਿਰਦੇ ਉਰ ਧਾਰ, ਅਗਨ ਸਾਗਰ ਜਾਂ ਪਵਿੱਤਰ ਹੈ ਪਾਰ। ਗੁਰਮੂਰਤ ਸਿਉ

ਹਰ ਅੱਖਰ ਮਨ ਮੈਂ ਲੇਖ ਰਾਵ ਰਿਹਾ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗੌੜੀ ਮਹੱਲਾ ਪੰਜਵਾਂ ਪੈ ਮੈਂ ਰਚਿਓ ਸਭ ਸੰਸਾਰ ਤਿਸ ਭਉ ਨਾਹੀ ਜਿਸ ਨਾਮ ਆਧਾਰ ਪਉ ਨਿਆ ਬਾਪੇ ਤੇਰੀ ਸਰਣਾ ਜੋ ਤਿਸ ਭਾਵੈ ਸੋਈ ਕਰਣਾ ਰਾਓ ਸੋਗ ਹਰਖ ਮੈਂ ਆਵਣ ਜਾਣਾ ਤਿੰਨ ਸੁਖ ਪਾਇਆ ਜੋ ਪ੍ਰਭ ਪਾਣਾ ਅਗਨ ਸਾਗਰ ਮਹਾਂ ਵਿਆਪੈ ਮਾਇਆ ਸੇ ਸੀਤਲ ਜਿਨ ਸਤਿਗੁਰ ਪਾਇਆ ਰਾਖ ਲਏ ਪ੍ਰਭ ਰਾਖਣ ਹਾਰਾ ਕਉ ਨਾਨਕ ਕਿਆ ਜੰਤ ਵਿਚਾਰਾ ਗੌੜੀ ਮਹੱਲਾ ਪੰਜਵਾਂ ਤੁਮਰੀ ਕਿਰਪਾ ਤੇ ਜਪੀਏ ਨਾਉ ਤੁਮਰੀ ਕਿਰਪਾ ਤੇ ਦਰ ਕੈ ਥਾਉ ਤੁਧ ਬਿਨ ਪਾਰ ਬ੍ਰਹਮ ਨੇ ਕੋਏ ਤੁਮਰੀ ਕਿਰਪਾ ਤੇ ਸਦਾ ਸੁਖ ਹੋਏ ਰਾਓ ਤੁਮ ਮਨ ਵਸੈ ਤੋ ਸੁਖ ਨਾ ਲਾਗੈ ਤੋ ਮਾ ਤੁਮ ਮਨ ਵਸੈ ਤੋ ਦੁਖ ਨਾ ਲਾਗੈ ਤੁਮਰੀ ਕਿਰਪਾ ਤੇ ਭਰਮ ਪਉ ਪਾਗੈ ਪਾਰ ਬ੍ਰਹਮ ਪਰਮਪਰ ਸੁਆਮੀ ਸਗਲ ਘਟਾਂ ਕੇ ਅੰਤਰ ਜਾਮੀ ਕਰੋ ਅਰਦਾਸ ਆਪਣੇ ਸਤਿਗੁਰ ਪਾਸ ਨਾਨਕ ਨਾਮ ਮਿਲੇ ਸਚ ਰਾਸ ਗੌੜੀ ਮਹੱਲਾ ਪੰਜਵਾਂ ਕਾਣ ਬਿਨਾ ਜੈਸੇ ਥੋਥਰ ਤੁਖਾ ਨਾ ਬਿਨਾ ਸੁਣੈ ਸੇ ਮੁਕਾ ਹਰ ਨਾਮ ਜਪੋ ਨਿਤ ਪ੍ਰਾਣੀ ਨਾ ਵਿਹੂਣ ਤ੍ਰਿਗ ਤ੍ਰਿਗ ਦੇ ਬੇਗਾਨੀ ਰਾਓ ਨਾ ਬਿਨਾ ਨਹੀਂ ਮੁੱਖ ਭਾਗ ਭਾਰਤ ਵਿਹੂਣਾ ਕਹਾਂ

ਕਨੇਰੇ ਜੋ ਕੁਛ ਵਰਤੇ ਸਭ ਤੇਰਾ ਭਾਣਾ ਹੁਕਮ ਬੂਝੈ ਸੋ ਸੱਚ ਸਮਾਣਾ ਕਰ ਕਿਰਪਾ ਦੀਜੈ ਪ੍ਰਭ ਦਾਨ ਨਾਨਕ ਸਿਮਰੇ ਨਾਮ ਨਿਧਾਨ ਗੌੜੀ ਮਹੱਲਾ ਪੰਜਵਾਂ ਤਾ ਕਾ ਦਰਸ ਪਾਈਐ ਵੱਡ ਭਾਗੀ ਜਾਂ ਕੀ ਰਾਮ ਨਾਮ ਲਿਓ ਲਾਗੀ ਜਾਂ ਕਹਿ ਹਰ ਵਸਿਆ ਮਨ ਮਾਹੀ ਤਾਂ ਕੋ ਦੁੱਖ ਸੁਪਨੇ ਵੀ ਨਾਹੀ ਰਹੋ ਸੁਖ ਨਿਧਾਨ ਰਾਖੇ ਜਨ ਮਾਹੇ ਤਾਂ ਕੇ ਸਾਂਕਿਲ ਵਿਖ ਦੁੱਖ ਜਾਏ ਜਨ ਕੀ ਮਹਿਮਾ ਕਥੀ ਨ ਜਾਏ ਪਾਰ ਬ੍ਰਹਮ ਜਨ ਰਿਹਾ ਸਮਾਏ ਕਰ ਕਿਰਪਾ ਪ੍ਰਭ ਨੂੰ ਸੁਣੀ ਜੈ ਦਾਸ ਕੀ ਧੂੜ ਨਾਨਕ ਦੀ ਜੈ ਕੌੜੀ ਮਹੱਲਾ ਪੰਜਵਾਂ ਹਰ ਸਿਮਰਤ ਤੇਰੀ ਜਾਏ ਬੁਲਾਏ ਸਰਬ ਕਲਿਆਣ ਵਸੇ ਮਨ ਆਏ

ਦੇਖ ਰਾਖੋ ਮਹਾ ਪਦਾਰਥ ਅਮਰ ਰਸ ਚਾਖੋ ਬੇਖਮ ਸਾਗਰ ਤਾਈ ਜਨ ਤਰੇ ਨਾਨਕ ਜਾਖੋ ਨਦਰ ਕਰੇ ਗੌੜੀ ਮਹੱਲਾ ਪੰਜਵਾਂ ਹਿਰਦੇ ਚਰਨ ਕਮਲ ਧਾਰੇ ਪੂਰੇ ਸਤਿਗੁਰ ਮਿਲੇ ਨਿਸਤਾਰੇ ਗੋਬਿੰਦ ਗੁਣ ਗਾਓ ਮੇਰੇ ਭਾਈ ਮੇ ਸਾਧੂ ਹਰ ਨਾਮ ਧਿਆਈ ਰਹਾਉ ਦੁਰਲਭ ਦੇ ਹੋਈ ਪਰਵਾਨ ਸਤਿਗੁਰ ਤੇ ਪਾਇਆ ਨਾਮ ਨਿਧਾਨ ਹਰ ਸਿਮਰਨ ਪੂਰਨ ਪਦ ਪਾਇਆ ਸਾਧ ਸੰਗਤ ਭੈ ਪਰਮ ਮਟਾਇਆ ਜਤ ਕ ਦੇਖਿਓ ਤਤ ਜਤ ਕਤ ਦੇਖਿਓ ਤਤ ਰਿਹਾ ਸਮਾਏ ਨਾਨਕ ਦਾਸ ਹਰ ਕੀ ਸਰਨਾਏ ਗੌੜੀ ਮਹੱਲਾ ਪੰਜਵਾਂ ਗੁਰ ਜੀ ਕੇ ਦਰਸ਼ਨ ਕਉ ਬਲ ਜਾਓ ਜਪ ਜਪ ਜੀਮਾ ਸਤਿਗੁਰ ਨਾਉ ਪਾਰ ਬ੍ਰਹਮ ਪੂਰਨ ਗੁਰਦੇਵ ਕਰ ਕਿਰਪਾ ਲਾਗੋ ਤੇਰੀ ਸੇਵ ਰਹਾਉ ਚਰਨ ਕਮਲ ਹਿਰਦੇ ਉਰ ਧਾਰੀ ਮਾਨ ਤਨ ਧਨ ਗੁਰ ਪ੍ਰਾਣ ਅਧਾਰੀ ਸਫਲ ਜਨਮ ਹੋਆ ਪਹੋਵੈ ਪ੍ਰਵਾਨ ਗੁਰ ਪਾਰ ਬ੍ਰਹਮ ਨਿਕਟ ਕਰ ਜਾਣ ਸਾਧੂ ਧੂਰ ਪਾਈਐ ਵਡਭਾਗੀ ਨਾਨਕ ਗੁਰ ਭੇਟਤ ਹਰ ਸਿਓ ਲਿਵ ਲਾਗੀ ਗੌੜੀ ਮਹੱਲਾ ਪੰਜਵਾਂ ਕਰੇ ਦੋਹ ਕਰਮ ਦਿਖਾਵੈ ਹੋਰ ਰਾਮ ਕੀ ਦਰ ਕੈ ਬਾਂਧਾ ਚੋਰ ਰਾਮ ਰਵੇ ਸੋਈ ਰਾਮ ਮਾਣਾ ਜਲ ਤਲ ਮਈਅਲ ਇੱਕ ਸਮਾਣਾ ਰਹਾਉ ਆਂਤਰ ਬੇਖ ਮੁਖ ਅੰਮ੍ਰਿਤ ਸੁਣਾਵੈ ਜਮ ਪਰ ਬਾਧਾ ਚੋਟਾਂ ਖਾਵੈ ਆਨਕ ਪੜਦੈ ਮੈਂ ਕਮਾਵੈ ਵਿਕਾਰ ਖਿਨਵੇਂ ਪ੍ਰਗਟ ਹੋਏ ਸੰਸਾਰ ਆਂਤਰ ਸੱਚ ਨਾਮ ਰਸ ਰਾਤਾ ਨਾਨਕ ਤਿਸ ਕਿਰਪਾਲ ਵਿਧਾਤਾ ਗੌੜੀ ਮਹੱਲਾ ਪੰਜਵਾਂ ਰਾਮ ਰੰਗ ਕਦੇ

ਗੁਰ ਪੂਰਾ ਜਸ ਦੇ ਬਜਾਏ ਹਰ ਰੰਗ ਰਾਤਾ ਸੋ ਮਨ ਸਾਚਾ ਲਾਲ ਰੰਗ ਪੂਰਨ ਪੁਰਖ ਵਿਧਾਤਾ ਰਾਮ ਸੰਤ ਸੰਗ ਬੈਸ ਗੁਣ ਗਾਵੈ ਤਾਂ ਕਾ ਰੰਗ ਨ ਉਤਰੈ ਜਾਏ ਬਿਨ ਹਾਰ ਸਿਮਰਨ ਸੁਖ ਨੀ ਪਾਇਆ ਆਨ ਰੰਗ ਫੀਕੈ ਸਭ ਮਾਇਆ ਗੁਰ ਰੰਗੇ ਸੇ ਭੈ ਨਿਹਾਲ ਕਉ ਨਾਨਕ ਗੁਰ ਭੈ ਦਿਆਲ ਗੌੜੀ ਮਹੱਲਾ ਪੰਜਵਾਂ ਸਿਮਰ ਸਵਾਮੀ ਕਿਲ ਵਿਖਨਾਸੈ ਸੁਖ ਸਹਿਜ ਆਨੰਦ ਨਿਵਾਸੈ ਰਾਮ ਜਨਾ ਕੋ ਰਾਮ ਭਰੋਸਾ ਨਾਮ ਜਪਤ ਸਭ ਮਿਟੇ ਅੰਦੇਸਾ ਰਾਮ ਸਾਧ ਸੰਗਤ ਕੁਛ ਭਉ ਨਾ ਭਗਾਤੀ ਗੁਣ ਗੋਪਾਲ ਗਾਈਐ ਦਿਨ ਰਾਤੀ ਕਰ ਕਿਰਪਾ ਪ੍ਰਬੰਧਨ ਛੋਟ ਚਰਨ ਕਮਲ ਕੀ ਦੀਨੀ ਓਟ ਕੋ ਨਾਨਕ ਮਨ ਭਈ ਪ੍ਰਤੀਤ ਨਿਰਮਲ ਜਸ ਪੀਵੈ ਜਨ ਨੀਤ ਗੌੜੀ ਮਹੱਲਾ ਪੰਜਵਾਂ ਹਰ ਚਰਣੀ ਜਾਂ ਕਾ ਮਨ ਲਾਗਾ ਦੁੱਖ ਦਰਦ ਭਰਮ ਤਾਂ ਕਾ ਭਾਗਾ ਹਾਰ ਧਨ ਕੋ ਵਪਾਰੀ ਪੂਰਾ ਜਿਸਨ ਵਾਜ ਸੋ ਜਨ ਸੂਰਾ ਰਹਾਉ ਜਾ ਕੇ ਭੈ ਕਿਰਪਾਲ ਗੁਸਾਈ ਸੇ ਜਨ ਲਾਗੈ ਗੁਰ ਕੀ ਪਾਈ

ਕਹੋ ਨਾਨਕ ਪ੍ਰਭ ਆਪਦਾ ਕਾਟੀ ਗੌੜੀ ਮਹਲਾ ਪੰਜਵਾਂ ਹਰ ਸਿਮਰਨ ਸਾਹਿਬ ਮਿਟੇ ਕਲੇਸ਼ ਚਰਨ ਕਮਲ ਮੈਂ ਵਸੇ ਪਰਵੇਸ ਉੱਚ ਉੱਚ ਰਸ ਰਾਮ

ਸਾਧਕੋ ਹੈ ਸਾਧਕ ਸੰਕਲ ਵਿਖ ਸਭ ਧੋਹੈ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਦੀ ਜੈ ਨਾਨਕ ਦੀ ਜੈ ਸਾਧਰ ਵਾਲਾ ਗੌੜੀ ਮਹੱਲਾ ਪੰਜਵਾਂ ਜਿਸਕਾ ਦੀਆ ਪੈਨ ਹੈ ਖਾਏ ਤਿਸਿਉ ਆਲਸ ਕਿਉ ਬਣ ਆਏ ਖਸਮ ਵਿਸਾਰ ਆਨ ਕੰਮ ਲਾਗੈ ਕੌਡੀ ਬਦਲੇ ਰਤਨ ਤਿਆਗੈ ਰਹਾਉ ਪ੍ਰਭ ਤਿਆਗ ਲਾਗਤ ਆਨ ਸਲੋਭਾ ਦਾਸ ਸਲਾਮ ਕਾਲਤ ਕਦ ਸੋਭਾ ਅੰਮ੍ਰਿਤ ਰਸ ਖਾਵੈ ਖਾਨ ਪਾਨ ਜੈਂਦੀ ਏ ਤਿਸੇ ਨ ਜਾਣੇ ਸੁਆਣ ਕਹੋ ਨਾਨਕ ਹਮਲੂਣ ਹਰਾਮੀ ਬਖਸ਼ ਲੈ ਪ੍ਰਭ ਅੰਤਰ ਜਾਮੀ ਗੌੜੀ ਮਹੱਲਾ ਪੰਜਵਾਂ ਪ੍ਰਭ ਕਹਿ ਚਰਨ ਮਨ ਮਹਿ ਧਿਆਨ ਸਗਲ ਤੀਰਥ ਮੰਜਨ ਇਸਨਾਨ ਹਾਰ ਦਿਨ ਹਾਰ ਸਿਮਰਤ ਮੇਰੇ ਭਾਈ ਕੋਟ ਜਨਮ ਕੀ ਮੈਲ ਲਹਿ ਜਾਈ ਰਹਾਉ ਹਰ ਕੀ ਕਥਾ ਰਦ ਮਹਿ ਵਸਾਈ ਮਨ ਬਾਛ ਸਗਲੇ ਫਲ ਪਾਈ।

ਨਾ ਪ੍ਰਾਪਤ ਸਾਧੂ ਧੂਰੇ ਗੌੜੀ ਮਹੱਲਾ ਪੰਜਵਾਂ ਖਾਂਦਾ ਪੈਂਦਾ ਮੁਕਰ ਪਾਏ ਤਿਸ ਨੂੰ ਜੋ ਹੈ ਦੂਤ ਧਰਮ ਰਾਏ ਤਿਸ ਸਿਉ ਬੇਮੁਖ ਜੇ ਜਿਉ ਪਿੰਡ ਦੀਆ ਕੋੜ ਜਨ ਭਰਮ ਹੈ ਬਹੁਜੂ ਰਹਾਓ ਸਾਖਤ ਕੀ ਐਸੀ ਹੈ ਰੀਤ ਜੋ ਕੁਛ ਕਰੇ ਸਗਲ ਵਪਰੀਤ ਰਹਾਓ ਜਿਉ ਪ੍ਰਾਣ ਜਨ ਮਨ ਤਾਂ ਧਰਿਆ ਸੋਈ ਠਾਕਰ ਮਨੋ ਵਿਸਾਰਿਆ ਬਾਦ ਦੇ ਵਿਕਾਰ ਲਿਖੇ ਬਹੁ ਕਾਗਰ ਨਾਨਕ ਉਦਰੇ ਕਿਰਪਾ ਸੁਖ ਸਾਗਰ ਪਾਰ ਬ੍ਰਹਮ ਤੇਰੀ ਸਰਨਾਈ ਬੰਧਨ ਕਾਟ ਤਰੇ ਹਰ ਨਾਏ ਰਹੋ ਗੌੜੀ ਮਹੱਲਾ ਪੰਜਵਾਂ ਆਪਣੇ ਲੋਭ ਕਹੋ ਕੀਨੇ ਮੀਤ ਸਗਲ ਮਨੋਰਥ ਮੁਕਤ ਪਦ ਦੀਤ ਐਸਾ ਮੀਤ ਕਰੋ ਸਭ ਕੋਏ ਜਾਂ ਕਹਿ ਜਾਂ ਤੇ ਬਿਰਥਾ ਕੋਏ ਨਾ ਹੋਏ ਰਹੋ ਆਪਣੇ ਸੁਆਏ ਰਿਦੇ ਲੈ ਧਰਿਆ ਦੁੱਖ ਦਰਦ ਰੋਗ ਸਗਲਾ ਵਿਦਾਰਿਆ ਰਸਨਾ ਕੀਤੀ ਬੋਲਤ ਰਾਮ ਪੂਰਨ ਹੋਵੇ ਸਗਲੇ ਕਾਮ ਅਨਕ ਬਾਰ ਨਾਨਕ ਬਲਿਹਾਰਾ ਸਬਲ ਦਰਸ਼ਨ ਗੋਬਿੰਦ ਹਮਾਰਾ ਗੌੜੀ ਮਹੱਲਾ ਪੰਜਵਾਂ ਕੋਟ ਵਿਘਨ ਹਿਰਦੇ ਖਿਨ ਮਾਹੇ ਹਰ ਹਰ ਕਥਾ ਸਾਧ ਸੰਗ ਸੁਣਾਏ ਪੀਵਤ ਰਾਮ ਰਸ ਅੰਮ੍ਰਿਤ ਗੁਣ ਦਾਸ ਜਪ ਹਰ ਚਰਨ ਮਿਟੀ ਖੁਦ ਤ੍ਰਾਸ ਰਹਾਉ ਸਰਬ ਕਲਿਆਣ ਸੁਖ ਸਹਿਜ ਨਿਧਾਨ ਜਾਂ ਕੇ ਹਿਰਦੇ ਵਸੇ ਭਗਵਾਨ ਔਖਦ ਮੰਤਰ ਤੰਤਰ ਸਭ ਚਾਰ ਕਰਨੇ ਹਾਰ ਦੇ ਮੈਂ ਧਾਰ ਤਜ ਲਾ ਤਾਜ ਸਭ ਭਰਮ ਭਜਿਓ ਪਾਰ ਬ੍ਰਹਮ ਕਹੋ ਨਾਨਕ ਅਟਾਲੇ ਧਰਮ ਗੌੜੀ ਮਹੱਲਾ ਪੰਜਵਾਂ ਕਰ ਕਿਰਪਾ ਭੇਟੇ ਗੁਰ ਸੋਈ ਤਤ ਤਤ ਬਲ ਰੋਗ ਵਿਆਪੈ ਕੋਈ ਰਾਮ ਰਵਣ ਸਰਨ ਪਹਿ ਸਾਗਰ ਸਰਨ ਸੂਰ ਫਾਰੇ ਜਮਕਾਗਰ ਹਉ ਸਤਿਗੁਰ ਮੰਤਰ ਦਿਓ ਹਰਨਾਮ ਏ ਆਸਰ ਪੂਰਨ ਪਹਿ ਕਾਮ ਜਪ ਤਪ ਸੰਜਮ ਪੂਰੀ ਵਡਿਆਈ ਗੁਰ ਕਿਰਪਾ ਪ੍ਰਭ ਪਹਿ ਸਹਾਈ

ਗੋਬਿੰਦ ਗੁਣ ਗਾਏ ਕੁਸਲ ਖੇਮ ਪ੍ਰਭ ਆ ਵਿਸਾਏ ਰਹੋ ਵਿਆਪਤ ਤਹਾਂ ਜਹਾਂ ਹਰ ਸਿਮਰਨ ਨਾਹੀ ਕੋਟ ਆਨੰਦ ਜੈ ਹਰ ਗੁਣ ਗਾਈ ਹਾਰ ਬਿਸਰੈ ਦੁੱਖ ਰੋਗ ਘਨੇਰੇ ਪ੍ਰਭ ਸੇਵਾ ਜਮ ਲਗ ਹੈ ਨਾ ਨੇਰੇ ਸੋ ਵਡਭਾਗੀ ਨੇ।

ਬਾਣੀ ਗੋਬਿੰਦ ਧਿਆਏ, ਪੜਿਆ ਅਨਪੜਿਆ ਪਰਮਗਤ ਪਾਏ। ਸਾਧ ਸੰਗ ਸਿਮਰੈ ਗੋਪਾਲ, ਬਿਨ ਨਾਮੈ ਝੂਠਾ ਧਨ ਮਾਲ ਰਹੋ। ਗੁਰੂ ਬਾਂਤ ਸੋ ਚਤੁਰ ਸਿਆਣਾ, ਜਿਨ ਜਨ ਮਾਨਿਆ ਪ੍ਰਭ ਕਾ ਪਾਣਾ। ਜਗ ਮੈਂ ਆਇਆ ਸੋ ਪ੍ਰਵਾਨ, ਘਟ ਘਟ ਆਪਣਾ ਸੁਆਮੀ ਜਾਣ। ਕਹੋ ਨਾਨਕ ਜਾ ਕੇ ਪੂਰਨ ਭਾਗ, ਹਰ ਚਰਨੀ ਤਾਂ ਕਾ ਮਨ ਲਾਗ। ਗੋੜੀ ਮਹੱਲਾ ਪੰਜਵਾਂ, ਹਰ ਕਾ ਦਾਸ ਸਿਉ ਸਾਖਤ ਨੇ ਸੰਗ, ਹਰ ਕੈ ਦਾਸ ਸਿਉ ਸਾਖਤ ਨੇ ਸੰਗ। ਓ ਵਿਖਾਈ ਉਸ ਰਾਮ ਕ ਰੰਗ ਰਹਾਉ, ਮਨ ਅਸਵਾਰ ਜੈਸੇ ਤੁਰੀ ਸਿੰਗਾਰੀ। ਜਿਉਂ ਕਾ ਪੁਰਖ ਪਹੁੰਚੈ ਨਾਰੀ, ਬੈਲ ਕਹੋ ਨੇਤਰਾ ਜਾਏ ਦੁਰਾਹੇ।

ਨਿਰਮਲ ਕਹੀਏ ਤੇ ਧੀਰ ਰਾਮ ਰਸਾਇਣ ਪੀਵਤ ਬੀਰ ਹਰ ਕੈ ਚਰਨ ਰਿਧ ਹੈ ਕਰ ਓਟ ਜਨ ਮਰਨ ਤੇ ਹੋਵਤ ਛੋਟ ਰਹਾਉ ਜੋ ਜਨ ਨਿਰਮਲ ਜੇਤ ਉਪਜਹਿ ਨਾ ਪਾਪ ਰਾਮ ਰੰਗ ਨਿਰਮਲ ਪ੍ਰਤਾਪ ਸਾਧ ਸੰਗਤ

ਜਿਸ ਸਿਰਜਣਹਾਰ ਗੌੜੀ ਮਹੱਲਾ ਪੰਜਵਾਂ ਨਿਤ ਪ੍ਰਿਤ ਨਾਵਣ ਰਾਮ ਸਰ ਕੀ ਜੈ ਝੋਲ ਮਹਾਰਸ ਹਰ ਅੰਮ੍ਰਿਤ ਪੀ ਜੈ ਰਹਾਉ ਨਿਰਮਲ ਪ੍ਰੇਮ ਕਾ ਨਾਮ ਮੰਜਨ ਕਰਤ ਪੂਰਨ ਸਭ ਕਾਮ ਸਾਧ ਸੰਗਤ ਤਹਿ ਗੋਸ਼ਟ ਹੋਵੈ ਕੋਟ ਜਨਮ ਕੇ ਕਿਲ ਵਿਖ ਖੋਵੈ ਸਿਮਰੋ ਸਾਧ ਕਰੋ ਆਨੰਦ ਮੰਤ ਰਵਿਆ ਪਰਮਾਨੰਦ ਜਿਸੇ ਪ੍ਰਾਪਤ ਹਰ ਚਰਨ ਨਿਧਾਨ ਨਾਨਕ ਦਾਤ ਸਹਿ ਕੁਰਬਾਨ ਗੌੜੀ ਮਹੱਲਾ ਪੰਜਵਾਂ ਸੋ ਕੁਛ ਕਰ ਜਿਤ ਮੈਲ ਨਾ ਲਾਗੈ ਹਰ ਕੀਰਤਨ ਮੈਂ ਇਹ ਮਨ ਜਾਗੈ ਰਹਾਉ ਇੱਕੋ

ਕੋ ਵਿਸਰਾਨੇ ਸਿਮਰ ਗੋਵਿੰਦ ਮਨ ਤਨ ਤੁਰ ਲਿਖਿਆ ਕਾਹੂ ਕਾਜ ਨਾ ਅਵਰਤ ਆਵਤ ਵਿਖਿਆ ਰਹੋ ਵਿਖੇ ਠਗੌਰੀ ਜਿਨ ਜਿਨ ਖਾਈ ਤਾਂ ਕਿ ਤ੍ਰਿਸ਼ਨਾ ਕਬੂ ਨਾ ਜਾਈ ਦਾਰਨ ਦੁੱਖ ਦੂਤਰ ਸੰਸਾਰ ਰਾਮ ਨਾਮ ਬਿਨ ਕੈਸੇ ਉਤਰ ਸਪਾਰ ਸਾਧਸੰਗ ਮਿਲ ਦੋਹੇ ਕਲ ਸਾਧ ਰਾਮ ਨਾਮ ਨਾਨਕ ਆਧਾਰ ਗੌੜੀ ਮਹੱਲਾ ਪੰਜਵਾਂ ਗਰੀਬਾਂ ਉੱਪਰ ਜੋ ਖਿੱਚੈ ਦਾੜੀ ਪਾਰ ਬ੍ਰਹਮ ਸਾਗਨ ਮੈਂ ਸਾੜੀ ਪੂਰਾ ਨਿਆਉ ਕਰੇ ਕਰਤਾਰ ਆਪਣੇ ਦਾਸ ਕੋ ਰਾਖਣ ਹਾਰ ਰਹੋ ਆਦ ਜੁਗਾਦ ਪ੍ਰਗਟ ਪ੍ਰਤਾਪ ਨਿੰਦਕ ਮੂਆ ਉਪਜੈ ਵੱਡ ਤਾਪ

ਪੂਰਵ ਕਰਮ ਲਿਖਿਆ ਧਰ ਪ੍ਰਾਣੀ ਰਹਾਉ ਹੈ ਬੁੱਧ ਮਨ ਪੂਰ ਸਥਾਈ ਸਾਧ ਧੂਰਕਾਰ ਸੁਧ ਮੰਜਾਈ ਆਨਕ ਜਲਾ ਜੇ ਧੋਵੈ ਦੇਹੀ ਮੈਲ ਨਾ ਉਤਰੇ ਸੁਧ ਨਾ ਤੇਹੀ ਸਤਿਗੁਰ ਭੇਟਿਓ ਸਦਾ ਕਿਰਪਾਲ ਹਰ ਸਿਮਰ ਸਿਮਰ ਕਾਟਿਆ ਪਹੁ ਕਾਲ ਮੁਕਤ ਭੋਗਤ ਜੋਗਤ ਹਰ ਨਾਉ ਪ੍ਰੇਮ ਭਗਤ ਨਾਨਕ ਗੁਣ ਗਾਓ ਕੋੜੀ ਮਹਲਾ ਪੰਜਵਾਂ।

ਦੇਖ ਨਾਨਕ ਦਰਸ਼ਨ ਦੇਖ ਨਿਹਾਲ ਗੌੜੀ ਮਹੱਲਾ ਪੰਜਵਾਂ ਸਾਧ ਭਈ ਗੁਰ ਗੋਬਿੰਦ ਪਾਈ ਤਾ ਬਾਬਿੰਦ ਸਹਿ ਮੇਰੇ ਭਾਈ ਰਹਾਉ

ਮਨ ਵਚ ਕਰਮ ਪ੍ਰਭ ਆਪਣਾ ਧਿਆਈ ਨਾਨਕ ਦਾ ਤੇਰੀ ਸਰਨਾਈ ਗੋੜੀ ਮੱਲਾ ਪੰਜਵਾਂ ਨੇਤਰ ਪ੍ਰਗਾਸ਼ ਕੀਆ ਗੁਰਦੇਵ ਪਰਮ ਪਹਿ ਪੂਰਨ ਪਹਿ ਸੇਵ ਰਹਾਓ

ਸੰਗੈ ਪ੍ਰਾਣੀ ਕਹੋ ਨਾਨਕ ਜਿਸ ਕਿਰਪਾ ਧਾਰੇ ਹਿਰਦਾ ਸੁਧ ਬ੍ਰਹਮ ਵਿਚਾਰੇ। ਗੌੜੀ ਮਹੱਲਾ ਪੰਜਵਾਂ ਫਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਰਹਾਉ ਦੁਸ਼ਟ ਦੂਤ।

ਰਾਤੈ ਪੂਰਨਿਆਸ ਹਰ ਸੰਗ ਰਾਤੈ ਦੁੱਖ ਨਾ ਲਾਗੈ ਹਰ ਸੰਗ ਰਾਤਾ ਅੰਧਨ ਜਾਗੈ ਹਰ ਸੰਗ ਰਾਤਾ ਸਹਿਜ ਘਰ ਵਸੈ ਹਰ ਸੰਗ ਰਾਤੈ ਭਰਮ ਪਹੁ ਨਸੈ

ਗੋੜੀ ਮਹੱਲਾ ਪੰਜਵਾਂ ਉਦਮ ਕਰ ਸੀਤਲ ਮਨ ਪਹਿ ਮਾਰਗ ਚਲਤ ਸਾਗਰ ਦੁੱਖ ਗਏ ਨਾਮ ਜਪਤ ਮਨ ਪਹਿ ਆਨੰਦ ਰਸ ਗਾਏ ਗੁਣ ਪਰਮਾਨੰਦ ਖੇ ਪਾਇਆ ਕੁਸਲ ਘਰ ਆਏ ਭੇਟ ਸੰਗ ਗਈ ਬਲਲਾਏ ਰਹਾਉ ਨੇਤਰੋਂ ਪ੍ਰੀਤ ਨੇਕ ਨੇਤਰੋਂ ਪਨੀਤ ਪੇਖਤ ਹੀ ਦਾਸ ਧਨ ਮਸਤਕ ਚਰਨ ਕਮਲ ਕੀ ਪਰਸ ਗੋਬਿੰਦ ਕੀ ਟਹਿਲ ਸਫਲ ਇਹ ਕਾਇਆ ਸੰਤ ਪ੍ਰਸਾਦ ਪਰਮ ਪਦ ਪਾਇਆ ਜਨ ਕੀ ਕਿੰਨੀ ਆਪ ਸਹਾਏ ਸੁਖ ਪਾਇਆ ਲਗਦ ਹੈ ਸਹਿ ਪਾਏ ਆਪ ਗਿਆ ਤਾਂ ਆਪੇ ਪਹਿ ਕਿਰਪਾ ਨਿਧਾਨ ਕੀ ਸਰਨੀ ਪਏ ਜੋ ਚਾਹੇ ਸੋਹੀ ਆਪ ਪਾਇਆ ਤਬ ਢੂੰਡਤ ਕਹਾਂ ਕੋ ਜਾਇਆ ਆਤਰ ਪਹਿ ਵਸੇ ਸੁਖ ਆਸਨ ਗੁਰ ਪ੍ਰਸਾਦ ਨਾਨਕ ਸੁਖ ਵਸਣ ਅਸ ਅਸ ਕੌੜੀ ਮੱਲਾ ਪੰਜਵਾਂ ਕੋਟ ਮੰਜਨ ਕੀਤੇ ਸਨਾਨ ਲੱਖ ਅਰਬ ਖਰਬ ਦੀਨੋ ਦਾਨ ਜਾ ਜਾ ਮਨ ਵਸਿਓ ਹਰ ਕੋ ਨਾਮ।

ਹਰ ਹਰ ਨਾਮ ਰਸਨਿਆ ਰਾਧੇ ਸਿਮਰਤ ਸਾਸਤਰ ਵੇਦ ਵਿਖਾਣੇ ਜੋ ਗਿਆਨ ਸਿੱਖ ਸੁਖ ਮਾਨੇ ਨਾਮ ਜਪਤ ਪ੍ਰਭ ਸਿਉ ਮਨ ਮਾਨੇ ਆਗਾਧ ਬੋਧ ਹਰ ਅਗਮ ਪਾਰੇ ਨਾਮ ਜਪਤ ਨਾਮ ਹਿਰਦੇ ਵਿਚਾਰੇ ਨਾਨਕ ਕਹੋ ਪ੍ਰਭ ਕਿਰਪਾ ਧਾਰੇ ਗੌੜੀ ਮਹੱਲਾ ਪੰਜਵਾਂ ਸਿਮਰ ਸਿਮਰ ਸਿਮਰ ਸੁਖ ਪਾਇਆ।

ਸਿੱਧ ਭੈ ਸਗਲ ਕਾਮ ਦਰਸ਼ਨ ਦੇਖ ਸੀਤਲ ਮਨ ਭੈ ਜਨਮ ਜਨਮ ਕੇ ਕਿਲ ਵਿਖ ਗਏ ਕਹੋ ਨਾਨਕ ਕਹਾਂ ਭੈ ਪਹਾਈ ਆਪਣੇ ਸੇਵਕ ਕੀ ਆਪ ਪੈਜ ਰਖਾਈ ਗੋੜੀ ਮਹਲਾ ਪੰਜਵਾਂ ਆਪਣੇ ਸੇਵਕ ਕੋ ਆਪ ਸਹਾਈ ਨਿਤ ਪ੍ਰਿਤ ਪਾਰੇ ਪਾਪ ਜੈਸੇ ਮਾਈ ਰਹਾਉ ਪ੍ਰਭ ਕੀ ਸਨ ਉਭਰੇ ਸਭ ਕੋਏ ਕਰਨ ਕਰਾਵਣ ਪੂਰਨ ਸਚ ਸੋਏ ਰਹਾਉ ਆਪ

कर कर हार्यो अनक बहु पाति छोड़े कत हो नाही एक बात सुनता की ओटा साध संग मिट जाहि कर कृपा संत मिले मोहे तिन ते धीरज पाया संति मंत दियो मोहे निरभउ गुर का शब्द कमाया जीत लै ओए महा बिखादी सहज सहेली बाणी कहो नानक मन भया परगासा पाया पद निरबाणी गौड़ी मोहल्ला पांजवा ओह अबनासी राया निरभउ संगत मारे बसते उडन कहा ते आया रहाओ एक महल तू होए अपारो एक महल नि मानो एक महल तू आपे आपे एक महल गरीबानो एक महल तू पंडित बकता एक महल खल होता एक महल तू सब किश ग्राहज एक महल कछु न लेता काठ के पुत्री कहा करे बपरी खिलावन हारो जाना जैसा भेख करावे बाजीगर होय ओ तैसो ही साज आना अनक कोठरी बहुत भात करिया आप हुआ रखवारा जैसे महल रख है तैसे रहना क्या इहो करे बिचारा जिन किज किया सोई जानहे जिन इह सब बिद साजी कहो नानक अपरंपर स्वामी कीमत अपने काजी गौड़ी मोहल्ला पांजवा छोड़ छोड़ रे बिख्या के रसवा और ज रहो रे बावर गावर जो किरख है हरियायो पसवा रहा हो जो जाने तू अपने काजै सो संग न चाल तेरे तसवा नांगो आयो नांग सदासी फेर फिरे और काल ग्रसवा पेख पेख रेख सोंब की लीला राच माच तेनहो लोहसवा छीजत डोर तेन सियर रहनी जी को काज न कीनो कछवा करत करत एव ही बिरधानो हारे उकते तन खिनसवा जो मोहे उन मोहनी बाला उसते घटे ना ही रुच चसवा जग ऐसा मोहे गुरे दिखायो तो सरण परियो ता जगर बसवा मार्ग प्रभ को संत बतायो दृढ़ी नानक दास भगत हर जसवा गौड़ी मोहल्ला पांजवा तुझ बिन कम न हमारा मेरे प्रीतम प्राण आधारा रहाओ अंतर की बिद तुम ही जानी तुम ही सजन सहले सर्व सुखा मैं तुझते पाए मेरे ठाकर अगै अतोले बरना साको तुमरे रंगा गुण निधान सुख दाते अगम अगोचर प्रभ अबनासी पूरे गुर ते जाते परम पौ काढ़ किए नह केवला जब ते होमे मारी जन मरण को चूको सहसा साध संगत दर सारी चरण पखार करो गुर सेवा बार जाओ लख बरिया जय प्रसाद भव जल तरिया जन नानक प्रिय संग मिरिया गौड़ी मोहल्ला पांजवा तुझ बिन कव निरजावै तो ही तेरो रूप सगल देख मोही रहाओ स्वर्ग प्याल मृत भू मंडल सर्व समानो एक है ओही सब सब करत सगल कर जोरै सर्ब मया ठाकर तेरी दोही पतत पावन ठाकर नाम तुमरा सुखदाई निर्मल सीत लोही ज्ञान ध्यान नानक वड़ियाई संत तेरे स्यों गाल गलोही गौड़ी मोहल्ला पांजवा मिलो प्यारे जिया प्रभ किया तुम्हारा थिया रहाओ अनक जन बोझो ने भरमया बोहर बोहर दुख पाया तुमरी कृपा ते मानख दे पाई है देहो दर्स हर राया सोई होवा जो तिस भाणा अवर न किन ही कीता तुमरा भाण भरम मोय मोहया जागत नाही सूता बिनो सुनो तुम पण तुम प्राण पत प्यारे बिनो सुनो तुम प्राण पत प्यारे कृपा निध दयाला राख लियो पिता प्रभ मेरे अनाथ कर प्रतपाला जिसनो तुम्हें दिखायो दर्शन साध संगत कै पाछै कर कृपा तूर देहो संतन की सुख नानक केहो बाछै गौड़ी मोहल्ला पांजवा हो ताकै बलहारी जाकै केवल नाम आधारी रहाओ महिमा ताकी केत गनिया जन पार ब्रह्म रंग राते सुख सहज आनंद तिना संग उन समसर अवरण दाते जगत उदाहरण से ही आए जो जन दर्श प्यासा उनकी शरण परे सो तरिया
संत संग पूर्ण आसा ताकै चरण परो तां जीवा जन कै संग निहाला भगतन की रेण होए मन मेरा हो प्रभु कृपाला राज जोबन अवध जो दिसै सबके जुग में घटिया नाम निधान सद नव तन निर्मला इहो नानक हर तन खाटिया गौड़ी मोहल्ला पांजवा जोग जुगत सुन आयो गुरते मोको सतगुर शब्द बुझायो रहाओ नौखंड पृथ्वी स्तन में रव्या निमख निमख नमस्कारा दीख्या गुर की मुंदरा कानी दृढ़ियो एक निरंकारा पंच चेले मिल पह अकतरा एकस कह वस किए दस बिरागन आज्ञाकारी तब निर्मल जोगी थिए परम जराए चराई बभूता पंथ एक कर पेखया सहज सूख सो कीनी भुगता जो ठाकर मस्तक लेखया जयपो नाही तह आसन बाद्यो सिंगी अनहत बानी तत विचार डंडा कर राखे हो जुगत नाम मन भानी ऐसा जोगी वडभागी भेटै माया के बंधन काटै सेवा पूज करो तस मूरत की नानक तिस पग चाटै गौड़ी मोहल्ला पांजवा अनूप पदार्थ नाम सुनो सगल त्याइले मीता हर औखद जाको गुर दिया ताके निर्मल चीता रहाओ अंधकार मिट्यो तह तन ते गुर शब्द दीपक परगासा भरम की जाली ताकी काटी जाको साध संगत विश्वासा तारी ले भवजल तारू बिखड़ा बोयत साधु संगा पूर्ण होई मन की आसा गुर भेट्यो हर रंगा नाम खजाना भगती पाया मन तन त्रिपत अघाए नाम खजाना भगती पाया मन तन त्रिपत अघाए नानक हर जियो ताको देवै जाको हुक्म मनाए गौड़ी मोहल्ला पांजवा दया मया कर प्राण पत मोरे मोहे अनाथ सरण प्रभ तोरी अंध कू मैं हाथ दे राखो कसु सियान पे औकत न मोरी रहाओ करन करामन साब किश तुम ही तुम समरथ नाही अनहोरी तुमरी गत में तुम ही जानी से सेवक जन भाग मथोरी अपने सेवक संग तुम प्रभ राते ओत पोत भगतन संग जोरी प्रियो प्रियो नाम तेरा दर्शन चाह है जैसे दृष्ट ओह चंद चकोरी राम संत मैं भेद किश नाही एक जन कई मैं लाख करोरी जाके हिये प्रगट प्रभ होवा अंदन कीर्तन रसन रमोरी तुम समरथ अपार अत ऊचे सुखदाते प्रभ प्राण अधोरी नानक को प्रभ की जे कृपा उन संतन कै संग संगोरी गौड़ी मोहल्ला पांजवा तुम हर सेती राते संत हो निभाए लिहो मोको पुरख बधाते ओढ़ पहुँचावो दाते रहाओ तुमरा मर्म तुमा ही जानिया तुम पूर्ण पुरख बधाते राखो सरण अनाथ दीन को करो हमारी गाते तरण सागर बोध चरण तुम्हारे तुम जानो अपनी पहते कर कृपा जस राखो संगे तेते पार पराते ईत्यूत प्रभ तुम समरथा सब के तुमरा हाथे ऐसा निदान देहो मोको हर जी हर जन ऐसा निदान देहो मोको हर जन चले हमारे साथे निर्गुण यारे को गुण की जय हर नाम मेरा मन जापे संत प्रसाद नानक हर भेटे मन तन शील शीतल त्रापे गौड़ी मोहल्ला पांजवा सहज समायो देव मोको सतगुर पह दयाल देव रहाओ काट जेवरी कियो दासरो संतन टहलायो एक नाम को थियो पुजारी मोको चर्ज गुरे दुखायो मोको अचर्ज गुरे दिखायो भयो प्रगास सर्ब उजियारा गुर ज्ञान मने प्रगटायो अमृत नाम दिपियो मन त्रिपतया अन पह ठहरायो मान आग्या सर्ब सुख पाए दुख है ठाओ गवायो जो पर जो सो प्रसन्न पै प्रभ ठाकरा प्रभ आनंद रूप दिखायो ना किश आवत ना किश जावत सब खेल कियो हार रायो कहो नानक अगम अगम है ठाकर भगत टेक हर नायो गौड़ी मोहल्ला पांजवा पार ब्रह्म पूर्ण परमेसर मन मन ताकी ओट गही जहरे जिन धारे ब्रह्मांड खंड हर ताको नाम जपी जहरे रहाओ मन की मत त्याग हो हर जन
ਹੁਕਮ ਬੂਝ ਸੁਖ ਪਾਈਐ ਰੇ, ਜੋ ਪ੍ਰਭ ਕਰੇ ਸੋਈ ਭਲ ਮਾਨੋ, ਸੁਖ ਦੁੱਖ ਉਹੀ ਧਿਆਈਐ ਰੇ, ਕੋਟ ਪਤਤ ਉਧਾਰੇ ਖਿਨ ਮਹਿ, ਕਰਤੇ ਭਾਰ ਨ ਲਾਗੈ ਰੇ, ਦੀਨ ਦਰਦਕ ਪੰਜਨ ਸੁਆਮੀ, ਜਿਸ ਭਾਵੈ ਤਿਸੇ ਨਿਵਾਜੈ ਰੇ, ਸਭ ਕੋ ਮਾਤ ਪਿਤਾ ਪ੍ਰਿਤ ਪਾਲਕ, ਜੀ ਪ੍ਰਾਨ ਸੁਖ ਸਾਗਰ ਰੇ, ਦੇਂਦੇ ਤੋਟ ਨਾਹੀ ਤਿਸ ਕਰਤੇ, ਪੂਰ ਰਹਿਓ ਰਤਨਾਗਰ ਰੇ, ਜਾਚਕ ਜਾਚੇ ਨਾਮ ਤੇਰਾ ਸੁਆਮੀ, ਘਟ ਘਟ ਅੰਤਰ ਸੋਈ ਰੇ, ਨਾਨਕ ਦਾਸ ਤਾਕੀ ਸਰਣਾਈ, ਜਾਤੇ ਬਿਰਥਾ ਨਾ ਕੋਈ ਰੇ, ਰਾਗ ਗੌੜੀ ਪੂਰਬੀ ਮੁਹੱਲਾ ਪੰਜਵਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਰ ਹਰ ਕਬੂ ਨਾ ਮਨੋ ਬਿਸਾਰੇ, ਇਹਾਂ ਉਹਾਂ ਸਰਬ ਸੁਖ ਦਾਤਾ, ਸਗਲ ਘਟਾਂ ਪ੍ਰਿਤ ਪਾਰੇ ਰਹਾਓ, ਮਹਾਕਾਸ਼ਟ ਘਾਟੇ ਖਿਨ ਭੀਤਰ, ਰਸਨਾ ਨਾਮ ਚਿਤਾਰੇ, ਸੀਤਲ ਸ਼ਾਂਤ ਸਹਿਜ ਹਰ ਚਰਣੀ, ਸੀਤਲ ਸ਼ਾਂਤ ਸੁਖ ਹਰ ਸਰਣੀ, ਜਲਤੀ ਅਗਰ ਨਿਵਾਰੇ, ਗਰਭ ਕੁੰਡ ਨਰਕ ਤੇ ਰਾਖੈ, ਭਵਜਲ ਭਾਰ ਉਤਾਰੇ, ਚਰਨ ਕਮਲ ਅਰਾਧਿਤ ਮਨ ਮਹਿ, ਜਮਕੀ ਤਰਾਸ ਬਿਦਾਰੇ, ਪੂਰਨ ਭਾਰ ਬ੍ਰਹਮ ਪਰਮੇਸ਼ਰ, ਊਚਾ ਅਗਮ ਅਪਾਰੇ, ਗੁਣ ਗਾਵਤ ਧਿਆਵਤ ਸੁਖ ਸਾਗਰ, ਜੂਏ ਜਨਮ ਨ ਹਾਰੇ, ਕਾਮ ਕ੍ਰੋਧ ਲੋਭ ਮੋਹੇ ਮਨ ਲੀਨੋ, ਕਾਮ ਕ੍ਰੋਧ ਲੋਭ ਮੋਹੇ ਮਨ ਲੀਨੋ, ਨਿਰਗੁਣ ਕੇ ਦਾ ਤਾਰੇ, ਕਰ ਕਿਰਪਾ ਆਪਣੋ ਨਾਮ ਦੀਜੈ, ਨਾਨਕ ਸਦ ਬਲ ਹਾਰੇ, ਰਾਗ ਗੌੜੀ ਚੇਤੀ ਮੁਹੱਲਾ ਪੰਜਵਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੁਖ ਨਾਹੀ ਰੇ ਹਰ ਭਗਤ ਬਿਨਾ, ਜੀਤ ਜਨਮ ਇਹੋ ਰਤਨ ਅਮੋਲਕ, ਸਾਧ ਸੰਗਤ ਜਪ ਇੱਕ ਖਿਨਾ ਰਹਾਓ, ਸੁਤ ਸੰਪਤ ਬਨਤਾ ਬਿਨੋਦ, ਛੋੜ ਗਏ ਬਹੁ ਲੋਗ ਭੋਗ, ਹੈਵਰ ਗੈਵਰ ਰਾਜ ਰੰਗ, ਤਿਆਗ ਚਲੋ ਹੈ ਮੂੜ ਨੰਗ, ਚੋਆ ਚੰਦਨ ਦੇ ਫੂਲਿਆ, ਸੋ ਤਨ ਤਰ ਸੰਗ ਰੂਲਿਆ, ਮੋਹ ਮੋਹਿਆ ਜਾਨੇ ਦੂਰ ਹੈ, ਕੋ ਨਾਨਕ ਸਦਾ ਹਦੂਰ ਹੈ, ਗੌੜੀ ਮੁਹੱਲਾ ਪੰਜਵਾ, ਮਨ ਧਰ ਧਰਪੇ ਹਰ ਨਾਮ ਨੋ, ਸਾਗਰ ਲਹਿਰ ਸੰਸਾ ਸੰਸਾਰ, ਗੁਰਬੋਇਤ ਪਾਰਗ ਰਾਮ ਨੋ ਰਹਾਓ, ਕਲ ਕਾਲਕ ਅੰਧਿਆਰੀਆ, ਗੁਰ ਗਿਆਨ ਦੀਪਕ ਉਜਿਆਰੀਆ, ਬਿਖ ਬਿਸਰਿਆ ਬਿਖ ਬਿਖਿਆ ਪਸਰੀ ਅਤਕਨੀ, ਉਬਰੇ ਜਪ ਜਪ ਹਰ ਗੁਨੀ, ਮਤਵਾਰੋ ਮਾਇਆ ਸੋਇਆ, ਗੁਰ ਭੇਟ ਭਰਮ ਪੋ ਖੋਇਆ, ਕੋ ਨਾਨਕ ਏਕ ਧਿਆਇਆ, ਘਟ ਘਟ ਨਦਰੀ ਆਇਆ, ਗੌੜੀ ਮੁਹੱਲਾ ਪੰਜਵਾ, ਦੀਵਾਨ ਹਮਾਰੋ ਤੂੰ ਏਕ, ਸੇਵਾ ਥਾਰੀ ਗੁਰੇ ਟੇਕ, ਰਹਾਓ ਅਨਕ ਜੁਗਤ ਨਹੀਂ ਪਾਇਆ, ਗੁਰ ਚਾਕਰ ਲੈ ਲਾਇਆ, ਮਾਰੇ ਪੰਚ ਬਿਖਾਦੀਆ, ਗੁਰ ਕਿਰਪਾ ਤੇ ਦਰ ਸਾਧਿਆ, ਬਖਸੀਸ ਵਜੋਂ ਮਿਲ ਏਕ ਨਾਮ, ਸੂਖ ਸਹਿਜ ਆਨੰਦ ਬਿਸਰਾਮ, ਪ੍ਰਭ ਕੇ ਚਾਕਰ ਸੇ ਭਲੇ, ਨਾਨਕ ਤਿੰਨ ਮੁਖ ਉਜਲੇ, ਗੌੜੀ ਮੁਹੱਲਾ ਪੰਜਵਾ, ਜੀਰੇ ਓਲਾ ਨਾਮ ਕਾ, ਅਵਰ ਜੇ ਕਰਨ ਕਰਾਮ ਨੋ, ਤਿੰਨ ਮੈਂ ਪਉ ਹੈ ਜਾਮ ਕਾ, ਰਹਾਓ ਅਵਰ ਜਤਨ ਨਹੀਂ ਪਾਈਐ, ਵੱਡੇ ਭਾਗ ਹਰ ਧਿਆਈਐ, ਲਾਖ ਹਿਕਮਤੀ ਜਾਣੀਐ, ਆਗੈ ਤਿਲ ਨੀ ਮਾਨੀਐ, ਅੰਬਦ ਕਰਮ ਕਮਾਵਨੇ, ਗ੍ਰਹਿ ਬਾਲੂ ਨੀਰ ਬਹਾਵਨੇ, ਪ੍ਰਭ ਕਿਰਪਾਲ ਕਿਰਪਾ ਕਰੈ, ਨਾਮ ਨਾਨਕ ਸਾਧੂ ਸੰਗ ਮਿਲੈ, ਗੌੜੀ ਮੁਹੱਲਾ ਪੰਜਵਾ, ਬਾਹਰ ਨੇ ਬਲਹਾਰਨ ਹੈ ਲੱਖ ਬਰੀਆ, ਨਾਮੋ ਹੋ ਨਾਮ ਸਾਹਿਬ ਕੋ ਪ੍ਰਾਨ ਅਧਰੀਆ, ਰਹਾਓ ਕਰਨ ਕਰਾਵਨ ਤੂੰ ਏਕ, ਜੀ ਜੰਤਕੀ ਤੂੰ ਟੇਕ, ਰਾਜ ਜੋਬਨ ਪ੍ਰਭ ਤੂੰ ਤਨੀ, ਤੂੰ ਨਿਰਗੁਣ ਤੂੰ ਸਰਗੁਣੀ, ਇਹਾਂ ਉਹਾਂ ਤੁਮ ਰੱਖੇ, ਗੁਰ ਕਿਰਪਾ ਤੇ ਕੋ ਲਖੇ, ਅੰਤਰ ਜਾਮੀ ਪ੍ਰਭ ਸੁਜਾਨ, ਨਾਨਕ ਤਕੀਆ ਤੂੰ ਹੀ ਤਾਣ, ਗੌੜੀ ਮੁਹੱਲਾ ਪੰਜਵਾ, ਹਰ ਹਰ ਹਰ ਅਰਾਧੀਐ, ਸੰਤ ਸੰਗ ਹਰ ਮਨ ਵਸੈ, ਭਰਮ ਮੋਹ ਭਉ ਸਾਧੀਐ ਰਹਾਓ, ਵੀਰ ਪ੍ਰਾਣ ਸਿਮਰਤ ਭਨੇ, ਸਭ ਊਚ ਬਿਰਾਜਤ ਜਨ ਸੁਨੇ, ਸਗਲ ਅਸਥਾਨ ਪੈ ਭੀਤ ਚੀਨ, ਰਾਮ ਸੇਵਕ ਪੈ ਰਹਿਤ ਕੀਨ, ਲੱਖ ਚੁਰਾਸੀ ਜੋਨ ਫਿਰੈ, ਗੋਬਿੰਦ ਲੋਕ ਨੇ ਜਨਮ ਮਰਹਿ, ਬਲ ਬੁੱਧ ਸਿਆਣਪ ਹੋ ਮੇ ਰਹੀ, ਹਰ ਸਾਧ ਸਰਣ ਨਾਨਕ ਗਈ, ਗੌੜੀ ਮੁਹੱਲਾ ਪੰਜਵਾ, ਮਨ ਰਾਮ ਨਾਮ ਗੁਣ ਗਾਈਐ, ਨੀਤ ਨੀਤ ਹਰ ਸੇਵੀਐ, ਸਾਧ ਸਾਧ ਸਰ ਧਿਆਈਐ ਰਹਾਓ, ਸੰਤ ਸੰਗ ਹਰ ਮਨ ਵਸੈ, ਦੁੱਖ ਦਰਦ ਹਨੇਰਾ ਭਰਮ ਨਸੈ, ਸੰਤ ਪ੍ਰਸਾਦ ਹਰ ਜਾਪੀਐ,
ਸੋ ਜਨ ਦੁੱਖ ਨਾ ਵਿਆਪੀਐ। ਜਾਕੋ ਗੁਰ ਹਰ ਮੰਤਰ ਦੇ ਸੋ ਉਭਰਿਆ ਮਾਇਆ ਅਗਨ ਤੇ। ਨਾਨਕੋ ਪ੍ਰਭ ਮਿਆ ਕਰ ਮੇਰੇ ਮਨ ਤਨ ਵਾਸੈ ਨਾਮ ਹਰ। ਗੌੜੀ ਮਹੱਲਾ ਪੰਜਵਾ। ਰਸਨਾ ਜਪੀਐ ਏਕ ਨਾਮ ਇਹਾਂ ਸੁਖ ਆਨੰਦ ਕਨਾ। ਆਗੈ ਜੀ ਕੈ ਸੰਗ ਕਾਮ ਰਹਾਉ। ਕਟੀਏ ਤੇਰਾ ਅੰਗ ਰੋਗ ਤੂੰ ਕਾ ਗੁਰ ਪ੍ਰਸਾਦ ਕਰ ਰਾਜ ਯੋਗ। ਹਰ ਰਸ ਜਿਨ ਜਨ ਚਾਖਿਆ ਤਾਂ ਕਿ ਤ੍ਰਿਸ਼ਨਾ ਲਾਥੀਆ। ਹਰ ਬਿਸਰਾਮ ਨਿਧ ਪਾਇਆ ਸੋ ਬੋਹਰ ਨਾ ਕਤ ਹੀ ਧਾਇਆ। ਹਰ ਹਰ ਨਾਮ ਜਾਕੋ ਗੁਰ ਦੀਆ ਨਾਨਕ ਤਾ ਕਾ ਭੋ ਗਿਆ। ਗੌੜੀ ਮੁਹੱਲਾ ਪੰਜਵਾ। ਜਾਕੋ ਬਿਸਰੇ ਰਾਮ ਨਾਮ ਤਾਹੂ ਕੋ ਪੀਰ ਸਾਧ ਸੰਗਤ ਮਿਲ ਹਰ ਰਵੈ ਸੇ ਗੁਣੀ ਗਹੀਰ ਰਹਾਉ। ਜਾਕੋ ਗੁਰਮੁਖ ਹਿਰਦੈ ਬੁੱਧ ਤਾਕੈ ਕਰ ਤਲ ਨਵ ਨਿਧ ਸਿੱਧ। ਜੋ ਜਾਣੇ ਹਰ ਪ੍ਰਭ ਤਨੀ ਕਿਛ ਨਾਹੀ ਤਾਕੈ ਕਮੀ। ਕਰਨੇ ਹਰ ਪਛਾਣਿਆ ਸਰਬ ਸੁਖ ਰੰਗ ਮਾਣਿਆ। ਹਰ ਧਨ ਜਾ ਕੇ ਗ੍ਰਹਿ ਵਸੈ ਕੋ ਨਾਨਕ ਤਿੰਨ ਸੰਗ ਦੁੱਖ ਨਸੈ। ਗੌੜੀ ਮੁਹੱਲਾ ਪੰਜਵਾ। ਗਰਭ ਵਡੋ ਮੂਲ ਇਤਨੋ ਰਹਿ ਨਹੀਂ ਗੋ ਕਿਤਨੋ ਰਹਾਉ। ਬੇਵਰਜਤ ਬੇਦ ਸੰਤਨਾ ਵਾਹੂ ਸਿਉ ਰੇ ਹਿਤਨੋ। ਹਾਰ ਜਵਾਰ ਜੂਆ ਬਿਦੇ ਇੰਦਰੀ ਵਸ ਲੈ ਜਿਤਨੋ। ਹਰਨ ਭਰਨ ਸੰਪੂਰਨਾ ਚਰਨ ਕਮਲ ਰੰਗ ਰਿਤਨੋ। ਨਾਨਕ ਉਦਰੇ ਸਾਧ ਸੰਗ ਕਿਰਪਾ ਨਿਧ ਮੈਂ ਦਿੱਤਨੋ। ਗੌੜੀ ਮੁਹੱਲਾ ਪੰਜਵਾ। ਮੋਹੇ ਦਾਸ ਰੋਠਾ ਕਰ ਕੋ ਧਾਨ ਪ੍ਰਭ ਕਾ ਖਾਨਾ ਰਹਾਉ। ਐਸੋ ਹੈ ਰੇ ਖਸਮ ਹਮਾਰਾ ਖਿਨਮੈ ਸਾਜ ਸਵਾਰਨ ਹਾਰਾ। ਕਾਮ ਕਰੀ ਜੇ ਠਾਕਰ ਪਾਵਾ ਗੀਤ ਚਰਿਤ ਪ੍ਰਭ ਕੇ ਗੁਣ ਗਾਵਾ। ਸਰਨ ਪਰਿਓ ਠਾਕਰ ਵਜੀਰਾ ਤਿਨਾ ਦੇਖ ਮੇਰਾ ਮਨ ਧੀਰਾ। ਏਕ ਟੇਕੇ ਕੋ ਅਧਾਰਾ ਜਨ ਨਾਨਕ ਹਰ ਕੀ ਲਾਗਾ ਕਾਰਾ। ਗੌੜੀ ਮੁਹੱਲਾ ਪੰਜਵਾ। ਹੈ ਕੋਈ ਐਸਾ ਹੋ ਮੈਂ ਤੋਰੈ ਇਸ ਮੀਠੀ ਤੇ ਇਹੋ ਮਨ ਹੋਰੈ ਰਹਾਉ। ਅਗਿਆਨੀ ਮਾਨਕ ਭਿਆ ਜੋ ਨਾਹੀ ਸੋ ਲੋਰੈ ਰਹਿਣ ਅੰਧਾਰੀ ਕਾਰੀਆ। ਕਵਨ ਜੁਗਤ ਜਿਤ ਭੋਰੈ ਭਰਮ ਤੋਂ ਭਰਮ ਤੋਂ ਹਾਰਿਆ। ਅਨਕ ਵਿਧੀ ਕਰ ਟੋਰੈ ਕੋ ਨਾਨਕ ਕਿਰਪਾ ਪਈ ਸਾਧ ਸੰਗਤ ਨਿਧ ਮੋਰੈ। ਗੌੜੀ ਮੁਹੱਲਾ ਪੰਜਵਾ। ਚਿੰਤਾ ਮਨ ਕਰੁਣਾ ਮੈ ਰਹਾਉ। ਦੀਨ ਦਿਆਲਾ ਪਾਰ ਬ੍ਰਹਮ ਜਾ ਕੇ ਸਿਮਰਨ ਸੁਖ ਭੈ। ਅਕਾਲ ਪੁਰਖ ਅਗਾਧ ਬੋਧ ਸੁਨਤ ਜਸੋ ਕੋਟ ਅਗ ਖੈ। ਕਿਰਪਾ ਨਿਧ ਪ੍ਰਮਿਆ ਧਾਰ ਨਾਨਕ ਹਰ ਹਰ ਨਾਮ ਲੈ। ਗੌੜੀ ਪੂਰਬੀ ਮੁਹੱਲਾ ਪੰਜਵਾ। ਮੇਰੇ ਮਨ ਸਰਨ ਪ੍ਰਭੂ ਸੁਖ ਪਾਏ ਜਾ ਦਿਨ ਬਿਸਰੈ ਪ੍ਰਾਨ ਅਸੁਖ ਦਾਤਾ। ਸੋ ਦਿਨ ਜਾਤ ਜਾਏ ਰਹਾਉ। ਏਕ ਰਹਿਣ ਕੇ ਪਹੁਣ ਤੁਮ ਆਏ ਬਹੁ ਜੁਗ ਆਸ ਵਧਾਏ। ਗ੍ਰਹਿ ਮੰਦਰ ਸੰਪੈ ਜੋਤੀ ਸਹਿ ਜੋ ਤਰ ਵਰਕੀ ਛਾਏ। ਤਨ ਮੇਰਾ ਸੰਪੈ ਸਭ ਮੇਰੀ ਬਾਗ ਮਿਲਖ ਸਭ ਜਾਏ। ਦੇਵਨਹਾਰਾ ਬਿਸਰਿਓ ਠਾਕਰ ਖਿਨ ਮੈਂ ਹੋਤ ਪਰਾਏ। ਪਹਿਰੇ ਬਾਗਾ ਕਰ ਇਸਨਾਨਾ ਚੂਆ ਚੰਦਨ ਲਾਏ। ਨਿਰਭਉ ਨਿਰੰਕਾਰ ਨਹੀਂ ਚੀਨਿਆ ਜੋ ਹਸਤੀ ਨਾ ਵਾਏ। ਜੋ ਹੋਏ ਕਿਰਪਾਲ ਤਾਂ ਸਤ ਗੁਰ ਮੇਲੈ ਸਭ ਸੁਖ ਹਰ ਕੇ ਨਾਏ। ਮੁਕਤ ਪਿਆ ਬੰਧਨ ਗੁਰ ਖੋਲੇ ਜਨ ਨਾਨਕ ਹਰ ਗੁਣ ਗਾਏ। ਗੌੜੀ ਪੂਰਬੀ ਮੁਹੱਲਾ ਪੰਜਵਾ। ਮੇਰੇ ਮਨ ਗੁਰ ਗੁਰ ਗੁਰ ਸਾਧ ਕਰੀਐ ਰਤਨ ਜਨਮ ਸਫਲ ਗੁਰ ਕੀਆ। ਦਰਸ਼ਨ ਕੋ ਬਲ ਹਰੀਐ ਰਹਾਉ। ਜੇ ਤੇ ਸਾਸ ਗ੍ਰਾਸ ਮਨ ਲੇਤਾ ਤੇਤੇ ਹੀ ਗੁਣ ਗਾਈਐ। ਜੋ ਹੋਏ ਦਿਆਲ ਸਤਿਗੁਰ ਆਪਣਾ ਤਾਂ ਇਹ ਮਤ ਬੁੱਧ ਪਾਈਐ। ਮੇਰੇ ਮਨ ਨਾਮ ਲੈ ਜਾਂ ਬੰਦ ਤੇ ਛੂਟੈ ਸਰਬ ਸੁਖਾ ਸੁਖ ਪਾਈਐ। ਸੇਵ ਸੁਆਮੀ ਸਤਿਗੁਰ ਦਾਤਾ ਮਨ ਬਾਂਜ ਪਲ ਆਈਐ। ਨਾਮ ਇਸ਼ਟ ਮੀਤ ਸੁਤ ਕਰਤਾ ਮਨ ਸੰਗ ਤੁਹਾਰੈ ਚਾਲੈ। ਕਰ ਸੇਵਾ ਸਤਿਗੁਰ ਆਪਣੇ ਕੀ ਗੁਰ ਤੇ ਪਾਈਐ ਪਾਲੈ। ਗੁਰ ਕਿਰਪਾਲ ਕਿਰਪਾ ਪ੍ਰਭ ਧਾਰੀ ਬਿਨਸੇ ਸਰਬ ਅੰਦੇਸਾ। ਨਾਨਕ ਸੁਖ ਪਾਇਆ ਹਰ ਕੀਰਤਨ ਮਿਟਿਓ ਸਗਲ ਕਲੇਸਾ। ਰਾਗ ਗੌੜੀ ਮੁਹੱਲਾ ਪੰਜਵਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ ਰਹਾਉ। ਕੋਟ ਜੋਰੇ ਲਾਖ ਕਰੋਰੇ ਮਨ ਨਾ ਹੋਰੇ ਪਰੈ ਪਰੈ ਹੀ ਕੋ ਲੁਜੀ ਹੈ ਰਹਾਉ। ਪਰੈ ਪਰੈ ਹੀ ਕੋ ਲੁਜੀ ਹੈ ਸੁੰਦਰ ਨਾਰੀ ਅਨਕ ਪ੍ਰਕਾਰੀ ਪਰ ਗ੍ਰਹਿ ਬਿਕਾਰੀ
ਬੁਰਾ ਭਲਾ ਨਹੀਂ ਸੁਝੀਹੇ, ਅਨਕ ਬੰਧਨ ਮਾਇਆ, ਭਰਮਤ ਭਰਮ ਆਇਆ, ਗੁਣ ਨਿਧ ਨਹੀਂ ਗਾਇਆ, ਮਨ ਵਿਖੈ ਹੀ ਮੈਂ ਲੁਜੀਹੇ। ਜਾ ਕੋਰੇ ਕਿਰਪਾ ਕਰੈ ਜੀਵਤ ਸੋਈ ਮਰੈ, ਸਾਧ ਸੰਗ ਮਾਇਆ ਤਰੈ, ਨਾਨਕ ਸੋ ਜਨ ਦਰ ਹਰ ਸਿਜੀਹੇ। ਗੌੜੀ ਮੁਹੱਲਾ ਪੰਜਵਾ। ਸਭ ਹੂ ਕੋਰਾ ਸਹਾਰ ਹੋ ਰਹਾਓ, ਕਾਹੂ ਜੋਗ ਕਾਹੂ ਭੋਗ, ਕਾਹੂ ਗਿਆਨ ਕਾਹੂ ਧਿਆਨ, ਕਾਹੂ ਹੋ ਡੰਡ ਧਰ ਹੋ, ਕਾਹੂ ਜਾਪ ਕਾਹੂ ਤਾਪ, ਕਾਹੂ ਪੂਜਾ ਹੋਮ ਨੇਮ, ਕਾਹੂ ਹੋ ਗੌਣ ਕਰ ਹੋ, ਕਾਹੂ ਤੀਰ ਕਾਹੂ ਨੀਰ, ਕਾਹੂ ਵੇਦ ਵਿਚਾਰ, ਨਾਨਕਾ ਭਗਤ ਪ੍ਰਿਯ ਹੋ। ਗੌੜੀ ਮੁਹੱਲਾ ਪੰਜਵਾ। ਗੁਣ ਕੀਰਤ ਨਿਧ ਮੋਰੀ ਰਹਾਓ, ਤੂੰ ਹੀ ਰਸ ਤੂੰ ਹੀ ਜਸ, ਤੂੰ ਹੀ ਰਸ ਤੂੰ ਹੀ ਜਸ, ਤੂੰ ਹੀ ਰੂਪ ਤੂੰ ਹੀ ਰੰਗ, ਆਸ ਓਟ ਪ੍ਰਭ ਤੋਰੀ, ਤੂੰ ਹੀ ਮਾਨ ਤੂੰ ਹੀ ਤਾਨ, ਤੂੰ ਹੀ ਪਤ ਤੂੰ ਹੀ ਪ੍ਰਾਨ, ਗੁਰ ਤੂਟੀ ਲੈ ਜੋਰੀ, ਤੂੰ ਹੀ ਗ੍ਰਹਿ ਤੂੰ ਹੀ ਬਨ, ਤੂੰ ਹੀ ਗਾਓ ਤੂੰ ਹੀ ਸੁਨ, ਹੈ ਨਾਨਕ ਨੇਰ ਨੇਰੀ। ਗੌੜੀ ਮੁਹੱਲਾ ਪੰਜਵਾ। ਮਾਤੋ ਹਰ ਰੰਗ ਮਾਤੋ ਰਹਾਓ, ਉਹੀ ਪੀਓ ਉਹੀ ਖੀਓ, ਗੁਰੇ ਦੀਓ ਦਾਨ ਕੀਓ, ਯਾਹੂ ਸਿਓ ਮਨ ਰਾਤੋ, ਉਹੀ ਭਾਠੀ ਉਹੀ ਪੋਚਾ, ਉਹੀ ਪਿਆਰੋ ਉਹੀ ਰੁਚਾ, ਮਨ ਉਹ ਸੁੱਖ ਜਾਤੋ, ਸਹਿਜ ਖੇਲ ਅੰਧ ਖੇਲ ਰਹੇ ਫੇਰ ਭੈ ਮੇਲ, ਨਾਨਕ ਗੁਰ ਸ਼ਬਦ ਪਰਾਤੋ। ਰਾਗ ਗੌੜੀ ਮਾਲਵਾ ਮੁਹੱਲਾ ਪੰਜਵਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਰ ਨਾਮ ਲਿਹੋ ਮੀਤਾ ਲਿਹੋ, ਆਗੈ ਬਿਖਮ ਪੰਥ ਭੈ ਆਨ ਰਹਾਓ, ਸੇਵਤ ਸੇਵ ਸਦਾ ਸੇਵ, ਤੇਰੇ ਸੰਗ ਬਸਤ ਹੈ ਕਾਲ, ਕਰ ਸੇਵਾ ਤੂੰ ਸਾਧ ਕੀ, ਹੋ ਕਾਟੀਏ ਜਮ ਜਾਲ, ਹੋਮ ਜਗ ਤੀਰਥ ਕੀਏ, ਵਿੱਚ ਹੋਮੇ ਵਧੇ ਵਿਕਾਰ, ਨਰਕ ਸੁਰਗ ਦੇ ਪੁੰਚ ਨਾ ਹੋਏ, ਬੋਹਰ ਬੋਹਰ ਅਵਤਾਰ, ਸਿਵਪੁਰੀ ਬ੍ਰਹਮ ਇੰਦਰਪੁਰੀ, ਨਿਹਚਲ ਕੋਥਾਓ ਨਾਹੇ, ਬਿਨ ਹਰ ਸੇਵਾ ਸੁੱਖ ਨਹੀਂ, ਹੋ ਸਾਕਤ ਆਵਹਿ ਜਾਹੇ, ਜੈ ਸੋ ਗੁਰ ਉਪਦੇਸਿਆ, ਮੈਂ ਤੈਸੋ ਕਹਿਆ ਪੁਕਾਰ, ਨਾਨਕ ਹੈ ਸੁਨ ਰੇ ਮਨਾ, ਕਰ ਕੀਰਤਨ ਹੋਏ ਉਧਾਰ। ਰਾਗ ਗੌੜੀ ਮਾਲਾ ਮੁਹੱਲਾ ਪੰਜਵਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਾਇਓ ਬਾਲ ਬੁੱਧ ਸੁਖ ਰੇ, ਹਰਖ ਸੋ ਗਹਾਨ ਮਿਰਤ, ਦੁਖ ਸੁਖ ਚਿਤ ਸੰਸਰ ਗੁਰ ਮਿਲੇ ਰਹਾਓ, ਜੋ ਲੋ ਹੋ ਕੇ ਸੋਚੋ ਚਿਤਵ, ਤੋ ਲੋ ਦੁਖਨ ਭਰੇ, ਜੋ ਕਿਰਪਾਲ ਗੁਰ ਪੂਰਾ ਭੇਟਿਆ, ਤੋ ਆਨੰਦ ਸਹਿਜੇ, ਜੇਤੀ ਸਿਆਣਵ ਕਰਮ ਹੋ ਕੀਏ, ਤੇਤੇ ਬੰਧ ਪਰੇ, ਜੋ ਸਾਧੂ ਕਰਮਸਤਕ ਧਰਿਓ, ਤਬ ਹਮ ਮੁਕਤ ਪੈ, ਜੋ ਲੋ ਮੀਰੂ ਮੀਰੂ ਕਰ ਤੋ, ਤੋ ਲੋ ਬਿਖ ਘੇਰੇ, ਮਨ ਤਨ ਬੁੱਧਿ ਅਰਪੀ ਠਾਕਰ ਕੋ, ਤਬ ਹਮ ਸਹਿ ਸੋਏ, ਜੋ ਲੋ ਪੋਟ ਉਠਾਈ ਚੱਲਿਓ, ਤੋ ਲੋ ਡਾਨ ਪਰੇ, ਪੋਟ ਡਰ ਗੁਰ ਪੂਰਾ ਮਿਲਿਓ, ਪੋਟ ਡਰ ਗੁਰ ਪੂਰਾ ਮਿਲਿਆ, ਤੋ ਨਾਨਕ ਨਿਰਪ ਹੈ। ਗੌੜੀ ਮਾਲਾ ਮੁਹੱਲਾ ਪੰਜਵਾ। ਭਾਵਨ ਤਿਆਗਿਓ ਰੀ ਤਿਆਗਿਓ, ਤਿਆਗਿਓ ਮੈਂ ਗੁਰ ਮਿਲ ਤਿਆਗਿਓ, ਸਰਬ ਸੁਖ ਆਨੰਦ ਮੰਗਲ ਰਸ, ਮਾਨ ਗੋਬਿੰਦੇ ਆਗਿਓ ਰਹਾਓ, ਮਾਨ ਅਭਿਮਾਨ ਦੋ ਸਮਾਨੇ, ਮਸਤਕ ਢਾਰ ਗੁਰ ਪਾਗਿਓ, ਸੰਪਤ ਹਰਖਨ ਆਪਤ ਦੁਖਾ, ਰੰਗ ਠਾਕਰੈ ਲਾਗਿਓ, ਬਾਸ ਬਾਸਰੀ ਏਕੈ ਸਵਾਮੀ, ਉਦਿਆਨ ਦ੍ਰਿਹ ਟਾਗਿਓ, ਨਿਰਭਉ ਭੈ ਸੰਤ ਭ੍ਰਮ ਡਾਰਿਓ, ਪੂਰਨ ਸਰਬਾਗਿਓ, ਜੋ ਕੁਛ ਕਰਤਾ ਹੈ ਕਾਰਨ ਕੀਨੋ, ਮਨ ਬੁਰੋ ਨਾ ਲਾਗਿਓ, ਸਾਧ ਸੰਗਤ ਪ੍ਰਸਾਦ ਸੰਤਨ ਕੈ, ਸੋਇਓ ਮਨ ਜਾਗਿਓ, ਨਾਨਕ ਜਨ ਨਾਨਕ ਓੜ ਤਿਹਾਰੀ ਪਰਿਓ, ਆਇਓ ਸਰਨ ਆਗਿਓ, ਨਾਮ ਰੰਗ ਸਹਿਜ ਰਸ ਮਾਣੇ, ਫਿਰ ਦੁੱਖ ਨਾ ਲਾਗਿਓ। ਗੌੜੀ ਮਾਲਾ ਮੁਹੱਲਾ ਪੰਜਵਾ। ਪਾਇਆ ਲਾਲ ਰਤਨ ਮਨ ਪਾਇਆ, ਤਨ ਸੀਤਲ ਮਨ ਸੀਤਲ ਥੀਆ, ਸਤਿਗੁਰ ਸ਼ਬਦ ਸਮਾਇਆ ਰਹਾਓ, ਲਾਥੀ ਭੂਗ ਤ੍ਰਿਸ਼ਨ ਸਭ ਲਾਥੀ, ਚਿੰਤਾ ਸਗਲ ਬਿਸਾਰੀ, ਕਰਮਸਤ ਗੁਰ ਗੁਰ ਪੂਰੇ ਧਰਿਓ, ਮਨ ਜੀਤੋ ਜਗ ਸਾਰੀ, ਤ੍ਰਿਪਤ ਗਾਏ ਰਹੇ ਰਹਿਦੇ ਅੰਤਰ, ਡੋਲਨ ਤੇ ਅਬ ਚੂਕੇ, ਅਖੁੱਟ ਖਜ਼ਾਨਾ ਸਤਿਗੁਰ ਦੀਆ, ਤੋਟ ਨਹੀਂ ਰੇ ਮੂਕੇ, ਅਚਾਰ ਜੇਕ ਸੁਣੋ ਰੇ ਭਾਈ, ਗੁਰ ਐਸੀ ਬੂਝ ਬੁਝਾਈ, ਲਾਹੇ ਪਰਦਾ ਠਾਕਰ ਜੋ ਭੇਟਿਓ, ਤੋ ਬਿਸਰੀ ਤਾਤ ਪਰਾਈ, ਕਿਹੋ ਨਾ ਜਾਈ ਇਹੋ ਅਚੰਭੋ, ਸੋ ਜਾਣੇ ਜਿਨ ਚਾਖਿਆ, ਕਹੋ ਨਾਨਕ ਸਜ ਭੈ ਬਿਗਾਸਾ, ਗੁਰ ਨਿਧਾਨ ਹਿਰਦੇ ਲੈ ਰਾਖਿਆ। ਗੌੜੀ ਮਾਲਾ ਮੁਹੱਲਾ ਪੰਜਵਾ। ਉਬਰਤ ਰਾਜਾ ਰਾਮ ਕੀ ਸਰਣੀ, ਸਰਬ ਲੋਕ ਮਾਇਆ ਕੇ ਮੰਡਲ, ਗਿਰ ਗਿਰ ਪਰਤੇ ਧਰਣੀ ਰਹਾਓ, ਸਾਤ ਸਿਮਰਤ ਭੇਦ ਵਿਚਾਰੇ, ਮਹਾਂਪੁਰਖਨ ਇਹੋ ਕਹਿਆ, ਬਿਨ ਹਰ ਭਜਨ ਨਾ ਹੀ ਨਿਸਤਾਰਾ, ਸੂਖ ਨ ਕਿਨਹੂੰ ਲਹਿਆ,
तीन भवन की लक्ष्मी जोरी बूझत नाही लहरे बिन हर भगत कहाँ थित पावै बिन हर भगत कहाँ थित पावै फिर तो पहरे पहरे अनक बिलास करत मन मोहन पूर्ण होत ना काम जल तो कबू न बूझत सगल बिरथे बिन नामा हर का नाम जपो मेरे मीता यह सार सुख पूरा साध संगत जन मरण निवार नानक जन